ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਅੱਜ ਦਿਨ ਐਤਵਾਰ ਸ਼ੱਕ ਸੰਮਤ 1948 ਦੇ ਸਾਉਣ ਮਹੀਨੇ ਦੀ 9 ਤਾਰੀਖ ਏ ਅਤੇ ਈਸਵੀ ਸੰਨ 2026 ਦੇ ਅਗਸਤ ਮਹੀਨੇ ਦੀ 2 ਤਾਰੀਖ ਏ। ਸਟੂਡੀਓ ਦੀ ਘੜੀ 'ਤੇ ਸਮਾਂ ਏ 5:58:40 ਅਤੇ ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਅੱਜ ਦੀ ਪਹਿਲੀ ਸਭਾ

ਦੇ ਪ੍ਰਸਾਰਣ ਲੈ ਕੇ ਮੈਂ ਹਾਜ਼ਰ ਹਾਂ ਮਨਦੀਪ ਕੋਟਲੀ ਅਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ ਅਤੇ ਸਾਡੀ ਅੱਜ ਦੀ ਇਸ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ।

FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 6 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਕੁਝ ਪਲ ਕਰੋ ਇੰਤਜ਼ਾਰ।

0: aspirants not to fall prey to rumours and rely only on official communication issued by NBEMS and the Ministry of Health and Family Welfare. U.S. President Donald Trump has threatened to intensify military action against Iran, warning that American strikes will continue until Tehran halts attacks on shipping and returns to negotiations. The U.S. State Department has issued a fresh security advisory urging Americans in West Asia to consider leaving the region or be prepared to depart if the conflict worsens. The renewed tensions also spilled into Gaza and Lebanon, with Israel carrying out fresh strikes despite Hamas announcing it was prepared to disarm under a U.S.-backed ceasefire framework. Meanwhile, Iran has warned that it is ready to strike key Israeli infrastructure and American energy facilities across West Asia if it comes under attack. And India climbed to fourth place in the Commonwealth Games medal standings in Glasgow with a total of 39 medals, including 13 gold, 17 silver and 9 bronze. The latest came from 5,000-meter race where India's Gulveer Singh bagged the bronze. And that is the end of this news bulletin.
1: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੈ 6:10 ਤੇ 20 ਸਕਿੰਟ ਆਓ ਹੁਣ ਨਜ਼ਰ ਮਾਰਦੇ ਹਾਂ ਅੱਜ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦੀ ਰੂਪਰੇਖਾ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ 6:15 ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ ਸਵੇਰੇ 7 ਤੁਸੀਂ ਸੁਣੋਗੇ ਪ੍ਰੋਗਰਾਮ ਸਜਰੀ ਸਵੇਚ ਜਿਸ ਵਿੱਚ ਤੁਸੀਂ ਅੱਜ ਦਾ ਵਿਚਾਰ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਦਿਨ ਦੀਆਂ ਖਬਰਾਂ ਅਤੇ ਸਿਲਸਿਲਾ ਪੈਗਾਮ ਸੁਣੋਗੇ ਸਿਲਸਿਲਾ ਪੈਗਾਮ ਪੇਸ਼ ਕਰਨਗੇ ਮਨਦੀਪ ਰਜੌਰਾ ਸਵੇਰੇ 8 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਅਤੇ 8:15 ਤੇ ਤੁਸੀਂ ਸੁਣ ਸਕੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 8:30 ਤੇ ਪੰਜਾਬੀ ਵਿੱਚ ਖਬਰਾਂ ਹੋਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 8:40 ਤੇ ਪ੍ਰੋਗਰਾਮ ਸਦਾਬਹਾਰ ਗੀਤ ਪੰਜਾਬੀ ਫਿਲਮੀ ਗੀਤਾਂ 'ਤੇ ਆਧਾਰਿਤ ਹੋਵੇਗਾ 9 ਤੁਸੀਂ ਸੁਣ ਸਕੋਗੇ ਵਿਵਿਧ ਭਾਰਤੀ ਦੇ ਪ੍ਰਸਾਰਣ ਜੋ ਕਿ ਪ੍ਰਸਾਰਿਤ ਹੋਣਗੇ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ ਸਵੇਰੇ 10 ਪ੍ਰੋਗਰਾਮ ਸੁਣ ਸਕੋਗੇ ਨਿੱਕੇ ਨਿੱਕੇ ਤਾਰੇ ਭਾਗ ਲੈਣ ਵਾਲੇ ਹੋਣਗੇ ਸਰਕਾਰੀ ਹਾਈ ਸਕੂਲ ਪਿੰਡ ਪੂਲੀ ਦੇ ਵਿਦਿਆਰਥੀ ਅਤੇ ਪ੍ਰੋਗਰਾਮ ਦੇ ਸੰਚਾਲਕ ਹੋਣਗੇ ਮਨਦੀਪ ਰਜੌਰਾ ਸਵੇਰੇ 10:30 ਤੇ ਤੁਸੀਂ ਸੁਣ ਸਕੋਗੇ ਪ੍ਰੋਗਰਾਮ ਸੁਖਨ ਦੇ ਵਾਰਿਸ ਜੋ ਅੱਜ ਮੁੜ ਪ੍ਰਸਾਰਿਤ ਹੋਵੇਗਾ ਸਵੇਰੇ 11 ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 11:05 ਤੇ FM ਰੇਨਵੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਬਾਰਾਂ ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ ਬਾਰਾਂ ਵੱਜ ਕੇ 10 ਤੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਜੋ ਕਿ ਪੰਜਾਬੀ ਬੀਟ ਗੀਤਾਂ 'ਤੇ ਆਧਾਰਿਤ ਹੋਵੇਗਾ ਲੈ ਕੇ ਪੇਸ਼ ਹੋਵਾਂਗੇ 12:30 ਤੇ ਪ੍ਰੋਗਰਾਮ ਘਰ ਪਰਿਵਾਰ ਲੈ ਕੇ ਅਸੀਂ ਹਾਜ਼ਰ ਹੋਵਾਂਗੇ ਅਤੇ ਅੱਜ ਦਾ ਸਿਲਸਿਲਾ ਹੋਵੇਗਾ ਭੈਣਾਂ ਦੀ ਪਸੰਦ ਦੁਪਹਿਰ 1:10 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 1:15 ਤੇ ਪ੍ਰੋਗਰਾਮ ਹੋਵੇਗਾ ਟੈਲੀਫੋਨ ਮਿਲਾਓ ਜੀ ਜੋ ਕਿ ਅੱਜ ਲਾਈਵ ਫੋਨ ਇਨ ਹੋਵੇਗਾ ਹਿੰਦੀ ਫਿਲਮੀ ਗੀਤਾਂ 'ਤੇ ਆਧਾਰਿਤ ਦੋ ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼ ਅਤੇ 2:15 ਤੇ ਤੁਸੀਂ ਸੁਣ ਸਕੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 2:30 ਤੇ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਜਿਸ ਤਹਿਤ ਤੁਸੀਂ ਅੱਜ ਪਿੰਡ ਸੀਰੀਏ ਵਾਲਾ ਜ਼ਿਲ੍ਹਾ ਬਠਿੰਡਾ ਬਾਰੇ ਸੁਣੋਗੇ ਅੱਜ ਇਸ ਪ੍ਰੋਗਰਾਮ ਦਾ ਦੂਜਾ ਭਾਗ ਪ੍ਰਸਾਰਿਤ ਕੀਤਾ ਜਾਵੇਗਾ ਤਿੰਨ ਵਜੇ ਤੋਂ ਲੈ ਕੇ 5 ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਅਤੇ ਸ਼ਾਮ 5 ਪ੍ਰੋਗਰਾਮ ਹੋਵੇਗਾ ਮਿੱਟੀ ਆਵਾਜ਼ਾਂ ਮਾਰਦੀ ਜੋ ਲਾਈਵ ਫੋਨ ਇਨ ਹੋਵੇਗਾ 5:30 ਤੇ ਅਸੀਂ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲਾਂ 'ਚੋਂ ਗੱਲ ਅਤੇ ਅੱਜ ਦੇ ਪ੍ਰੋਗਰਾਮ ਦਾ ਸਿਲਸਿਲਾ ਹੋਵੇਗਾ

ਰਾਖੇ ਸਰਹੱਦਾਂ ਦੇ ਤਹਿਤ ਆਜ਼ਾਦ ਭਾਰਤ ਦੇ ਤੀਜੇ ਪਰਮਵੀਰ ਚੱਕਰ ਵਿਜੇਤਾ ਸੈਕੰਡ ਲੈਫਟੀਨੈਂਟ ਰਾਮਾ ਰਾਘੋਬਾ ਰਾਣੇ ਦੀ ਅਮਰ ਕਥਾ। ਪ੍ਰੋਗਰਾਮ ਦੇ ਵਾਚਕ ਹੋਣਗੇ ਸੁਖਜੀਤ ਕੌਰ ਅਤੇ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ। 6:20 ਤੇ ਤੁਸੀਂ ਸੁਣੋਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਅਤੇ 6:30 ਤੇ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਜੋ ਬਾਣੀ ਅਤੇ ਅੱਜ ਦੇ ਪ੍ਰੋਗਰਾਮ ਦਾ ਸਿਲਸਿਲਾ ਹੋਵੇਗਾ ਰੋਜ਼ਗਾਰ ਸਮਾਚਾਰ। ਪ੍ਰੋਗਰਾਮ ਦੇ ਸੰਚਾਲਕ ਹੋਣਗੇ ਅਰਾਧਨਾ। ਸੱਤ ਵਜੇ ਪ੍ਰੋਗਰਾਮ ਲੈ ਕੇ ਪੇਸ਼ ਹੋਵਾਂਗੇ ਸ਼ਾਮ ਸਵਾਨੀ, ਜੋ ਕਿ ਤੁਹਾਡੀਆਂ ਫੋਨ ਕਾਲਾਂ 'ਤੇ ਆਧਾਰਿਤ ਹੋਵੇਗਾ, ਜਿਸ ਵਿੱਚ ਅੱਜ ਸਪੋਂਸਰਡ ਪ੍ਰੋਗਰਾਮ ਡਿਪਾਰਟਮੈਂਟ ਆਫ ਜਸਟਿਸ ਫਰੋਮ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਦੇ ਐਪੀਸੋਡ ਨੰਬਰ 4 ਦਾ ਪ੍ਰਸਾਰਣ ਕੀਤਾ ਜਾਵੇਗਾ, ਜੋ ਕਿ 15 ਮਿੰਟ ਦਾ ਹੋਵੇਗਾ। ਅਤੇ ਪ੍ਰੋਗਰਾਮ ਸ਼ਾਮ ਸਵਾਨੀ ਦਰਮਿਆਨ 7:30 'ਤੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਅੱਠ ਵਜੇ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਰੰਗ ਏ ਗਜ਼ਲ, ਜੋ ਕਿ ਹਿੰਦੀ ਪੰਜਾਬੀ ਫਿਲਮਾਂ ਅਤੇ ਨੌਨ ਫਿਲਮੀ ਗਜ਼ਲਾਂ 'ਤੇ ਆਧਾਰਿਤ ਹੋਵੇਗਾ। 8:45 'ਤੇ ਸਮਾਚਾਰ ਸੰਧਿਆ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਅਤੇ 9 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਨਿਊਜ਼ ਐਟ 9 ਪ੍ਰਸਾਰਿਤ ਹੋਵੇਗਾ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੋਂ ਲੈ ਕੇ 11 ਵਜੇ ਤੱਕ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਿਤ ਕੀਤੇ ਜਾਣਗੇ, ਜਿਸ ਤਹਿਤ 9:15 'ਤੇ ਪ੍ਰੋਗਰਾਮ ਹੋਵੇਗਾ ਆਪਕੇ ਲੀਏ, 9:30 'ਤੇ ਪ੍ਰੋਗਰਾਮ ਛਾਇਆ ਗੀਤ, ਅਤੇ ਰਾਤ ਦੇ 10 ਵਜੇ ਆਜ ਕੇ ਫਨਕਾਰ, ਅਤੇ 10:30 ਪ੍ਰੋਗਰਾਮ ਢਲਤੀ ਜਾਏ ਰਾਤ, ਅਤੇ ਰਾਤ ਦੇ 11 ਵਜੇ ਆਕਾਸ਼ਵਾਣੀ FM ਬਠਿੰਡਾ ਦੀ ਚੱਲ ਰਹੀ ਅੱਜ ਦੀ ਸਭਾ ਦੀ ਸਮਾਪਤੀ ਹੋਵੇਗੀ। ਇਹ ਸੀ ਅੱਜ ਦੇ ਪ੍ਰਸਾਰਿਤ ਅਤੇ ਰਿਲੇਅ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ। FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੈ 6:15। ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਆਓ ਹੁਣ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ ਤਹਿਤ ਭਾਈ ਹਰਜਿੰਦਰ ਸਿੰਘ ਰਾਗੀ ਵੱਲੋਂ ਗਾਇਨ ਕੀਤਾ ਇਹ ਸ਼ਬਦ।

ਇਸੇ ਭਗਤੀ ਰਚਨਾ ਦੇ ਨਾਲ ਹੀ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ ਸਮਾਂ ਸਮਾਪਤ ਹੁੰਦਾ ਹੈ। ਨਮਸਕਾਰ। ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਅੰਮ੍ਰਿਤ ਵੇਲਾ, FM ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਸੁਣ ਰਹੇ ਹੋ

ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਹੈ 6:59 ਤੇ 55 ਸਕਿੰਟ ਤੇ ਹੁਣ ਵੇਲੇ ਹੋ ਰਿਹਾ ਹੈ ਪ੍ਰੋਗਰਾਮ ਸੱਜਰੀ ਸਵੇਰ ਦਾ।

0: ਛੱਡੋ ਮੰਜੀਆਂ ਲਾਹੋ ਖੇਸ, ਹੋ ਗਈ ਸਵੇਰ ਭਾਈ, ਸੂਰਜ ਸਿਰ 'ਤੇ ਆ ਗਿਆ, ਹੁਣ ਨਾ ਲਾਓ ਦੇਰ ਭਾਈ। ਕੁਦਰਤ ਪੁਕਾਰੇ ਤੁਹਾਨੂੰ, ਅੱਖਾਂ ਥੋੜੀਆਂ ਖੋਲ੍ਹ ਲਵੋ, ਚਾਹ ਦਾ ਛੰਨਾ ਪੀ ਕੇ ਹੁਣ ਦੋ ਮਿੱਠੇ ਬੋਲ ਬੋਲ ਲਵੋ। ਨਵਾਂ ਦਿਨ ਹੈ, ਨਵੇਂ ਕੰਮ, ਨਵੀਂ ਖਿੱਚੋ ਤਿਆਰੀ ਜੀ, ਹੱਸ ਕੇ ਕਰੋ ਸ਼ੁਰੂਆਤ, ਅੱਜ ਫੇਰ ਜਿੱਤਣੀ ਬਾਜੀ ਜੀ। ਜੀ ਪ੍ਰੋਗਰਾਮ ਸੱਜਰੀ ਸਵੇਰ ਸੁਣ ਰਹੇ ਸਾਰੇ ਹੀ ਆਕਾਸ਼ਵਾਣੀ FM ਬਠਿੰਡਾ ਦੇ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਮਨਦੀਪ ਕੋਟਲੀ ਵੱਲੋਂ ਪਿਆਰ ਭਰੀ ਨਮਸਕਾਰ, ਸਤਿ ਸ਼੍ਰੀ ਅਕਾਲ, ਆਦਾਬ। ਜੀ ਸਰੋਤਿਓ, ਮੈਂ ਆਪ ਸਭ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਪ੍ਰੋਗਰਾਮ ਸੱਜਰੀ ਸਵੇਰ ਵਿੱਚ, ਅਤੇ ਅੱਜ ਮੇਰੇ ਨਾਲ ਨੇ
1: ਮੈਂ ਤੁਹਾਡੀ ਰੇਡੀਓ ਦੋਸਤ ਸੁਮਨਪ੍ਰੀਤ, ਅਤੇ ਸੱਜਰੀ ਸਵੇਰ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਸੁਮਨਪ੍ਰੀਤ ਕੌਰ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਨਮਸਕਾਰ।
0: ਜੀ ਸੁਮਨਪ੍ਰੀਤ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਸੱਜਰੀ ਸਵੇਰ ਵਿੱਚ। ਮੈਨੂੰ ਪੂਰੀ ਉਮੀਦ ਹੈ ਆਪ ਸਭ ਸਰੋਤੇ ਤੰਦਰੁਸਤ ਅਤੇ ਖੁਸ਼ ਹੋਵੋਗੇ, ਅਤੇ FM ਬਠਿੰਡਾ ਦੇ ਪ੍ਰੋਗਰਾਮਾਂ ਨਾਲ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਹੇ ਹੋਵੋਗੇ। ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਸੋਹਣੇ ਜਿਹੇ ਗੀਤ ਦੇ ਨਾਲ।

0: ਕਿਵੇਂ ਭੋਲੇ ਚੁੱਪ ਕਰਕੇ ਬੈਠੇ ਬਾਈ।
1: ਉਹ ਕੀ ਦੱਸਾਂ ਬਾਈ, ਨਵੀਂ ਦੁਕਾਨ ਵੀ ਖੋਲ ਲਈ ਤੇ ਨਵਾਂ ਸਮਾਨ ਵੀ ਪਾ ਲਿਆ, ਸਕੀਮਾਂ ਵੀ ਕਈ ਦੇਤੀਆਂ ਤੇ ਭਾਰੀ ਛੂਟ ਵੀ ਦੇਤੀ, ਕਾਰੋਬਾਰ ਜਮਾ ਹੀ ਠੰਡਾ ਪਿਆ। ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ।
0: ਨਾ ਕੀ ਗੱਲ, ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ। ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ,
1: ਰੇਡੀਓ ਤੇ ਮਸ਼ਹੂਰੀ ਕਰਕੇ। ਉਹ ਬਾਈ ਉਹ ਕਿਵੇਂ ਭਲਾ?
0: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ, ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ।
1: ਬਾਈ ਪਰ ਇਹਦੇ ਲਈ ਕਰਨਾ ਕੀ ਪਊਗਾ?
0: ਉਹ ਜਮਾ ਹੀ ਸੌਖਾ ਹੈ ਤਾਂ। ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78-379-63-306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
1: ਉਹ ਖੜ ਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
0: ਨੰਬਰ ਹੈ 78-379-63-306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
2: ਸਰੋਤਿਓ, ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਅੱਜ ਦਾ ਵਿਚਾਰ ਤੇ ਅੱਜ ਦਾ ਇਤਿਹਾਸਿਕ ਪੱਖ ਤੋਂ ਕੀ ਮਹੱਤਵ ਹੈ ਤੇ ਪ੍ਰੋਗਰਾਮ ਪੈਗਾਮ, ਤੇ ਪ੍ਰੋਗਰਾਮ ਦੇ ਅਖੀਰ ਵਿੱਚ ਅਸੀਂ ਸੁਣਾਂਗੇ ਕੁਝ ਅਖਬਾਰੀ ਸੁਰਖੀਆਂ। ਤੇ ਹੁਣ ਸਾਂਝਾ ਕਰਦੇ ਹਾਂ ਅੱਜ ਦਾ ਵਿਚਾਰ। ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਸੌਂਦੇ ਹੋਏ ਵੇਖਦੇ ਹਾਂ, ਸੁਪਨੇ ਤਾਂ ਉਹ ਹੁੰਦੇ ਹਨ ਜੋ ਸਾਨੂੰ ਸੌਣ ਹੀ ਨਹੀਂ ਦਿੰਦੇ। ਜੀ, ਡਾਕਟਰ ਅਬਦੁਲ ਕਲਾਮ ਜੀ ਕਹਿੰਦੇ ਨੇ ਕਿ ਅਸਲੀ ਸੁਪਨਾ ਉਹ ਨਹੀਂ ਜੋ ਬੰਦਾ ਅੱਖਾਂ ਬੰਦ ਨਾਲ ਮੰਜੇ 'ਤੇ ਲੇਟ ਕੇ ਦੇਖੇ, ਅਸਲੀ ਸੁਪਨਾ ਤਾਂ ਉਹ ਬੁਲੰਦ ਜਨੂੰਨ ਹੈ ਜੋ ਤੁਹਾਡੀ ਅੱਖਾਂ ਦੇ ਵਿੱਚ ਨੀਂਦ ਉਡਾ ਦੇਵੇ, ਜੋ ਤੁਹਾਨੂੰ ਸਵੇਰੇ ਸਵੇਰੇ ਆਪਣੇ ਮੰਜੇ ਤੋਂ ਖੜਾ ਕਰ ਦੇਵੇ ਕਿ ਉੱਠ ਓਏ, ਤੇਰਾ ਕੰਮ ਤੈਨੂੰ ਉਡੀਕ ਰਿਹਾ ਹੈ, ਅੱਜ ਕੁਝ ਕਰਕੇ ਵਿਖਾਉਣਾ ਹੈ। ਜੇ ਤੁਹਾਡੇ ਅੰਦਰ ਵੀ ਆਪਣੇ ਕੰਮ, ਆਪਣੇ ਫਿਊਚਰ, ਆਪਣੇ ਪਰਿਵਾਰ ਦੇ ਸੁਪਨਿਆਂ ਨੂੰ ਪੂਰਾ ਕਰਨ ਦੀ ਅੱਗ ਹੈ ਤਾਂ ਆਲਸ ਨੂੰ ਮਾਰੋ ਪਰੇ, ਅੱਜ ਦੀ ਇਸ ਸੱਜਰੀ ਸਵੇਰ ਤੋਂ ਹੀ ਆਪਣੇ ਲਕਸ਼ ਵੱਲ ਇੱਕ ਕਦਮ ਵਧਾਓ। ਯਾਦ ਰੱਖੋ, ਜਿਨ੍ਹਾਂ ਨੇ ਇਤਿਹਾਸ ਰਚੇ ਨੇ ਉਹ ਸੌਂ ਕੇ ਨਹੀਂ ਸਗੋਂ ਜਗ ਕੇ ਹੀ ਰਚੇ ਨੇ। ਤਾਂ ਚਲੋ, ਖਿੱਚੋ ਤਿਆਰੀ, ਲਾਓ ਧੱਕਾ, ਅੱਜ ਦਾ ਦਿਨ ਤੁਹਾਡਾ ਏ। ਸੁਣਦੇ ਹਾਂ ਇਹ ਖੂਬਸੂਰਤ ਗੀਤ।

0: ਪੁਲਿਸ
1: ਮਿਸ ਸੀਮਾ
0: ਹਾਂਜੀ
1: ਹੁਣੇ ਪੁਲਿਸ ਥਾਣੇ ਆਓ ਰੁਕੋ ਨਹੀਂ ਤਾਂ ਘਰ ਆ ਜਾਵਾਂਗੇ ਹਾਂ
0: ਕਿਉਂ ਪਰ ਮੈਂ
1: ਇਕੱਲੇ ਦੂਜੇ ਕਮਰੇ ਵਿੱਚ ਆਓ ਤੁਹਾਡਾ ਬੇਟਾ ਸਾਡੀ ਹਿਰਾਸਤ ਵਿੱਚ ਹੈ ਅਤੇ ਤੁਸੀਂ ਡਿਜੀਟਲ ਅਰੈਸਟ ਵਿੱਚ ਹੋ
0: ਡਿਜੀਟਲ ਅਰੈਸਟ
1: 1,00,000 ਦਿਓ ਬਚ ਜਾਓਗੇ
0: ਇੰਨੇ ਪੈਸੇ
1: ਅੱਛਾ ਠੀਕ ਹੈ ਇੱਕ ਲਿੰਕ ਭੇਜਿਆ ਹੁਣੇ ਪ੍ਰੋਸੈਸਿੰਗ ਲਈ 30,000 ਦਿਓ ਨਹੀਂ ਤਾਂ ਬੇਟਾ ਜੇਲ੍ਹ ਜਾਵੇਗਾ
0: ਜੇਲ੍ਹ ਤਾਂ ਤੂੰ ਜਾਵੇਂਗਾ ਤੇਰਾ ਚਿਹਰਾ ਰਿਕਾਰਡ ਹੋ ਗਿਆ ਹੈ
1: ਓਏ
0: ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ ਇਹ ਸਭ ਫਰਾਡ ਹੈ ਇਸ ਲਈ ਘਬਰਾਓ ਨਾ ਪੁਲਿਸ ਬੈਂਕ RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ ਉਹਨਾਂ ਨੂੰ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ
2: ਹੈਲੋ ਮੰਮਾ
0: ਹਾਈ
3: RBI ਕਹਿੰਦਾ ਹੈ
0: ਜਾਣਕਾਰ ਬਣੋ ਸੁਚੇਤ ਰਹੋ
4: ਜੀ ਸਰੋਤਿਓ ਉਮੀਦ ਹੈ ਤੁਸੀਂ ਆਨੰਦ ਮਾਣ ਰਹੇ ਹੋ ਪ੍ਰੋਗਰਾਮ ਸੱਜਰੀ ਸਵੇਰ ਦਾ ਤੇ ਹੁਣ ਪ੍ਰੋਗਰਾਮ ਦੇ ਅਗਲੇ ਪੜਾਅ ਵੱਲ ਵਧਦਿਆਂ ਤੇ ਦੇਖਦੇ ਹਾਂ ਅੱਜ ਦਾ ਦਿਨ ਇਤਿਹਾਸ ਵਿੱਚ ਕਿਵੇਂ ਮਹੱਤਵਪੂਰਨ ਹੈ
5: ਜੀ ਸਰੋਤਿਓ ਅੱਜ ਦੇ ਦਿਨ ਜਾਣੀ ਕਿ 2 ਅਗਸਤ ਨੂੰ 1982 ਈਸਵੀ ਵਿੱਚ ਅਕਾਲੀ ਦਲ ਵੱਲੋਂ ਪੰਜਾਬ ਦੇ ਹੱਕਾਂ ਅਤੇ ਮੰਗਾਂ ਲਈ ਧਰਮ ਯੁੱਧ ਮੋਰਚਾ ਰਸਮੀ ਤੌਰ ਤੇ ਸ਼ੁਰੂ ਕੀਤਾ ਗਿਆ ਸੀ ਅਤੇ 2 ਅਗਸਤ ਨੂੰ ਹੀ 1758 ਈਸਵੀ ਵਿੱਚ ਮਰਾਠਾ ਸਿੱਖ ਗਠਜੋੜ ਨੇ ਅਹਿਮਦ ਸ਼ਾਹ ਦੁਰਾਨੀ ਦੀਆਂ ਅਫਗਾਨ ਫੌਜਾਂ ਨੂੰ ਹਰਾ ਕੇ ਮੁਲਤਾਨ ਤੇ ਆਪਣਾ ਕਬਜ਼ਾ ਮਜ਼ਬੂਤ ਕੀਤਾ ਸੀ 2 ਅਗਸਤ 1880 ਨੂੰ ਬ੍ਰਿਟਿਸ਼ ਰਾਜ ਦੌਰਾਨ ਪੰਜਾਬ ਰੀਜਨ ਵਿੱਚ ਰੇਲ ਸੰਚਾਰ ਨੂੰ ਵਧਾਉਂਦੇ ਹੋਏ ਰਾਵਲਪਿੰਡੀ ਵੱਲ ਨਵੀਂ ਰੇਲਵੇ ਲਾਈਨ ਦਾ ਅਹਿਮ ਸੈਕਸ਼ਨ ਚਾਲੂ ਕੀਤਾ ਗਿਆ ਸੀ
4: ਜੀ 2 ਅਗਸਤ 1813 ਈਸਵੀ ਨੂੰ ਅਟਕਦੇ ਕਿਲੇ ਉੱਤੇ ਅਫਗਾਨਾਂ ਵਿਰੁੱਧ ਮਿਲੀ ਇਤਿਹਾਸਕ ਜਿੱਤ ਤੋਂ ਬਾਅਦ ਲਾਹੌਰ ਦਰਬਾਰ ਵਿੱਚ ਮਹਾਰਾਜਾ ਰਣਜੀਤ

0: ਸਿੰਘ ਜੀ ਦੀ ਅਗਵਾਈ ਹੇਠ ਸ਼ਾਨਦਾਰ ਜਸ਼ਨ ਅਤੇ ਫੌਜੀ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ ਸੀ।
1: 2 ਅਗਸਤ 1956 ਨੂੰ ਪੈਪਸੂ ਦੇ ਪੰਜਾਬ ਵਿੱਚ ਰੇਲਵੇ ਤੋਂ ਪਹਿਲਾਂ ਪ੍ਰਸ਼ਾਸਨਿਕ ਢਾਂਚੇ ਨੂੰ ਇਕਸਾਰ ਕਰਨ ਲਈ ਪੰਜਾਬ ਸਰਕਾਰ ਵੱਲੋਂ ਨਵੇਂ ਪ੍ਰਸ਼ਾਸਨਿਕ ਨਿਯਮ ਲਾਗੂ ਕੀਤੇ ਗਏ ਸਨ।
0: ਗੱਲ ਕਰੀਏ ਭਾਰਤ ਨਾਲ ਸੰਬੰਧਿਤ ਤਾਂ 2 ਅਗਸਤ 1876 ਨੂੰ ਭਾਰਤ ਦੇ ਰਾਸ਼ਟਰੀ ਝੰਡੇ ਦਾ ਡਿਜ਼ਾਈਨ ਤਿਆਰ ਕਰਨ ਵਾਲੇ ਮਹਾਨ ਸੁਤੰਤਰਤਾ ਸੰਗਰਾਮੀ ਪਿੰਗਲੀ ਵੈਂਕਈਆ ਜੀ ਦਾ ਅੱਜ ਦੇ ਦਿਨ ਜਨਮ ਹੋਇਆ ਸੀ।
1: ਅੱਜ ਦੇ ਹੀ ਦਿਨ 1952 ਈਸਵੀ ਨੂੰ ਭਾਰਤੀ ਸੰਸਦ ਨੇ ਭਾਰਤੀ ਪ੍ਰਸ਼ਾਸਨਿਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਅਸੈਂਸ਼ੀਅਲ ਸਰਵਿਸਿਜ ਮੈਂਟੇਨੈਂਸ ਅਤੇ ਪ੍ਰਸ਼ਾਸਨਿਕ ਸੁਧਾਰ ਨਾਲ ਜੁੜੇ ਅਹਿਮ ਕਾਨੂੰਨ ਅਤੇ ਮਤੇ ਪਾਸ ਕੀਤੇ ਸਨ।
0: ਜੀ ਸਰੋਤਿਓ, ਅੱਜ ਦੇ ਦਿਨ 2009 ਨੂੰ ਭਾਰਤ ਦੀ ਪਹਿਲੀ ਸਵਦੇਸ਼ੀ ਨਿਊਕਲੀਅਰ ਸਬਮਰਾਈਨ INS ਅਰਿਹੰਤ ਦੇ ਰਿਐਕਟਰ ਅਤੇ ਸੀ ਟ੍ਰਾਇਲਸ ਦੀ ਮਹੱਤਵਪੂਰਨ ਤਿਆਰੀ ਦਾ ਐਲਾਨ ਕੀਤਾ ਗਿਆ ਸੀ।
1: ਦੋ ਅਗਸਤ 1858 ਨੂੰ ਬ੍ਰਿਟਿਸ਼ ਸੰਸਦ ਨੇ ਗਵਰਨਮੈਂਟ ਆਫ ਇੰਡੀਆ ਐਕਟ 1858 ਪਾਸ ਕੀਤਾ, ਜਿਸ ਦੇ ਨਾਲ ਈਸਟ ਇੰਡੀਆ ਕੰਪਨੀ ਦਾ ਰਾਜ ਖਤਮ ਹੋ ਗਿਆ ਅਤੇ ਭਾਰਤ ਦਾ ਸ਼ਾਸਨ ਸਿੱਧਾ ਬ੍ਰਿਟਿਸ਼ ਤਾਜ ਦੇ ਅਧੀਨ ਆ ਗਿਆ।
0: 2 ਅਗਸਤ 1861 ਨੂੰ ਭਾਰਤ ਵਿੱਚ ਰਸਾਇਣ ਵਿਗਿਆਨ ਦੇ ਪਿਤਾਮਾ ਅਤੇ ਬੰਗਾਲ ਫਾਰਮਾਸਿਊਟੀਕਲਸ ਦੇ ਸੰਸਥਾਪਕ ਆਚਾਰਿਆ ਪ੍ਰਫੁੱਲ ਚੰਦਰ ਰੇ ਦਾ ਜਨਮ ਹੋਇਆ ਸੀ।
1: ਸਰੋਤਿਓ, ਜੇ ਆਪਣੀ ਵਰਲਡ ਹਿਸਟਰੀ ਦੀ ਗੱਲ ਕਰੀਏ ਤਾਂ ਅੱਜ ਦੇ ਹੀ ਦਿਨ 2 ਅਗਸਤ 1922 ਈਸਵੀ ਨੂੰ ਟੈਲੀਫੋਨ ਦੀ ਖੋਜ ਕਰਨ ਵਾਲੇ ਮਹਾਨ ਵਿਗਿਆਨੀ ਅਲੈਗਜ਼ੈਂਡਰ ਗ੍ਰਾਹਮ ਬੈਲ ਦਾ ਦਿਹਾਂਤ ਹੋਇਆ ਸੀ। ਉਹਨਾਂ ਦੇ ਸਨਮਾਨ ਵਿੱਚ ਉੱਤਰੀ ਅਮਰੀਕਾ ਵਿੱਚ 1 ਮਿੰਟ ਲਈ ਸਾਰੇ ਟੈਲੀਫੋਨ ਸ਼ਾਂਤ ਰੱਖੇ ਗਏ ਸਨ।
0: ਜੀ, ਤੇ 2 ਅਗਸਤ 1990 ਨੂੰ ਇਰਾਕ ਦੀਆਂ ਫੌਜਾਂ ਨੇ ਕੁਵੈਤ ਤੇ ਅਚਾਨਕ ਹਮਲਾ ਕਰਕੇ ਕਬਜ਼ਾ ਕਰ ਲਿਆ ਸੀ, ਜਿਸ ਤੋਂ ਬਾਅਦ ਵਿਸ਼ਵ ਪ੍ਰਸਿੱਧ ਗਲਫ ਵਾਰ ਯਾਨੀ ਕਿ ਖਾੜੀ ਯੁੱਧ ਦੀ ਸ਼ੁਰੂਆਤ ਹੋਈ ਸੀ।
1: ਤੇ ਅੱਜ ਦੇ ਹੀ ਦਿਨ 1945 ਨੂੰ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਅਤੇ ਯੂਰਪ ਦੇ ਭਵਿੱਖ ਦਾ ਫੈਸਲਾ ਕਰਨ ਲਈ ਅਮਰੀਕਾ, ਬ੍ਰਿਟੇਨ ਅਤੇ ਸੋਵੀਅਤ ਸੰਘ ਵਿਚਕਾਰ ਚੱਲ ਰਹੀ ਪੋਟਸਡੈਮ ਕਾਨਫਰੰਸ ਦਾ ਇਤਿਹਾਸਿਕ ਸਮਝੌਤਾ ਸਾਈਨ ਹੋਇਆ ਸੀ।
0: ਤੇ 2 ਅਗਸਤ 1927 ਨੂੰ ਨਾਨਚਾਂਗ ਬਗਾਵਤ ਤੋਂ ਤੁਰੰਤ ਬਾਅਦ ਚੀਨ ਦੀ ਰੈੱਡ ਆਰਮੀ ਦੀ ਸਥਾਪਨਾ ਦਾ ਦੂਜਾ ਅਹਿਮ ਦਿਨ ਸੀ, ਜਿਸ ਨੇ ਆਧੁਨਿਕ ਚੀਨ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ ਸੀ।
1: ਤਾਂ ਦੋਸਤੋ, ਇਹ ਸੀ ਸਾਡਾ ਅੱਜ ਯਾਨੀ ਕਿ 2 ਅਗਸਤ ਦੇ ਦਿਨ ਦਾ ਇਤਿਹਾਸ। ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਸਿਲਸਿਲਾ ਪੈਗਾਮ।
0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਤੇ ਮੈਂ ਬਣਿਆ ਹੋਇਆ ਹਾਂ ਤੁਹਾਡੇ ਨਾਲ, ਤੁਹਾਡਾ ਦੋਸਤ ਮਨਦੀਪ ਕੋਟਲੀ ਤੇ
1: ਮੈਂ ਸੁਮਨਪ੍ਰੀਤ।
0: ਆਓ ਹੁਣ ਸੁਣਦੇ ਹਾਂ ਸਿਲਸਿਲਾ ਪੈਗਾਮ। ਪ੍ਰੋਗਰਾਮ ਪੇਸ਼ ਕਰਨਗੇ ਮਨਦੀਪ ਰਜੌਰਾ।

ਕਰਾਂਗੇ ਸਰੋਤਿਆਂ ਦੇ ਨਾਲ। ਪਿੰਡ ਮਿੱਡੂਖੇੜਾ ਬਲਾਕ ਲੰਬੀ ਨੇੜੇ ਮੰਡੀ ਡੱਬ ਵਾਲੀ ਤੋਂ ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਜੋਤੀ, ਸੁਮਨ, ਮਨੀਸ਼ਾ ਹੋਰੀ ਸਾਨੂੰ ਪੈਗਾਮ ਲਿਖਦੇ ਨੇ। ਕਹਿੰਦੇ ਨੇ, ਹੱਸ ਕੇ ਜੀਣਾ ਇਹੀ ਦਸਤੂਰ ਹੈ ਜ਼ਿੰਦਗੀ ਦਾ, ਇੱਕ ਇਹੀ ਕਿੱਸਾ ਮਸ਼ਹੂਰ ਹੈ ਜ਼ਿੰਦਗੀ ਦਾ, ਬੀਤੇ ਹੋਏ ਪਲ ਕਦੇ ਵਾਪਸ ਨਹੀਂ ਆਉਂਦੇ, ਇਹੀ ਸਭ ਤੋਂ ਵੱਡਾ ਕਸੂਰ ਹੈ ਜ਼ਿੰਦਗੀ ਦਾ। ਤੇ ਸਾਥੀਓ, ਜ਼ਿੰਦਗੀ ਦਾ ਆਪਣਾ ਦਸਤੂਰ ਹੈ ਜਿਹੜਾ, ਅਸੀਂ ਉਸ ਤੋਂ ਮੁਨਕਰ ਨਹੀਂ ਹੋ ਸਕਦੇ, ਪਰ ਅਸੀਂ ਆਪ ਕਸੂਰਵਾਰ ਨਹੀਂ ਬਣਨਾ। ਜ਼ਿੰਦਗੀ ਦਾ ਪਲ ਪਲ ਅਸੀਂ ਇੰਜੋਏ ਕਰਨਾ ਤੇ ਬਿਹਤਰੀਨ ਪ੍ਰੋਗਰਾਮ ਤੁਹਾਡੇ ਲਈ ਆਕਾਸ਼ਵਾਣੀ ਬਠਿੰਡਾ ਲੈ ਕੇ ਆਉਂਦਾ। ਪੈਗਾਮ ਭੇਜ ਕੇ ਤੁਸੀਂ ਵੀ ਆਪਣਾ ਫਰਜ਼ ਅਦਾ ਕਰ ਦਿੱਤਾ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ। ਪੈਗਾਮ

ਅਗਲਾ ਪੈਗਾਮ ਸਾਨੂੰ ਭੇਜ ਰਹੇ ਨੇ ਭੋਲਾ ਸਿੰਘ ਸਿੱਧੂ ਬੜਿੰਗਖੇੜਾ ਨੇੜੇ ਮੰਡੇਡਾ ਵਾਲੀ ਤੋਂ। ਇਹਨਾਂ ਨੇ ਆਪਣੀ ਪੋਤੀ ਮਨਸੀਰਤ ਕੌਰ ਸਿੱਧੂ ਦਾ ਨਾਂ ਵੀ ਲਿਖਿਆ ਹੈ ਪ੍ਰੋਗਰਾਮ ਪੈਗਾਮ ਦੇ ਵਿੱਚ। ਸਿਆਣੀਆਂ ਗੱਲਾਂ ਸਾਨੂੰ ਲਿਖ ਭੇਜ ਰਹੇ ਨੇ। ਕਹਿੰਦੇ ਨੇ, ਔਲਾਦ ਭਾਵੇਂ ਬੇਰੁਜ਼ਗਾਰ ਹੋਵੇ ਪਰ ਭੈੜੀ ਨਾ ਹੋਵੇ। ਕਹਿੰਦੇ, ਰਿਸ਼ਤੇਦਾਰ ਭਾਵੇਂ ਮਾੜਾ ਹੋਵੇ ਪਰ ਗਵਾਂਢ ਮਾੜਾ ਨਾ ਹੋਵੇ। ਕਹਿੰਦੇ, ਘਰ ਭਾਵੇਂ ਛੋਟਾ ਹੋਵੇ ਪਰ ਦਿਲ ਵੱਡਾ ਹੋਵੇ। ਅੱਗੇ ਲਿਖਦੇ ਨੇ, ਕਮਾਈ ਭਾਵੇਂ ਘੱਟ ਹੋਵੇ ਪਰ ਦੁੱਖ ਕਲੇਸ਼ ਨਾ ਹੋਵੇ। ਲਿਖਦੇ ਨੇ ਕਿ ਉਮਰ ਭਾਵੇਂ ਘੱਟ ਹੋਵੇ ਅੰਤ ਦੁਖਦਾਈ ਨਾ ਹੋਵੇ। ਤੇ ਸਰੋਤਿਓ, ਅਸੀਂ ਤੁਹਾਡੀ ਸਿਹਤਯਾਬੀ ਦੇ ਲਈ ਹਮੇਸ਼ਾ ਦੁਆ ਕਰਦੇ ਹਾਂ। ਪ੍ਰੋਗਰਾਮ ਪੈਗਾਮ ਦੇ ਵਿੱਚ ਖਤ ਲਿਖਣ ਲਈ ਸਿੱਧੂ ਪਰਿਵਾਰ ਦਾ ਬਹੁਤ ਬਹੁਤ ਸ਼ੁਕਰੀਆ। ਅਗਲਾ ਪੈਗਾਮ ਸਾਨੂੰ ਪ੍ਰਾਪਤ ਹੋਇਆ ਜੀ ਗੁਰਮੇਲ ਸਿੰਘ ਕੁਲਦੀਪ ਕੌਰ ਸਿਰੀਏਵਾਲਾ ਤੋਂ। ਪ੍ਰੋਗਰਾਮ ਪੈਗਾਮ 'ਚ ਪੈਗਾਮ ਕਰਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਆਖਦੇ ਨੇ ਜੀ, ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਆਖਦੇ ਨੇ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਅਤੇ ਇਮਾਨਦਾਰੀ ਨਾਲ ਕੰਮ ਕਰਨਾ ਸਾਡਾ ਸਭ ਦਾ ਫਰਜ਼ ਹੈ। ਤੇ ਇਮਾਨਦਾਰੀ ਨਾਲ ਤੁਹਾਡੇ ਭੇਜੇ ਹੋਏ ਪੈਗਾਮ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਕੇ ਅਸੀਂ ਆਪਣਾ ਫਰਜ਼ ਅਦਾ ਕਰ ਦਿੱਤਾ ਹੈ। ਤੇ ਤੁਸੀਂ ਵੀ ਨੰਬਰ ਨੋਟ ਕਰ ਲਓ 77173 73 146 ਦੇ ਉੱਤੇ, ਬੜੀ ਇਮਾਨਦਾਰੀ ਦੇ ਨਾਲ ਸਰੋਤਿਓ, ਤੁਸੀਂ ਵੀ ਸਾਨੂੰ ਪੈਗਾਮ ਕਰਨੇ ਨੇ ਜੀ।

ਦੋਸਤੀ ਦੇ ਨਾਂ ਕਰ ਦਿੱਤਾ ਹੈ। ਅਗਲਾ ਪੈਗਾਮ ਗੁਰੂ ਨਾਨਕਪੁਰਾ ਬਠਿੰਡਾ ਤੋਂ ਕਿਸ਼ੋਰ ਸਬਲਾਨੀਆ, ਸਵਿਤਰੀ ਸਬਲਾਨੀਆ, ਸੁਮਨ ਸਬਲਾਨੀਆ, ਬੇਟੀ ਅੰਸ਼ੂਹਰਾ ਨੇ ਲਿਖਦੇ ਨੇ। ਦੋਸਤੀ ਕੇ ਬਾਅਦ ਮੁਹੱਬਤ ਹੋ ਸਕਤੀ ਹੈ, ਦੋਸਤੀ ਕੇ ਬਾਅਦ ਮੁਹੱਬਤ ਹੋ ਸਕਤੀ ਹੈ, ਮੁਹੱਬਤ ਕੇ ਬਾਅਦ ਦੋਸਤੀ ਨਹੀਂ, ਕਿਉਂਕਿ ਦਵਾ ਮਰਨੇ ਸੇ ਪਹਿਲੇ ਕਾਮ ਆਤੀ ਹੈ, ਮਰਨੇ ਕੇ ਬਾਅਦ ਨਹੀਂ। ਜੀ ਦੋਸਤੋ, ਇਹਨਾਂ ਨੇ ਦੋਸਤੀ ਅਤੇ ਮੁਹੱਬਤ ਨੂੰ ਕਿਸ ਕਦਰ ਵਡਿਆਇਆ ਹੈ ਇਸ ਪੈਗਾਮ ਦੇ ਵਿੱਚ ਸਾਨੂੰ ਪਤਾ ਲੱਗ ਗਿਆ ਹੈ। ਖਤ ਭੇਜਣ ਲਈ, ਪੈਗਾਮ ਸਾਨੂੰ ਭੇਜਣ ਲਈ ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਇੱਕ ਹੋਰ ਸ਼ਾਇਰੀ ਇਹਨਾਂ ਨੇ ਲਿਖੀ ਹੈ, ਨਾ ਕਰ ਮੁਹੱਬਤ ਤੇਰੇ ਬਸ ਕੀ ਬਾਤ ਨਹੀਂ, ਜੋ ਦਿਲ ਕਰੇ ਮੁਹੱਬਤ ਵੋ ਦਿਲ ਤੇਰੇ ਪਾਸ ਨਹੀਂ, ਅਗਰ ਮੈਂ ਹੋਤਾ ਬਾਦਸ਼ਾਹ ਤੋ ਕਾਨੂੰਨ ਐਸਾ ਬਣਾ ਦਿੱਤਾ, ਦਿਲ ਤੋੜਨੇ ਵਾਲੋਂ ਕੋ ਸਜ਼ਾਏ ਮੌਤ ਸੁਣਾ ਦਿੱਤਾ। ਜੀ ਤੇ ਦਿਲ ਤੋੜਨਾ ਵਾਕਿਆ ਹੀ ਇੱਕ ਅਜਿਹਾ ਗੁਨਾਹ ਹੈ ਜਿਸ ਦੇ ਲਈ ਸਜ਼ਾਏ ਮੌਤ ਤੋਂ ਵੀ ਵੱਡੀ ਸਜ਼ਾ ਜਿਹੜੀ ਜੇ ਕੋਈ ਦੇ ਸਕਦਾ ਹੁੰਦਾ ਤਾਂ ਦਿੱਤੀ ਜਾਂਦੀ। ਸੋ ਇਸ ਲਈ ਦਿਲ ਕਦੇ ਵੀ ਨਹੀਂ ਤੋੜਨਾ। ਅਸੀਂ ਆਪਣੇ ਆਲੇ ਦੁਆਲੇ ਜੋ ਲੋਕ ਨੇ ਉਹਨਾਂ ਦਾ ਵੀ ਖੂਬ ਖਿਆਲ ਰੱਖਣਾ ਹੈ। ਇਹ ਨਹੀਂ ਕਿ ਸਿਰਫ ਮੁਹੱਬਤ ਕਰਨ ਵਾਲੇ ਦੋ ਜੀਆਂ ਦੀ ਗੱਲ ਹੋ ਰਹੀ ਹੈ, ਇੱਥੇ ਅਸੀਂ ਆਪਣੇ ਆਲੇ ਦੁਆਲੇ ਆਪਣੇ ਦੋਸਤ ਮਿੱਤਰ ਰਿਸ਼ਤੇਦਾਰ ਪਰਿਵਾਰ ਆਪਣੇ ਹਮਸਫ਼ਰ ਦਾ ਵੀ ਖੂਬ ਖਿਆਲ ਰੱਖਣਾ ਹੈ। ਸਾਥੀਓ, ਦਿਲ ਨਹੀਂ ਤੋੜਨਾ, ਇਹ ਕੱਚ ਵਰਗਾ ਨਾਜ਼ੁਕ ਹੁੰਦਾ।

ਪਰ ਦੇ ਇਹਨਾਂ ਜੀਆਂ ਦਾ ਵੀ ਬਹੁਤ ਬਹੁਤ ਸਵਾਗਤ। ਜ਼ਿੰਦਗੀ ਸੇ ਯਹੀ ਗਿਲਾ ਹੈ ਮੁਝੇ, ਤੂੰ ਬਹੁਤ ਦੇਰ ਸੇ ਮਿਲਾ ਹੈ ਮੁਝੇ, ਤੁਮਹਾਰੇ ਅੰਦਾਜ਼ੇ ਮੁਹੱਬਤ ਕੇ ਕਾਇਲ ਹੋ ਗਏ ਹੈ ਹਮ, ਅਬ ਸਾਥ ਚਲਨੇ ਕੇ ਲੀਏ ਤੇਰਾ ਹੱਥ ਮਿਲਾ ਹੈ ਮੁਝੇ, ਹਮ ਸਫ਼ਰ ਚਾਹੀਏ ਹਜ਼ੂਮ ਨਹੀਂ, ਇੱਕ ਮੁਸਾਫ਼ਿਰ ਵੀ ਕਾਫਲਾ ਹੈ ਮੁਝੇ। ਵਾਹ ਕਿਆ ਬਾਤ ਹੈ ਜੀ, ਤੂੰ ਪਿਆਰ ਕਰਕੇ ਕੋਈ ਚਾਲ ਤੋ ਚਲ, ਤੁਝਸੇ ਹਾਰ ਜਾਣੇ ਕਾ ਹੌਸਲਾ ਹੈ ਮੁਝ ਮੇ। ਵਾਹ ਬਹੁਤ ਖੂਬ। ਮੈਨੇ ਇਕਰਾਰ ਮੁਹੱਬਤ ਕੀਆ, ਖਬਰ ਕਿ ਕਿਆ ਪਾਇਆ ਕਿਆ ਗਵਾਇਆ ਹੈ। ਹਰਨਾਮਪੁਰਾ ਮਹੱਲਾ ਕੋਟਕਪੁਰਾ ਤੋਂ ਲਿਖ ਰਹੇ ਨੇ ਜੀ ਸਾਨੂੰ ਇਹ ਸਾਥੀ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਪ੍ਰੋਗਰਾਮ ਪੈਗਾਮ ਦੇ ਵਿੱਚ ਸਾਨੂੰ ਖਤ ਤੁਸੀਂ ਵੀ ਲਿਖ ਸਕਦੇ ਹੋ 77173 74 146 ਦੇ ਉੱਤੇ। ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਆ ਗਏ ਨੇ ਜੀ, ਪੈਗਾਮ ਜਿਹੜੇ ਹੈ ਉਹ ਸ਼ਾਮਿਲ ਕਰ ਰਹੇ ਨੇ। ਚਿਹਰਾ ਦੇਖ ਕਰ ਦਿਲ ਲਗਾਇਆ ਨਹੀਂ ਕਭੀ, ਚਿਹਰੇ ਦੇਖ ਕਰ ਦਿਲ ਲਗਾਇਆ ਨਹੀਂ ਕਭੀ, ਹਾਂ ਮੁਸਕੁਰਾਹਟੋਂ ਪਰ ਤੇਰੀ ਕਈ ਵਾਰ ਜਾਨ ਲੁਟਾਈ ਹੈ ਹਮਨੇ। ਬਹੁਤ ਖੂਬ। ਕਿਸੀ ਕੀ ਮੁਸਕੁਰਾਹਟੋਂ ਪੇ ਹੋ ਨਿਸਾਰ, ਕਿਸੀ ਕਾ ਦਰਦ ਮਿਲ ਸਕੇ ਤੋ ਲੇ ਉਧਾਰ, ਕਹਿੰਦੇ ਹੁੰਦੇ ਹੈ ਨਾ, ਜੀਨਾ ਇਸੀ ਕਾ ਨਾਮ ਹੈ। ਤੁਮਹਾਰੀ ਇੱਕ ਮੁਸਕਾਨ ਮੇਰੇ ਦਿਲ ਕੋ ਖਾਸ ਬਣਾ ਦੇਤੀ ਹੈ, ਔਰ ਤੁਮਹਾਰੀ ਇੱਕ ਯਾਦ ਮੇਰੇ ਦਿਲ ਕੋ ਸਕੂਨ ਦੇਤੀ ਹੈ। ਅਤੇ ਤੁਹਾਡਾ ਪੈਗਾਮ ਸੱਚ ਜਾਣਿਓ ਸਾਨੂੰ ਕਿੰਨਾ ਸਕੂਨ ਦਿੰਦਾ ਹੈ, ਇਹ ਅਸੀਂ ਬਿਆਨ ਨਹੀਂ ਕਰ ਸਕਦੇ ਲਫਜ਼ਾਂ ਦੇ ਵਿੱਚ। ਅੱਗੇ ਇੱਕ ਰਚਨਾ ਜਿਹੜੀ ਹੈ ਉਹ ਲਿਖ ਭੇਜੀ ਹੈ ਜੋਤ ਗੁਰਦੀਪ ਮੁਕੁਲ ਨੇ, ਕੋਟਕਪੁਰਾ ਤੋਂ ਇਹ ਰਚਨਾ ਲਿਖਦੇ ਨੇ। ਲਿਖਦੇ ਨੇ ਕਿ ਮਾਂ ਬੋਲੀ ਤੇ ਮੈਂ ਕੀ ਬੋਲਾਂ, ਗੁਰੂਆਂ ਪੀਰਾਂ ਦੀ ਇਹ ਬੋਲੀ, ਮਾਂ ਦੀ ਮਮਤਾ ਰੂਪੀ ਜਾਪੇ ਦੁੱਧ ਵਿੱਚ ਮਿਸ਼ਰੀ ਘੋਲੀ, ਇਸ ਬੋਲੀ ਵਿੱਚ ਸਾਡੇ ਗੁਰੂਆਂ ਰਚੀ ਹੋਈ ਗੁਰਬਾਣੀ, ਧਰਤੀ ਨੂੰ ਇਹ ਮਾਤਾ ਮੰਨਦੀ ਪਿਤਾ ਮੰਨਦੀ ਇਹ ਪਾਣੀ, ਅੱਜ ਕੱਲ ਕੁਝ ਬੇਅਕਲੇ ਲੋਕੀ ਮਾਂ ਬੋਲੀ ਜਾਣ ਭੁਲਾਈ, ਇਹ ਕੋਈ ਚੰਗੀ ਰੀਤ ਨਹੀਂ ਹੈ ਜੇ ਹੁਣ ਲੋਕਾਂ ਹੈ ਅਪਣਾਈ, ਅੱਜ ਕੱਲ ਸਾਡੇ ਵਿੱਚ ਸਕੂਲਾਂ ਪੰਜਾਬੀ ਬੋਲਣ ਤੇ ਜੁਰਮਾਨਾ ਹੈ, ਖੌਰੇ ਮੇਰੀ ਮਾਂ ਬੋਲੀ ਦੱਸ ਕਿਉਂ ਭੁਗਤੇ ਜੁਰਮਾਨਾ ਹੈ, ਕਹੇ ਕਮਾਲੂ ਵਾਲਾ ਅੰਮ੍ਰਿਤ ਪੰਜਾਬੀ ਨੂੰ ਨਾ ਵਿਸਾਰੋ ਜੀ, ਇਹ ਥੋੜੀ ਹੈ ਮਾਂ ਬੋਲੀ, ਇਹਨੂੰ ਦਿਲੋਂ ਤੁਸੀਂ ਸਤਿਕਾਰੋ ਜੀ, ਇਹਨੂੰ ਦਿਲੋਂ ਤੁਸੀਂ ਸਤਿਕਾਰੋ ਜੀ। ਤੇ ਆਕਾਸ਼ਵਾਣੀ ਬਠਿੰਡਾ ਹਮੇਸ਼ਾ ਆਪਣੀ ਮਾਂ ਦੀ ਬੁੱਕਲ 'ਚ ਬੈਠ ਕੇ ਸਾਰੇ ਪ੍ਰੋਗਰਾਮ ਇਹ ਬਣਾਉਂਦਾ ਹੈ। ਆਕਾਸ਼ਵਾਣੀ ਬਠਿੰਡਾ ਜਿਹੜਾ ਹੈ ਉਹ ਪੰਜਾਬੀ ਮਾਂ ਬੋਲੀ ਨੂੰ ਹਮੇਸ਼ਾ ਨਾਲ ਲੈ ਕੇ ਚੱਲਦਾ ਹੈ। ਤੁਸੀਂ ਵੀ ਸਾਨੂੰ ਪੈਗਾਮ ਜੋ ਲਿਖ ਭੇਜਦੇ ਹੋ, ਕੋਸ਼ਿਸ਼ ਕਰਿਆ ਕਰੋ ਹਿੰਦੀ ਦੇ ਨਾਲ ਨਾਲ ਤੁਸੀਂ ਪੰਜਾਬੀ ਦੇ ਵਿੱਚ ਵੀ ਆਪਣੇ ਪੈਗਾਮ ਸਾਨੂੰ ਭੇਜੋ। ਪਿੰਡ ਜਗ੍ਹਾ ਰਾਮ ਤੀਰਥ ਨੇੜੇ ਤਲਵੰਡੀ ਸਾਬੋ ਤੋਂ ਬੱਗਾ ਸਿੰਘ ਦਿਲਬਰ ਤੇ ਹਰਮਨ ਪੰਘਾਣੀਆਂ ਸਾਨੂੰ ਕਹਿੰਦੇ ਹੈ ਮੈਸੇਜ ਦੇ ਵਿੱਚ ਕਿ ਛੱਡਦੇ ਦਿਲਾ ਉਹਨਾਂ ਬੇਕਦਰਾਂ ਨੂੰ ਜਿਹਦੇ ਵਿੱਚ ਕੋਈ ਕਦਰ ਨਹੀਂ, ਕਿਉਂ ਆਪਣਾ ਆਪ ਬਰਬਾਦ ਕਰੀ ਜਾਂਦਾ ਹੈ, ਪਰ ਉਹਨੂੰ ਅਜੇ ਵੀ ਬੱਗੇ ਸਬਰ ਨਹੀਂ। ਬੱਗਾ ਸਿੰਘ ਦਿਲਬਰ ਤੇ ਹਰਮਨ ਪੰਘਾਣੀਆਂ ਸਾਨੂੰ ਇਹ ਮੈਸੇਜ ਕਰ ਰਹੇ ਨੇ ਜੀ। ਸਾਥੀਓ, ਸਾਡੇ ਕੋਲ ਬਹੁਤ ਸਾਰੇ ਦੋਸਤ ਮਿੱਤਰ ਹੁੰਦੇ ਨੇ, ਕਈਆਂ ਦਾ ਮੰਨਣਾ ਇਹ ਹੁੰਦਾ ਹੈ ਕਿ ਦੋਸਤ ਜਿੰਨੇ ਹੋਣ ਉਹਨਾਂ ਹੀ ਥੋੜ੍ਹਾ ਹੈ, ਤੇ ਕਈ ਇਹ ਮੰਨਦੇ ਨੇ ਕਿ ਦੋਸਤ ਚੁਣਿੰਦਾ ਹੀ ਹੁੰਦੇ ਨੇ। ਨਰਿੰਦਰ ਸਿੰਘ ਕਪੂਰ ਪੰਜਾਬੀ ਦੇ ਜੋ ਲਿਖਾਰੀ ਹੋਏ ਨੇ ਉਹ ਤਾਂ ਲਿਖਦੇ ਨੇ ਕਿ ਦੋਸਤ ਇੱਕੋ ਹੀ ਹੁੰਦਾ ਹੈ ਜੇਕਰ ਉਹ ਸਾਰੀ ਉਮਰ ਸਾਥ ਰਹੇ, ਦੋਸਤੀ ਨਿਭਾਏ, ਨਹੀਂ ਤਾਂ ਫਿਰ ਆਲੇ ਦੁਆਲੇ ਭੀੜ ਹੀ ਹੁੰਦੀ ਹੈ। ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਪ੍ਰੇਮ ਸਿੰਘ ਜੌੜਾ, ਮਨਜੀਤ ਕੌਰ ਜੌੜਾ, ਕਰਨਵੀਰ ਕਰਨ, ਦਪਿੰਦਰ ਵਰਿੰਦਰ, ਕੁਲਦੀਪ, ਇੰਦੂ, ਏਕਮ, ਦਮਨ, ਅਭਿਜੋਤ ਪੈਗਾਮ ਲਿਖਦੇ ਨੇ। ਮਾਂ ਬਾਪ ਦੀ ਇੱਜ਼ਤ ਨਹੀਂ ਕਰ ਸਕਦੇ ਤਾਂ ਕਿਸੇ ਮੰਦਰ ਗੁਰਦੁਆਰੇ ਮਤ ਜਾਣਾ, ਕਿਉਂ ਭਗਵਾਨ ਤੱਕ ਪਹੁੰਚਾਣੇ ਕਾ ਰਾਸਤਾ ਮਾਂ ਪਿਓ ਦੇ ਚਰਨਾਂ ਤੋਂ ਹੀ ਹੋ ਕੇ ਗੁਜ਼ਰਦਾ ਹੈ। ਬਹੁਤ ਅੱਛੀ ਗੱਲ ਇਹਨਾਂ ਆਖੀ, ਅਤੇ ਉਹਨਾਂ ਮਾਂ ਬਾਪ ਦੇ ਕੋਲ ਸ਼ਾਮ ਨੂੰ ਆਪਣਾ ਕੰਮ ਨਿਬੇੜ ਕੇ, ਕੰਮ ਕਾਰ ਤੋਂ ਆ ਕੇ, ਸਕੂਲ ਕਾਲਜ ਤੋਂ ਆ ਕੇ ਉਹਨਾਂ ਕੋਲ ਬੈਠ ਕੇ ਉਹਨਾਂ ਦਾ ਹਾਲ ਚਾਲ ਪੁੱਛਣਾ ਵੀ ਤਾਂ ਸਾਡਾ ਫਰਜ਼ ਹੈ।

ਮੰਗਾ ਪਿੰਡ ਗੰਗਾ ਅਬਲੂਕੀ ਜ਼ਿਲ੍ਹਾ ਬਠਿੰਡਾ ਤੋਂ ਬੇਟਾ ਬੰਟੀ, ਬੇਟੀਆਂ ਰਮਨਦੀਪ ਕੌਰ, ਪ੍ਰਵੀਨ ਕੌਰ, ਪਰਮਪ੍ਰੀਤ ਕੌਰ, ਨੰਨੀ ਮੁੰਨੀ ਦੋਤੀ, ਦੋਸਤ ਗੁਰਮੀਤ, ਬਿੰਦਰ ਮਨੀਆ ਪੱਤੀ ਪ੍ਰੋਗਰਾਮ ਪੈਗਾਮ ਸਾਨੂੰ ਲਿਖ ਰਹੇ ਹੈ ਜੀ। ਆਟਾ ਵਿਗੜ ਕੇ ਬਣੇ ਡਬਲ ਰੋਟੀ, ਦੁੱਧ ਵਿਗੜ ਕੇ ਬਣੇ ਪਨੀਰ ਲੋਕੋ, ਗੁੜ ਵਿਗੜ ਕੇ ਬਣੇ ਸ਼ਰਾਬ ਚੰਗੀ, ਲੱਕੜ ਵਿਗੜ ਕੇ ਬਣੇ ਸ਼ਤੀਰ ਲੋਕੋ, ਯਾਰ ਵਿਗੜ ਕੇ ਸਦਾ ਰਕੀਬ ਬਣਦਾ ਹੈ, ਆਸ਼ਿਕ ਵਿਗੜ ਕੇ ਬਣੇ ਫਕੀਰ ਲੋਕੋ ਜੀ। ਬਹੁਤ ਅੱਛੀ ਰਚਨਾ ਇਹ ਸਾਨੂੰ ਲਿਖ ਭੇਜ ਰਹੇ ਹੈ। ਕੁਝ ਤਲਖ ਸੱਚਾਈਆਂ ਜ਼ਿੰਦਗੀ ਦੀਆਂ, ਉਹ ਵੀ ਸਾਨੂੰ ਸਾਡੇ ਸਰੋਤੇ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਲਿਖ ਭੇਜਦੇ ਨੇ ਸਾਨੂੰ। ਸਤਿ ਸ਼੍ਰੀ ਅਕਾਲ ਦੇ ਨਾਲ ਪੈਗਾਮ ਲਿਖ ਰਹੇ ਨੇ ਜੀ ਮਲਕੀਤ ਸਿੰਘ ਘੜੀਸਾਜ, ਗੁਣਿਆਣਾ ਮੰਡੀ ਬਠਿੰਡਾ ਤੋਂ। ਮਲਕੀਤ ਹੋਰਾਂ ਦਾ ਪੈਗਾਮ ਸ਼ਾਮਿਲ ਕਰ ਲੈਣਾ ਜੀ, ਇਹਨਾਂ ਅਰਜ਼ ਲਿਖੀ ਹੈ ਅਤੇ ਇਹਨਾਂ ਦਾ ਹੁਕਮ ਜਿਹੜਾ ਹੈ ਉਹ ਮੰਨ ਲਿਆ ਗਿਆ ਹੈ ਪ੍ਰੋਗਰਾਮ ਪੈਗਾਮ ਦੇ ਵਿੱਚ। ਅੱਖ ਖੁੱਲ ਜਾਵੇ ਜਦੋਂ ਚੰਨਾ ਮੇਰੀ, ਫੋਟੋ ਦੇਖ ਲੈਂਦੀ ਹਾਂ ਉੱਠ ਕੇ ਮੈਂ ਤੇਰੀ, ਫਿਰ ਮੈਂ ਪਲਕਾਂ ਝੁਕਾ ਲੈਂਦੀ ਹਾਂ, ਫੋਟੋ ਸੋਹਣਿਆ ਤੇਰੀ ਮੈਂ ਗਲ ਨਾਲ ਲਾ ਲੈਂਦੀ ਹਾਂ, ਜਦੋਂ ਮੈਨੂੰ ਯਾਦ ਤੇਰੀ ਆਵੇ ਜਿੰਦ ਕੂੰਜ ਵਾਂਗੂ ਕਰਲਾਵੇ, ਗੀਤ ਬਿਰਹ ਦਾ ਮੈਂ ਗਾ ਲੈਂਦੀ ਹਾਂ, ਫੋਟੋ ਤੇਰੀ ਸੱਜਣਾ ਮੈਂ ਘੁੱਟ ਸੀਨੇ ਨਾਲ ਲਾ ਲੈਂਦੀ ਹਾਂ, ਜਦੋਂ ਤੰਦ ਤੱਕਲੇ 'ਤੇ ਪਾਵਾਂ ਸੁੱਖ ਤੇਰੀ ਦਿਲੋਂ ਮੈਂ ਮਨਾਵਾਂ, ਚਰਖਾ ਜਦੋਂ ਮੈਂ ਡਾ ਲੈਂਦੀ ਹਾਂ, ਫੋਟੋ ਸੋਹਣਿਆ ਮੈਂ ਤੇਰੀ ਗਲ ਨਾਲ ਲਾ ਲੈਂਦੀ ਹਾਂ। ਮਲਕੀਤ ਤੂੰ ਭਾਵੇਂ ਹੋ ਗਿਆ ਪਰਾਇਆ, ਸਾਥੋਂ ਤਾਂ ਜਾਂਦਾ ਨਹੀਂ ਭੁਲਾਇਆ, ਮੈਂ ਮਨ ਸਮਝਾ ਲੈਂਦੀ ਹਾਂ, ਫੋਟੋ ਸੋਹਣੀ ਸੋਹਣਿਆ ਵੇ ਤੇਰੀ ਮੈਂ ਗਲ ਨਾਲ ਲਾ ਲੈਂਦੀ ਹਾਂ, ਕੋਈ ਦੱਸ ਮੇਰੇ ਵਿੱਚ ਤੂੰ ਕਸੂਰ ਗੁਨਿਆਣੇ, ਕਾਹਤੋਂ ਰਹਿੰਦਾ ਦੂਰ ਦੂਰ ਗੁਨਿਆਣੇ, ਸਾਹਾਂ ਵਿੱਚ ਤੇਰੇ ਮੈਂ ਸਾਹ ਲੈਂਦੀ ਹਾਂ, ਫੋਟੋ ਤੇਰੀ ਮੈਂ ਸੋਹਣਿਆ ਗਲ ਨਾਲ ਲਾ ਲੈਂਦੀ ਹਾਂ। ਅਤੇ ਕਈ ਰਿਸ਼ਤੇ ਜ਼ਿੰਦਗੀ ਦੇ ਵਿੱਚ ਅਜਿਹੇ ਵੀ ਬਣਦੇ ਹੈ, ਬਣੇ ਹੋਏ ਰਿਸ਼ਤਿਆਂ ਦੇ ਵਿੱਚ ਵੀ ਅਜਿਹੇ ਮੋੜ ਆਉਂਦੇ ਹੈ, ਉਦੋਂ ਯਾਦਾਂ ਅਤੇ ਫੋਟੋਆਂ ਸਾਡੇ ਕੋਲ ਹਮੇਸ਼ਾ ਲਈ ਸਾਂਭੀਆਂ ਪਈਆਂ ਰਹਿ ਜਾਂਦੀਆਂ ਨੇ। ਬਹੁਤ ਬਹੁਤ ਸ਼ੁਕਰੀਆ ਇਹਨਾਂ ਦਾ ਪੈਗਾਮ ਸਾਨੂੰ ਲਿਖਣ ਦੇ ਲਈ। ਗੁੱਡ ਮਾਰਨਿੰਗ ਦੇ ਨਾਲ ਸਾਨੂੰ ਪੈਗਾਮ ਭੇਜ ਦਿੱਤਾ ਹੈ ਬਿੰਦਰ ਗਹਿਲੋਤ ਤੇ ਰਾਜ ਗਹਿਲੋਤ ਹੋਰਾਂ ਨੇ। ਇਹਨਾਂ ਦੇ ਦੋਸਤ ਪਵਨ ਕੰਬੋਜ, ਜੰਗੀਰ ਸਿੰਘ ਸਰਪੰਚ ਹੋਰਾਂ ਦਾ ਨਾਂ ਵੀ ਇਹ ਪਿੰਡ ਬੀਰਾਬੱਦੀ ਫਤਿਹਾਬਾਦ ਹਰਿਆਣਾ ਤੋਂ ਸ਼ਾਮਿਲ ਕਰ ਰਹੇ ਹੈ ਜੀ। ਦਿਨ ਮਹੀਨੇ ਸਾਲ ਨਾ ਪੁੱਛ, ਕਿੰਨੀ ਕੀਤੀ ਭਾਲ ਨਾ ਪੁੱਛ, ਉਂਝ ਤਾਂ ਮੈਂ ਅਮੀਰ ਬੜਾ ਹਾਂ, ਇਸ਼ਕ ਦੇ ਵਿੱਚ ਕੰਗਾਲ ਨਾ ਪੁੱਛ, ਫਿਰ ਤੋਂ ਬੇਹਾਲ ਹੋ ਜਾਵਾਂਗਾ, ਅੱਖਾਂ ਦੇ ਨਾਲ ਹਾਲ ਨਾ ਪੁੱਛ, ਯਾਦ ਤੇਰੀ ਜੋ ਨਿੱਤ ਪਾਉਂਦੀ ਏ, ਦਿਲ ਦੇ ਵਿੱਚ ਭੁਚਾਲ ਨਾ ਪੁੱਛ, ਖੁਦ ਹੀ ਮੈਂ ਸਵਾਲ ਹੋਇਆ ਹਾਂ, ਤੂੰ ਕੋਈ ਹੋਰ ਸਵਾਲ ਨਾ ਪੁੱਛ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਜ਼ਿੰਦਗੀ ਦੇ ਵਿੱਚ ਕੁਝ ਸਵਾਲ ਜਿਹੜੇ ਹੈ ਉਹ ਅਜਿਹੇ ਹੁੰਦੇ ਹੀ ਨੇ, ਵਾਕਈ ਹੁੰਦੇ ਨੇ, ਜੋ ਸਾਨੂੰ ਆਪਣਾ ਆਪ ਇੱਕ ਸਵਾਲ ਬਣਾ ਜਾਂਦੇ ਨੇ। ਬਹੁਤ ਸਾਰੇ ਸੋਹਣੇ ਸੋਹਣੇ ਪੈਗਾਮ ਸਾਡੇ ਸਰੋਤੇ ਸਾਨੂੰ ਪ੍ਰੋਗਰਾਮ ਪੈਗਾਮ ਦੇ ਵਿੱਚ ਭੇਜਦੇ ਨੇ, ਸਭ ਦਾ ਹੀ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ।

ਪਿੰਡ ਸੰਦੋਹਾ ਨੇੜੇ ਮੁੜ ਮੰਡੀ ਜਗਰਾਜ ਸਿੰਘ ਕਣਕਵਾਲੀਆ ਗੰਗਾ ਰਾਮ ਭੁੱਚੋ ਮੰਡੀ ਦਰਸ਼ਨ ਸਿੰਘ ਪਥਰਾਲਾ ਅਵਤਾਰ ਸਿੰਘ ਘੁਮਿਆਰਾ ਖੇੜਾ ਲਿਖਦੇ ਨੇ ਏਸੀ ਬਿਨਾਂ ਪੈ ਨਹੀਂ ਸਕਦੇ ਮੋਬਾਈਲ ਬਿਨਾਂ ਰਹਿ ਨਹੀਂ ਸਕਦੇ ਬੱਚਿਆਂ ਨੂੰ ਕੁਝ ਕਹਿ ਨਹੀਂ ਸਕਦੇ ਸਬਰ ਹੁਣ ਰੱਖ ਨਹੀਂ ਸਕਦੇ ਕਰਜ਼ੇ ਤੋਂ ਹੁਣ ਬਚ ਨਹੀਂ ਸਕਦੇ ਦੁੱਖ ਕਿਸੇ ਨੂੰ ਦੱਸ ਨਹੀਂ ਸਕਦੇ ਵਿਸ਼ਵਾਸ ਕਿਸੇ ਤੇ ਕਰ ਨਹੀਂ ਸਕਦੇ ਚਿਹਰਾ ਕਿਸੇ ਦਾ ਪੜ ਨਹੀਂ ਸਕਦੇ ਇਲਜ਼ਾਮ ਕਿਸੇ ਤੇ ਧਰ ਨਹੀਂ ਸਕਦੇ ਪੈਦਲ ਹੁਣ ਜਾ ਨਹੀਂ ਸਕਦੇ ਸਾਦਾ ਸਸਤਾ ਹੁਣ ਪਾ ਨਹੀਂ ਸਕਦੇ ਮਾੜਾ ਮੈਸੇਜ ਪਾ ਨਹੀਂ ਸਕਦੇ ਇਹਨਾਂ ਨੂੰ ਪਤਾ ਸੀਗਾ ਕਿ ਪ੍ਰੋਗਰਾਮ ਪੈਗਾਮ ਦੇ ਵਿੱਚ ਅਸੀਂ ਅਜਿਹੀ ਗੱਲ ਕਰਨੀ ਹੈ ਜਿਹੜੀ ਸਾਨੂੰ ਸੋਚਣ ਤੇ ਮਜਬੂਰ ਕਰੇ ਤੇ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਸਿਖਾ ਕੇ ਜਾਵੇ ਸਾਨੂੰ ਕੋਈ ਵੀ ਸਰੋਤਾ ਜਿਹੜਾ ਹੈ ਉਹ ਮਾੜਾ ਮੈਸੇਜ ਕਦੇ ਵੀ ਨਹੀਂ ਪਾਉਂਦਾ ਸਾਡੇ ਸਰੋਤੇ ਜਿਹੜੇ ਨੇ ਉਹ ਬੜੀਆਂ ਬਿਹਤਰੀਨ ਰਚਨਾਵਾਂ ਸੁਣ ਕੇ ਪ੍ਰੋਗਰਾਮਾਂ ਦੇ ਮਿਆਰ ਦੇ ਮੁਤਾਬਕ ਹੀ ਸਾਨੂੰ ਭੇਜਦੇ ਨੇ ਬਹੁਤ ਬਹੁਤ ਸ਼ੁਕਰੀਆ ਤੇ ਇਹਨਾਂ ਜੋ ਅਖੀਰ ਦੇ ਵਿੱਚ ਆਖਿਆ ਕਿ ਸਸਤਾ ਸਾਦਾ ਪਾ ਨਹੀਂ ਸਕਦੇ ਤੇ ਪੈਦਲ ਹੁਣ ਜਾ ਨਹੀਂ ਸਕਦੇ ਇਹ ਜੇਕਰ ਦੋਨੇ ਹੀ ਚੀਜ਼ਾਂ ਕਰ ਲਵਾਂਗੇ ਤਾਂ ਜਿੱਥੇ

ਸੀ, ਸਸਤਾ ਤੇ ਸਾਦਾ ਪਾ ਕੇ ਆਪਣਾ ਜੇਬ ਤੇ ਵਾਧੂ ਭਾਰ ਪੈਣੋਂ ਬਚਾ ਲਵਾਂਗੇ। ਉਸੇ ਤਰ੍ਹਾਂ ਅਸੀਂ ਪੈਦਲ ਚੱਲ ਕੇ ਵੀ ਆਪਣੀ ਸਿਹਤ ਜਿਹੜੀ ਹੈ ਉਹ ਰੁਸ਼ਨਾ ਲਵਾਂਗੇ। ਸਿਹਤਯਾਬ ਜੇਕਰ ਅਸੀਂ ਰਵਾਂਗੇ ਤਾਂ ਅਸੀਂ ਖੁਸ਼ ਬਹੁਤ ਰਵਾਂਗੇ। ਸਤੀਸ਼ ਕੁਮਾਰ ਬੰਸਲ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡੱਬਵਾਲੀ ਤੋਂ ਸਾਨੂੰ ਮੈਸੇਜ ਕਰ ਰਹੇ ਨੇ, ਚਿਹਰੇ ਕੀ ਰੌਣਕ ਛੀਨੇ ਵਾਲੋਂ ਸੇ ਕਭੀ ਮੁਲਾਕਾਤ ਨਾ ਹੋ ਤੋ ਬਿਹਤਰ ਹੈ। ਜੀ ਚੰਗੀ ਗੱਲ ਹੈ, ਜੇਕਰ ਕੋਈ ਤੁਹਾਨੂੰ ਦੁੱਖ ਤਕਲੀਫ ਦਾ ਕਾਰਨ ਬਣਦਾ ਹੈ ਤਾਂ ਅਸੀਂ ਉਸ ਇਨਸਾਨ ਦੀ ਸੰਗਤ ਜਿਹੜੀ ਹੈ ਉਹ ਬਿਲਕੁਲ ਛੱਡੀਏ, ਕਿਉਂਕਿ ਨਾ ਕਹਿਣ ਦੀ ਕਲਾ ਜਿਹੜੀ ਹੈ ਉਹ ਵੀ ਸਾਨੂੰ ਆਉਣੀ ਚਾਹੀਦੀ ਹੈ। ਅਸੀਂ ਇਸ ਤਰ੍ਹਾਂ ਦੇ ਇਨਸਾਨ ਦੀ ਸੰਗਤ ਨਹੀਂ ਕਰਨੀ ਜੋ ਤੁਹਾਨੂੰ ਮੁੜਕੁੜ ਨਮੋਸ਼ੀ ਦੇਵੇ। ਤੇ ਇਹ ਵੀ ਆਖਿਆ ਜਾਂਦਾ ਹੈ ਕਿ ਜੇਕਰ ਰਿਸ਼ਤਿਆਂ ਦੀ ਪੰਡ ਜਿਹੜੀ ਹੈ ਉਹ ਭਾਰੀ ਹੋ ਜਾਵੇ ਤਾਂ ਉਹ ਲਾਹ ਦੇਣੀ ਹੀ ਚੰਗੀ ਹੁੰਦੀ ਹੈ। ਵਨ ਵੇ ਟ੍ਰੈਫਿਕ ਰੋਡ ਨਜ਼ਦੀਕ ਬੱਸ ਸਟੈਂਡ ਮਾਨਸਾ ਤੋਂ ਜਗਦੀਸ਼ ਰਾਏ ਗਰਗ ਸਾਨੂੰ ਇੱਕ ਸ਼ੇਅਰ ਲਿਖ ਭੇਜ ਰਹੇ ਨੇ, ਸਾਂਝੇਦਾਰੀ ਕਰੋ ਤੋ ਕਿਸੀ ਕੇ ਦਰਦ ਕੀ ਕਰੋ, ਖੁਸ਼ੀਓ ਕੇ ਤੋ ਯਹਾਂ ਦਾਵੇਦਾਰ ਬਹੁਤ ਹੈ। ਵਾਹ ਕਿਆ ਬਾਤ ਹੈ ਜੀ, ਇਹਨਾਂ ਨੇ ਬਹੁਤ ਅੱਛੀ ਗੱਲ ਆਖੀ ਹੈ। ਕਹਿੰਦੇ ਵੀ ਹੁੰਦੇ ਹੈ ਕਿ ਤੁਸੀਂ ਕਿਸੇ ਦੀ ਖੁਸ਼ੀ ਦੇ ਵਿੱਚ ਸ਼ਰੀਕ ਹੋਵੋ ਨਾ ਹੋਵੋ, ਪਰ ਦੁੱਖ ਤਕਲੀਫ ਦੇ ਵਿੱਚ ਜ਼ਰੂਰ ਆਉਣਾ ਜਾਣਾ ਚਾਹੀਦਾ ਹੈ। ਪੈਗਾਮ ਸਾਨੂੰ ਭੇਜ ਰਹੇ ਆ ਪਾਲਮਪੁਰ ਜ਼ਿਲ੍ਹਾ ਕਾਂਗੜਾ ਤੋਂ ਡਾਕਟਰ ਰਵੀ ਗਰਗ, ਡਾਕਟਰ ਸ਼ਿਲਪਾ ਗਰਗ। ਸ਼ੇਅਰ ਇਹ ਲਿਖਦੇ ਨੇ ਕਿ ਦਿਨ ਭਰ ਮੈਂ ਕਰਤਾ ਰਹਾ ਜਿਸ ਬਿਹਤਰ ਇਨਸਾਨ ਕੀ ਤਲਾਸ਼, ਸ਼ਾਮ ਕੋ ਵਹਿ ਮੁਝੇ ਆਈਨੇ ਮੇ ਮੁਸਕੁਰਾਤਾ ਹੁਆ ਮਿਲਾ। ਕਿਆ ਬਾਤ ਹੈ, ਆਪਣੇ ਆਪ ਨੂੰ ਪਿਆਰ ਕਰਨਾ ਤੇ ਆਪਣੇ ਆਪ ਲਈ ਮੁਸਕੁਰਾਉਣਾ, ਫਿਰ ਆਪਣੇ ਆਪ ਨੂੰ ਨਾਲ ਲੈ ਕੇ ਮੁਸਕੁਰਾਉਣਾ, ਇਹ ਜ਼ਿੰਦਗੀ ਦਾ ਇੱਕ ਬਹੁਤ ਅੱਛਾ ਰਿਵਾਜ਼ ਹੋ ਸਕਦਾ ਜੇਕਰ ਅਸੀਂ ਇਸ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਾਂਗੇ। ਮੁਸਕੁਰਾਹਟ, ਮੁਸਕਾਨ ਬਹੁਤ ਕੁਝ ਸਵਾਰ ਦਿੰਦੀ ਹੈ ਤੇ ਇਸ ਤਰ੍ਹਾਂ ਜੇਕਰ ਅਸੀਂ ਚਿਹਰੇ ਤੇ ਮੁਸਕਾਨ ਲੈ ਕੇ ਕਿਸੇ ਨੂੰ ਮਿਲਦੇ ਹਾਂ ਤਾਂ ਸਾਹਮਣੇ ਵਾਲੇ ਨੂੰ ਵੀ ਉਨੀ ਹੀ ਖੁਸ਼ੀ ਮਹਿਸੂਸ ਹੁੰਦੀ।

ਪੱਪੂ ਇਲੈਕਟ੍ਰੀਸ਼ੀਅਨ ਜੀ, ਅਮਨ ਟੇਲਰ ਜੀ ਸਾਨੂੰ ਸਿੱਖ ਵਾਲਾ ਰੋਡ ਕੋਟਕਪੁਰਾ ਤੋਂ ਲਿਖ ਰਹੇ ਨੇ। ਬੱਦਲਾਂ ਵਾਂਗੂ ਗੱਜਦੇ ਬੰਦੇ ਵਸਣ ਕਿਸ ਤਰ੍ਹਾਂ ਅੱਜ ਦੇ ਬੰਦੇ, ਤੂੰ ਜੇ ਪੱਲੂ ਕੀਤਾ ਹੁੰਦਾ ਕੰਧਾਂ ਵਿੱਚ ਨਾ ਵੱਜਦੇ ਬੰਦੇ, ਰੱਬਾ ਤੈਨੂੰ ਥੋੜ ਕਿਹੜੀ ਸੀ ਕਿਉਂ ਤੇਥੋਂ ਵੀ ਨਹੀਂ ਰੱਜਦੇ ਬੰਦੇ, ਆਖਿਰ ਮੰਜ਼ਿਲ ਮਿਲ ਜਾਣੀ ਸੀ, ਆਖਿਰ ਮੰਜ਼ਿਲ ਮਿਲ ਜਾਣੀ ਸੀ। ਇੱਕ ਪਾਸੇ ਜੇ ਭੱਜਦੇ ਬੰਦੇ ਗਿੱਲ ਹਰ ਇੱਕ ਦਾ ਰਾਜ ਰਾਜ ਸੀ ਰਹਿਣਾ, ਜੇਕਰ ਇੱਕ ਦੂਜੇ ਦੇ ਪੜਦੇ ਕੱਜਦੇ ਬੰਦੇ। ਬਿਲਕੁਲ ਜੀ ਸਾਥੀਓ, ਇਹ ਬੜੀ ਵਾਰ ਹੁੰਦਾ ਹੈ ਕਿ ਜਦੋਂ ਕੋਈ ਗੱਲ ਜਿਹੜੀ ਹੈ ਤੁਹਾਡੀ ਕਿਸੇ ਰਾਜ ਦੀ, ਕਿਸੇ ਦੋਸਤ ਦਾ ਰਾਜ ਕਿਸੇ ਨੂੰ ਜਦੋਂ ਪਤਾ ਹੁੰਦਾ ਤਾਂ ਆਪਸ ਦੇ ਵਿੱਚ ਮਨਮੁਟਾਵ ਹੋਣ 'ਤੇ ਜੇਕਰ ਅਸੀਂ ਉਹ ਰਾਜ ਉਘਾੜਦੇ ਹਾਂ ਜਾਂ ਉਹ ਪਰਦੇ ਜਿਹੜੇ ਹੈ ਅਸੀਂ ਫਰੋਲਦੇ ਹਾਂ ਤਾਂ ਇਹ ਚੰਗੀ ਗੱਲ ਨਹੀਂ ਹੁੰਦੀ। ਕਿਸੇ ਨੇ ਜੇਕਰ ਤੁਹਾਡੇ ਉੱਤੇ ਚੰਗੇ ਸਮੇਂ ਦੇ ਵਿੱਚ ਵਿਸ਼ਵਾਸ ਕਰਕੇ ਜੇ ਤੁਹਾਨੂੰ ਕੋਈ ਦਿਲ ਦੀ ਗੱਲ ਦੱਸੀ ਹੁੰਦੀ ਹੈ ਤਾਂ ਤੁਹਾਡਾ ਦਿਲ ਸਮੁੰਦਰ ਵਰਗਾ ਡੂੰਘਾ ਹੋਣਾ ਚਾਹੀਦਾ, ਉਸ 'ਚੋਂ ਗੱਲ ਕਦੇ ਬਾਹਰ ਨਹੀਂ ਆਉਣੀ ਚਾਹੀਦੀ। ਇਹ ਰੇਡੀਓ ਨੂੰ ਸਮਰਪਿਤ ਖੂਬਸੂਰਤ ਸ਼ੇਅਰ ਲਿਖ ਭੇਜਿਆ ਹੈ ਜੀ। ਰੇਡੀਓ ਦੀ ਹਰ ਲਹਿਰ ਦਿਲ ਤੱਕ ਪਹੁੰਚ ਜਾਂਦੀ ਹੈ, ਬਿਨਾਂ ਚਿਹਰੇ ਵੇਖੇ ਆਪਣਾਪਣ ਦੇ ਜਾਂਦੀ ਹੈ, ਕਿਤਾਬਾਂ ਗਿਆਨ ਦਿੰਦੀਆਂ ਨੇ ਪਰ ਰੇਡੀਓ ਦਿਲ ਨੂੰ ਸਕੂਨ ਦਿੰਦਾ ਹੈ। ਸੁਰਾਂ ਦਾ ਸਾਥ ਹੋਵੇ ਤੇ ਰੇਡੀਓ ਦੀ ਆਵਾਜ਼, ਫਿਰ ਹਰ ਸਫ਼ਰ ਬਣ ਜਾਂਦਾ ਹੈ ਖਾਸ, ਰੇਡੀਓ ਕਦੇ ਪੁਰਾਣਾ ਨਹੀਂ ਹੁੰਦਾ, ਇਹ ਤਰ੍ਹਾਂ ਹਰ ਦਿਲ ਨਵੀਆਂ ਯਾਦਾਂ ਜਗਾਉਂਦਾ ਹੈ। ਰੇਡੀਓ ਨਾਲ ਜੁੜੇ ਰਿਸ਼ਤੇ ਅਨਮੋਲ ਹੁੰਦੇ ਨੇ ਜੋ ਦਿਲਾਂ ਨੂੰ ਚੁੱਪਚਾਪ ਜੋੜਦੇ ਨੇ। ਜਿੱਥੇ ਰੇਡੀਓ ਦੀ ਗੂੰਜ ਹੁੰਦੀ ਹੈ ਉੱਥੇ ਉਦਾਸੀ ਵੀ ਮੁਸਕਰਾਹਟ ਬਣ ਜਾਂਦੀ ਹੈ। ਰੇਡੀਓ ਦੀ ਆਵਾਜ਼ ਸਿਰਫ ਸੁਣੀ ਨਹੀਂ ਜਾਂਦੀ, ਇਹ ਤਾਂ ਦਿਲ ਦੇ ਵਿੱਚ ਵੱਸ ਜਾਂਦੀ ਹੈ। ਹਰ ਸਵੇਰ ਰੇਡੀਓ ਨਾਲ ਸ਼ੁਰੂ ਹੁੰਦੀ ਹੈ ਤਾਂ ਦਿਨ ਵੀ ਮੁਸਕਰਾ ਕੇ ਲੰਘਦਾ ਹੈ। ਰੇਡੀਓ ਸਿਰਫ ਖਬਰਾਂ ਨਹੀਂ ਸੁਣਾਉਂਦਾ, ਇਹ ਜ਼ਿੰਦਗੀ ਦੇ ਰੰਗ ਵੀ ਵਿਖਾਉਂਦਾ ਹੈ। ਦਿਲ ਦੀ ਧੜਕਣ ਤੇ ਰੇਡੀਓ ਦੀ ਤਰੰਗ ਦੋਵੇਂ ਮਿਲ ਜਾਣ ਤਾਂ ਜ਼ਿੰਦਗੀ ਸੁਹਾਣਾ ਸੰਗ ਬਣ ਜਾਂਦੀ ਹੈ ਜੀ। ਬਿਲਕੁਲ, ਤੁਹਾਡੇ ਦਿਲ ਦੀ ਤਰੰਗ ਜਿਹੜੀ ਉਹ ਸਾਡੇ ਤੱਕ ਪਹੁੰਚ ਗਈ ਹੈ ਤੇ ਸਾਡੇ ਦਿਲ ਦੀਆਂ ਭਾਵਨਾਵਾਂ ਵੀ ਤੁਹਾਡੇ ਤੱਕ ਪਹੁੰਚ ਰਹੀਆਂ ਪ੍ਰੋਗਰਾਮ ਪੈਗਾਮ ਦੇ ਜ਼ਰੀਏ, ਤੇ ਤੁਸੀਂ ਬਹੁਤ ਅੱਛੇ ਖੂਬਸੂਰਤ ਪੈਗਾਮ ਸਾਨੂੰ ਲਿਖ ਭੇਜਦੇ ਹੋ। ਅਸੀਂ ਬੜੇ ਚਾਹ ਕੇ, ਬੜੇ ਪਿਆਰ ਤੇ ਚਾਹ ਦੇ ਨਾਲ ਤੁਹਾਡੀਆਂ ਰਚਨਾਵਾਂ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ।

ਸਾਨੂੰ ਪੈਗਾਮ ਭੇਜਣ ਦੇ ਲਈ ਪਰ ਇਹ ਪੈਗਾਮ ਭੇਜਣ ਵਾਲੇ ਦੋਸਤ ਜਿਹੜੇ ਨੇ ਇਹਨਾਂ ਦਾ ਨਾਂ ਅਸੀਂ ਦੱਸ ਦਈਏ ਤੁਹਾਨੂੰ ਬੱਸ ਸਟੈਂਡ ਦੇ ਨੇੜਿਓ ਬੁਰਜ ਹਨੂਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ, ਕੀਰਤੀ ਸਿੱਧਕ, ਪ੍ਰਿਆਂਸ਼ੀ ਵਰਮਾ, ਸਾਰਾ ਹੀ ਵਰਮਾ ਪਰਿਵਾਰ ਸਾਨੂੰ ਲਿਖ ਭੇਜਦਾ ਜੀ ਇਹ ਰਚਨਾ।

ਪਿੰਡ ਰਾਮਪੁਰਾ ਤੋਂ ਅਮਨਦੀਪ ਕੌਰ, ਸਰਦਾਰ ਬੇਅੰਤ ਸਿੰਘ, ਸਾਹਿਬਦੀਪ ਸਿੰਘ ਸਿੱਧੂ ਇਹ ਪੈਗਾਮ ਦੇ ਵਿੱਚ ਨਮਸਕਾਰ ਆਖਦੇ ਹੋਏ, ਸਤਿ ਸ਼੍ਰੀ ਅਕਾਲ ਆਖਦੇ ਹੋਏ ਕਵਿਤਾ ਲਿਖ ਭੇਜਦੇ ਨੇ। ਬੜਾ ਔਖਾ ਹੁੰਦਾ ਕਈ ਵਾਰ ਜ਼ਿੰਦਗੀ 'ਚ ਸੱਚ ਦੇ ਰੂਬਰੂ ਹੋਣਾ, ਸੱਚ ਤੋਂ ਕੋਹਾਂ ਦੂਰ ਜਾਣਾ, ਜ਼ਿੰਦਗੀ ਦੇ ਸੁਨਹਿਰੀ ਰੰਗਾਂ ਨੂੰ ਫੜਨਾ, ਤਸਵੀਰ 'ਚ ਭਰਨਾ ਬੜਾ ਔਖਾ ਹੁੰਦਾ ਕਈ ਵਾਰ। ਤੁਰ ਜਾਣ ਵਾਲੇ ਨੂੰ ਫੜ ਕੇ ਬਿਠਾਉਣਾ, ਗਲਤ ਫਹਿਮੀ ਉਸ ਦੀ ਦੂਰ ਕਰਾਉਣਾ, ਕਿਸੇ ਦੇ ਅਕਸ ਨੂੰ ਦਿਲ 'ਚ ਮਿਟਾਉਣਾ, ਕਿਸੇ ਦੀਆਂ ਯਾਦਾਂ ਨੂੰ ਸਦਾ ਲਈ ਦਫਨਾਉਣਾ, ਅੱਖਾਂ 'ਚੋਂ ਡਿੱਗਦੇ ਹੰਝੂਆਂ ਨੂੰ ਲੁਕਾਉਣਾ, ਉਦਾਸ ਦਿਲ ਨੂੰ ਇੱਕ ਵਾਰ ਫਿਰ ਤੋਂ ਹਸਾਉਣਾ ਬੜਾ ਔਖਾ ਹੁੰਦਾ ਕਈ ਵਾਰ। ਡੁੱਲਦੇ ਹੋਏ ਸਮੁੰਦਰ ਨੂੰ ਪਾਸੇ ਹਟਾਉਣਾ, ਬੁੱਝਦੇ ਹੋਏ ਚਿਰਾਗਾਂ ਨੂੰ ਫਿਰ ਤੋਂ ਰੁਸ਼ਨਾਉਣਾ, ਸਿਰਜੇ ਹੋਏ ਸ਼ਬਦਾਂ ਦੇ ਅਰਥਾਂ ਨੂੰ ਲੁਕਾਉਣਾ, ਕਲਪਨਾ ਤੇ ਹਕੀਕਤ ਨੂੰ ਆਪਸ 'ਚ ਮਿਲਾਉਣਾ ਬੜਾ ਔਖਾ ਹੁੰਦਾ ਕਈ ਵਾਰ। ਅਮਨਦੀਪ ਕੌਰ ਆਪਣੀ ਇਹ ਰਚਨਾ ਸਾਨੂੰ ਲਿਖ ਭੇਜਦੇ ਨੇ। ਬੜੀ ਹੀ ਬਿਹਤਰੀਨ ਰਚਨਾ ਜਿਹੜੀ ਹੈ, ਉੱਚ ਪਾਏ ਦੀ ਰਚਨਾ ਇਹਨਾਂ ਨੇ ਸਾਨੂੰ ਲਿਖ ਭੇਜੀ। ਅਮਨਦੀਪ ਕੌਰ ਦੀ ਕਲਮ ਜਿਹੜੀ ਹੈ ਉਹ ਪ੍ਰਪੱਖ ਕਲਮ ਹੈ, ਇਹ ਬਹੁਤ ਖੂਬ ਲਿਖਦੇ ਨੇ, ਲਿਖਦੇ ਰਹਿਣ ਤੇ ਸਾਨੂੰ ਭੇਜਦੇ ਰਹਿਣ। ਪ੍ਰੋਗਰਾਮ ਪੈਗਾਮ ਦੇ ਵਿੱਚ ਇਹਨਾਂ ਦੀਆਂ ਰਚਨਾਵਾਂ ਸ਼ਾਮਿਲ ਹੁੰਦੀਆਂ ਰਹਿਣਗੀਆਂ ਜੀ। ਗਣਪਤੀ ਇਨਕਲੇਵ ਬਠਿੰਡਾ ਤੋਂ ਦੀਪਾ, ਪੂਜਾ, ਪ੍ਰਵੀਨ, ਰੇਨੂ, ਨੀਲਮ, ਈਸ਼ਾ, ਸੁਚਿਤਰਾ, ਫਾਲਗੁਨੀ ਦਾ ਸਾਨੂੰ ਪੈਗਾਮ ਆਇਆ ਹੈ। ਇਹ ਦੋਸਤੀ ਦੇ ਨਾਂ ਇੱਕ ਪੈਗਾਮ ਲਿਖਦੇ ਨੇ। ਗੁਜ਼ਰੇ ਜੋ ਆਪਣੇ ਯਾਰੋਂ ਕੀ ਸੋਹਬਤ ਮੇਂ ਚਾਰ ਦਿਨ ਐਸਾ ਲਗਾ ਜੰਨਤ ਮੇਂ ਬਸਰ ਹੋਏ ਚਾਰ ਦਿਨ। ਤੇ ਸਾਥੀਓ, ਇਸ ਤਰ੍ਹਾਂ ਦੇ ਚਾਰ ਦਿਨ ਜਿਹੜੇ ਹੈ ਨਾ, ਉਹ ਮੁਕੰਮਲ ਜ਼ਿੰਦਗੀ ਹੋ ਜਾਂਦੇ ਹੈ, ਤੇ ਬਾਕੀ ਦੀ ਜ਼ਿੰਦਗੀ ਇਹਨਾਂ ਮੁਕੰਮਲ ਚਾਰ ਦਿਨਾਂ ਦੇ ਆਸਰੇ ਨਿਕਲ ਜਾਂਦੀ ਹੈ, ਕਿਉਂਕਿ ਇਹਨਾਂ ਚਾਰ ਦਿਨਾਂ ਦੇ ਵਿੱਚ ਅਸੀਂ ਪਿਆਰ ਪਾਉਣਾ, ਪਿਆਰ ਨਿਭਾਉਣਾ ਤੇ ਸਭ ਨੂੰ ਜ਼ਿੰਦਗੀ ਦੇ ਵਿੱਚ ਹਸਾਉਣਾ ਸਿੱਖਦੇ ਹਾਂ ਤੇ ਜ਼ਿੰਦਗੀ ਖੂਬਸੂਰਤ ਹੋ ਜਾਂਦੀ। ਪਦਮਪੁਰ ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ ਲਿਖਦੇ ਨੇ ਮੇਹਰ ਅਰੋੜਾ, ਮਮਤਾ ਅਰੋੜਾ, ਕੀਰਤੀ ਅਤੇ ਭੂਮਿਕਾ ਅਰੋੜਾ। ਜ਼ਿੰਦਗੀ ਮੇਂ ਕਭੀ ਵੀ ਆਪਣੇ ਕਭੀ ਵੀ ਹੁਨਰ ਪਰ ਘਮੰਡ ਮਤ ਕਰਨਾ। ਜ਼ਿੰਦਗੀ ਮੇਂ ਕਭੀ ਵੀ ਆਪਣੇ ਕਿਸੀ ਹੁਨਰ ਪਰ ਘਮੰਡ ਮਤ ਕਰਨਾ, ਕਿਉਂਕਿ ਪੱਥਰ ਜਬ ਪਾਣੀ ਮੇਂ ਗਿਰਤਾ ਹੈ ਤੋ ਆਪਣੇ ਹੀ ਵਜਨ ਸੇ ਡੂਬ ਜਾਤਾ ਹੈ। ਜੀ, ਬੜੀ ਹੀ ਬਿਹਤਰੀਨ ਗੱਲ ਇਹਨਾਂ ਨੇ ਆਖੀ ਹੈ। ਜ਼ਿੰਦਗੀ ਦੇ ਵਿੱਚ ਅਸੀਂ ਇਹ ਨਹੀਂ ਕਰਨਾ, ਕਿਉਂਕਿ ਅਸੀਂ ਆਪਣੇ ਭਾਰ ਨਾਲ ਡੁੱਬ ਜਾਂਗੇ। ਭਾਰ ਹੋਣਾ ਚਾਹੀਦਾ, ਭਾਰ ਤੁਹਾਡਾ ਫਲਾਂ ਦੇ ਭਾਰ ਵਰਗਾ ਹੋਣਾ ਚਾਹੀਦਾ, ਕਿਉਂਕਿ ਜਿਹੜੇ ਦਰਖਤ ਨੂੰ ਜਦੋਂ ਫਲ ਲੱਗ ਜਾਂਦੇ ਹੈ ਤਾਂ ਉਹ ਆਪਣੇ ਆਪ ਝੁੱਕ ਜਾਂਦਾ ਹੈ। ਤੁਹਾਡਾ ਭਾਰ ਅਜਿਹਾ ਹੋਣਾ ਚਾਹੀਦਾ, ਪੱਥਰ ਵਰਗਾ ਭਾਰ ਨਹੀਂ ਹੋਣਾ ਚਾਹੀਦਾ ਜਿਹੜਾ ਪਾਣੀ 'ਚ ਪੈਂਦੇ ਡੁੱਬ ਜਾਵੇ, ਅਤੇ ਪੱਥਰ ਵਰਗਾ ਸਾਡਾ ਦਿਲ ਵੀ ਨਹੀਂ ਹੋਣਾ ਚਾਹੀਦਾ। ਤੁਸੀਂ ਬਹੁਤ ਸੋਹਣਾ ਪੈਗਾਮ ਸਾਨੂੰ ਲਿਖ ਭੇਜਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।

ਪਿੰਡ ਲਾਲਬਾਈ ਤੋਂ ਛੱਤਰ ਸਿੰਘ ਪੈਗਾਮ ਦੀ ਟੀਮ ਨੂੰ ਸਤਿ ਸ੍ਰੀ ਅਕਾਲ ਆਖਦੇ ਨੇ ਅਤੇ ਇਹਨਾਂ ਇੱਕ ਹੱਡਬੀਤੀ ਲਿਖ ਭੇਜੀ ਹੈ। ਤਾਏ ਅਜੈਬ ਸਿੰਘ ਹੋਰਾਂ ਦੀ ਹੱਡਬੀਤੀ ਦੇ ਵਿੱਚ ਕੀ ਲਿਖਿਆ ਹੈ, ਆਓ ਵੇਖਦੇ ਹਾਂ। ਇੱਕ ਵਾਰੀ ਤਾਇਆ ਬੱਸ ਦੇ ਵਿੱਚ ਸਫ਼ਰ ਕਰ ਰਿਹਾ ਸੀ, ਨਾਲ ਹੀ ਸੀਟ ਤੇ ਇੱਕ 80-85 ਸਾਲ ਦੀ ਮਾਤਾ ਬੈਠੀ ਸੀ, ਤਾਂ ਉਹ ਤਾਏ ਨੂੰ ਕਹਿਣ ਲੱਗੀ, ਤਾਇਆ ਜੀ ਕਿੱਥੇ ਚੱਲੇ ਹੋ? ਤਾਂ ਤਾਇਆ ਕੌੜੀ ਅੱਖ ਨਾਲ ਝਾਕ ਕੇ ਪਾਸੇ ਮੂੰਹ ਕਰ ਗਿਆ ਵੀ 80-85 ਸਾਲ ਦੀ ਬੁੜੀ ਮੈਨੂੰ ਤਾਇਆ ਆਖੀ ਜਾਂਦੀ ਹੈ। ਥੋੜੀ ਜਿਹੀ ਵਾਟ ਬੱਸ ਗਈ ਤਾਂ ਉਸ ਮਾਤਾ ਨੇ ਫਿਰ ਪੁੱਛਿਆ ਵੀ ਤਾਇਆ ਦੱਸਿਆ ਨਹੀਂ, ਤੁਸੀਂ ਕਿੱਥੇ ਚੱਲੇ ਹੋ? ਤਾਇਆ ਫਿਰ ਚੁੱਪ ਕਰ ਗਿਆ ਅਤੇ ਥੋੜੀ ਦੇਰ ਵਾਟ ਜਦੋਂ ਬੱਸ ਹੋਰ ਅੱਗੇ ਗਈ ਤਾਂ ਮਾਤਾ ਨੇ ਫਿਰ ਪੁੱਛਿਆ, ਤਾਇਆ ਜੀ ਤੁਸੀਂ ਦੱਸਿਆ ਨਹੀਂ ਕਿ ਕਿੱਥੇ ਚੱਲੇ ਹੋ? ਤਾਂ ਹੁਣ ਤੱਕ ਚੁੱਪਚਾਪ ਬੈਠੇ ਤਾਇਆ ਜੀ ਨੂੰ ਗੁੱਸਾ ਆ ਗਿਆ। ਤਾਇਆ ਜੀ ਉਸ ਮਾਤਾ ਨੂੰ ਆਖਣ ਲੱਗੇ, ਬੇਟਾ ਹੁਣ ਤੂੰ ਮੁਟਿਆਰ ਹੋ ਗਈ ਹੈ, ਤੇਰੇ ਵਾਸਤੇ ਰਿਸ਼ਤਾ ਦੇਖਣ ਚੱਲੇ ਹਾਂ ਚੰਡੀਗੜ੍ਹ। ਇੰਨੀ ਗੱਲ ਮਾਤਾ ਨੇ ਸੁਣੀ ਤਾਂ ਬੱਸ ਦੀ ਪਿਛਲੀ ਸੀਟ ਤੇ ਜਾ ਕੇ ਬੈਠ ਗਈ। ਇੱਕ ਬੰਦਾ ਉਹਨੂੰ ਕਹਿੰਦਾ, ਮਾਤਾ ਤੂੰ ਪਿੱਛੇ ਕਾਹਤੋਂ ਆ ਗਈ, ਉੱਥੇ ਤੂੰ ਵਧੀਆ ਬੈਠੀ ਸੀ। ਕਹਿੰਦੀ ਇਸ ਕਰਕੇ ਆ ਗਈ ਵੀ ਉੱਥੇ ਭਰਿੰਡਾਂ ਦਾ ਛੱਤਾ ਲੱਗਿਆ ਪਿਆ ਤੇ ਉਹ ਭਾਈ ਉੱਥੇ ਛੱਤਾ ਵੇਖਣ ਜਾ ਵੜਿਆ। ਆ ਕੇ ਮਾਤਾ ਨੂੰ ਕਹਿੰਦਾ, ਉੱਥੇ ਤਾਂ ਕੋਈ ਛੱਤਾ ਨੀ ਲੱਗਿਆ, ਮੈਨੂੰ ਤਾਂ ਦਿਸਿਆ ਨਹੀਂ। ਤਾਂ ਮਾਤਾ ਉਸ ਨੂੰ ਕਹਿੰਦੀ, ਤੈਨੂੰ ਨੀ ਦਿਸਿਆ ਪਰ ਮੈਨੂੰ ਤਾਂ ਉਹ ਛੱਤਾ ਸਾਰੀ ਉਮਰ ਦਿਸੂਗਾ। ਇੱਕ ਰਚਨਾ ਜਿਹੜੀ ਹੈ ਇਹਨਾਂ ਨੇ ਹਾਸੇ ਮਜ਼ਾਕ ਵਾਲੀ ਵੀ ਸਾਨੂੰ ਲਿਖ ਭੇਜੀ, ਇਹਨਾਂ ਦਾ ਸ਼ੁਕਰੀਆ ਜੀ। ਮਹਿਜ ਗੇਟ ਨਾਭਾ ਤੋਂ ਸੋਮਦੱਤ, ਕੈਰਵ, ਜੋਤੀ ਰਾਣੀ, ਗੁਰਮੰਨਤ, ਗੀਤ, ਕੁਲਦੀਪ ਮਾਣਕ, ਗੁਰਮੰਨਤ ਹੋਰੀ ਸਾਨੂੰ ਮੈਸੇਜ ਕਰ ਰਹੇ ਨੇ। ਲਿਖਦੇ ਨੇ, ਦੀਵਾ ਮਿੱਟੀ ਦਾ ਹੈ ਜਾਂ ਸੋਨੇ ਦਾ ਇਹ ਮਹੱਤਵ ਨਹੀਂ ਰੱਖਦਾ, ਬਲਕਿ ਉਹ ਰੋਸ਼ਨੀ ਕਿੰਨੀ ਦੇ ਰਿਹਾ ਇਹ ਮਹੱਤਵ ਹੁੰਦਾ। ਉਸੇ ਤਰ੍ਹਾਂ ਦੋਸਤ ਅਮੀਰ ਹੈ ਜਾਂ ਗਰੀਬ ਇਹ ਮਹੱਤਵਪੂਰਨ ਨਹੀਂ ਹੈ, ਮਹੱਤਵਪੂਰਨ ਇਹ ਹੈ ਕਿ ਮੁਸੀਬਤ ਵਿੱਚ ਸਾਡੇ ਨਾਲ ਹੈ ਜਾਂ ਨਹੀਂ। ਬਿਲਕੁਲ ਜੀ, ਦੋਸਤ ਨੂੰ ਅਸੀਂ ਇਸ ਲਈ ਕਦੇ ਵੀ ਨਾ ਪਰਖੀਏ ਕਿ ਉਹ ਸਾਡੀ ਮੁਸੀਬਤ ਦੇ ਵਿੱਚ ਪੈਸੇ ਧੇਲੇ ਦੇ ਨਾਲ ਕਿੰਨੀ ਕੁ ਮਦਦ ਕਰ ਸਕਦਾ ਹੈ। ਅਸੀਂ ਇਹ ਦੇਖੀਏ ਕਿ ਲੋੜ ਪੈਣ ਤੇ ਬਸ ਉਹ ਸਾਡੇ ਨਾਲ ਆ ਜਾਏ। ਜੇਕਰ ਦੋਸਤ ਆ ਜਾਂਦਾ ਤਾਂ ਫਿਰ ਨੀਤਾਂ ਦੇ ਨਾਲ ਬਰਕਤਾਂ ਹੁੰਦੀਆਂ, ਪੈਸਾ ਧੇਲਾ ਤਾਂ ਆਪਣੇ ਆਪ ਹੀ ਆ ਜਾਂਦਾ, ਜੁੜ ਜਾਂਦਾ ਹੈ। ਪੈਸੇ ਧੇਲੇ ਕੰਨੀਓਂ ਵੈਸੇ ਬਹੁਤੇ ਕੰਮ ਨਹੀਂ ਖੜਦੇ। ਸਿਰਾ ਟੇਲਰ ਖੋਖਰ ਵਾਲਾ ਸਾਨੂੰ ਪੈਗਾਮ ਲਿਖਦੇ ਨੇ, ਦੁਨੀਆਂ ਤੇ ਇੱਕ ਚੀਜ਼ ਅਮੁੱਲੀ ਹੈ, ਨਾਮ ਜਿਸਦਾ ਹੈ ਮਾਂ, ਔਖੇ ਸੌਖੇ ਰਾਹਾਂ ਵਿੱਚ ਛੱਡਦੀ ਨਹੀਂ ਕਦੇ ਬਾਂਹ, ਵੇਦ ਗ੍ਰੰਥਾਂ ਨੇ ਵਿੱਚ ਲਿਖਿਆ ਹੈ ਸਭ ਪਤਾ ਹੈ ਸਭ ਥਾਵਾਂ ਨੂੰ, ਉਹ ਕਦੇ ਸੁਖੀ ਨਹੀਂ ਵਸਦੇ ਜੋ ਦੁੱਖ ਦਿੰਦੇ ਹੈ ਮਾਵਾਂ ਨੂੰ, ਉਹ ਕਦੇ ਸੁਖੀ ਨਹੀਂ ਵਸਦੇ ਜੋ ਧੋਖਾ ਦਿੰਦੇ ਨੇ ਮਾਵਾਂ ਨੂੰ, ਕੁਝ ਦਿਨ ਹੁੰਦੇ ਨੇ ਚਾਵਾਂ ਦੇ ਜੋ ਦਿਨ ਹੁੰਦੇ ਨਾਲ ਨੇ ਮਾਵਾਂ ਦੇ। ਇਹਨਾਂ ਨੇ ਬਹੁਤ ਅੱਛੀ ਰਚਨਾ ਜਿਹੜੀ ਹੈ ਉਹ ਸਾਨੂੰ ਲਿਖ ਭੇਜੀ ਹੈ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਅਸੀਂ। ਰਾਮਜੀਤ ਖੰਗੂੜਾ ਜੀ ਬਠਿੰਡਾ ਤੋਂ ਸਾਨੂੰ ਮੈਸੇਜ ਕਰਦੇ ਹੈ, ਬੋੜਾਂ ਤੇ ਪਿੱਪਲਾਂ ਨੂੰ ਕੌਣ ਲੈ ਗਿਆ, ਤੀਆਂ ਤੇ ਤਰਿੰਜਣਾ ਚ ਸੋਗ ਪੈ ਗਿਆ, ਚਰਖੇ ਦੀ ਗੂੰਜ ਸੁਣੇ ਵਿੱਚ ਖੁਆਬ ਦੇ, ਬਦਲੇ ਨੇ ਰੰਗ ਰੰਗਲੇ ਪੰਜਾਬ ਦੇ, ਬਦਲੇ ਨੇ ਰੰਗ ਰੰਗਲੇ ਪੰਜਾਬ ਦੇ। ਜੀ ਸਾਥੀਓ, ਜੇਕਰ ਰੰਗ ਬਦਲ ਜਾਂਦੇ ਨੇ ਤਾਂ ਜਿਵੇਂ ਅਸੀਂ ਘਰਾਂ ਨੂੰ ਫਿਰ ਬਦਲੇ ਹੋਏ ਰੰਗ ਤੋਂ ਬਾਅਦ ਫਿੱਕੇ ਪੈਣ ਤੇ ਰੰਗ ਦੁਬਾਰਾ ਕਰਦੇ ਹਾਂ, ਉਸੇ ਤਰ੍ਹਾਂ ਅਸੀਂ ਆਪਣੇ ਮੁਲਕ ਨੂੰ, ਅਸੀਂ ਆਪਣੇ ਘਰ ਪਰਿਵਾਰ ਸਮਾਜ ਨੂੰ ਵੀ ਦੁਬਾਰਾ ਰੰਗ ਕਰ ਸਕਦੇ ਹਾਂ। ਜਿਹੜੀਆਂ ਚੀਜ਼ਾਂ ਅਸੀਂ ਸਮਝਦੇ ਹਾਂ ਕਿ ਉਹ ਮਨਫੀ ਹੁੰਦੀਆਂ ਜਾ ਰਹੀਆਂ ਨੇ, ਉਹਨਾਂ ਚੀਜ਼ਾਂ ਨੂੰ ਜੇਕਰ ਅਸੀਂ ਮੋੜ ਲਿਆਵਾਂਗੇ, ਸਾਡੇ ਦੇਖਾ ਦੇਖੀ ਗਵਾਂਢੀ ਵੀ ਲੈ ਆਉਣਗੇ ਉਹ ਚੀਜ਼, ਅਤੇ ਗਵਾਂਢੀਆਂ ਤੋਂ ਬਾਅਦ ਪਿੰਡ ਲੈ ਆਵੇਗਾ, ਪਿੰਡ ਤੋਂ ਬਾਅਦ ਸ਼ਹਿਰ, ਸ਼ਹਿਰ ਤੋਂ ਬਾਅਦ ਪੂਰਾ ਪੰਜਾਬ ਵੀ। ਉਹੋ ਜਿਹੀਆਂ ਚੀਜ਼ਾਂ, ਉਸ ਜਿਹੇ ਸੁਭਾਅ, ਉਹੋ ਜਿਹੇ ਰੀਤ ਰਿਵਾਜ਼ ਜਿਹੜੇ ਹੈ ਉਹ ਵਾਪਸ ਮੁੜ ਆਉਣਗੇ। ਪਹਿਲ ਸਾਡੇ ਆਪਣੇ ਆਪ ਤੋਂ ਹੀ ਹੁੰਦੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਰਾਮਜੀਤ ਖੰਗੂੜਾ ਜੀ ਸਾਨੂੰ ਮੈਸੇਜ ਕਰਨ ਦੇ ਲਈ ਪ੍ਰੋਗਰਾਮ ਪੈਗਾਮ ਦੇ ਵਿੱਚ। ਗੁਰਲਾਲ ਮਾਹੀ ਨੰਗਲ, ਇਹਨਾਂ ਦਾ ਭਤੀਜਾ ਰਬਾਬ ਸਿੰਘ, ਦੇਵ ਮਹੰਤ ਮਾਹੀ ਨੰਗਲ, ਜਰਨੈਲ ਸਿੰਘ ਮਾਨ, ਪੂਰਾ ਸਿੰਘ ਨੰਬਰਦਾਰ ਮਾਹੀ ਨੰਗਲ ਤੋਂ ਇਹ ਸਾਨੂੰ ਮੈਸੇਜ ਕਰ ਰਹੇ ਹੈ। ਬੂਟਾ ਸਿੰਘ ਸਿੱਧੂ ਮਛਾਣਾ ਹੋਰਾਂ ਦਾ ਵੀ ਨਾਂ ਇਹਨਾਂ ਨੇ ਸ਼ਾਮਿਲ ਕੀਤਾ ਹੈ ਜੀ ਪ੍ਰੋਗਰਾਮ ਪੈਗਾਮ ਦੇ ਵਿੱਚ। ਪੈਗਾਮ ਦੇ ਵਿੱਚ ਜੋ ਇਹਨਾਂ ਨੇ ਸਾਨੂੰ ਰਚਨਾ ਲਿਖ ਭੇਜੀ ਹੈ ਉਹ ਵੇਖਦੇ ਹਾਂ ਜੀ ਕੀ ਲਿਖਦੇ ਨੇ। ਕਹਿੰਦੇ, ਪਿਆਰ ਮੁੱਕ ਗਿਆ ਰੂਹਾਂ ਚੋਂ, ਜਿਵੇਂ ਪਾਣੀ ਸੁੱਕ ਗਿਆ ਖੂਹਾਂ ਚੋਂ, ਜਵਾਈਆਂ ਵਿੱਚੋਂ ਲੋਕੀ ਪੁੱਤ ਭਾਲਦੇ ਪਰ ਧੀ ਨਹੀਂ ਦਿਸਦੀ ਨੂਹਾਂ ਦੇ ਵਿੱਚੋਂ। ਜੀ ਬਿਲਕੁਲ, ਬਹੁਤ ਅੱਛੀ ਗੱਲ ਹੈ। ਇਸੇ ਤਰ੍ਹਾਂ ਦੀ ਇੱਕ ਰਚਨਾ ਜਿਹੜੀ ਹੈ ਉਹ ਕਿਤੇ ਪੜ੍ਹੀ ਯਾਦ ਆ ਰਹੀ ਹੈ ਕਿ ਹੁਣ ਰਿਸ਼ਤਿਆਂ ਦੇ ਵਿੱਚ ਕਲਹਿ ਕਲੇਸ਼ ਇਸ ਲਈ ਪੈਦਾ ਹੋ ਗਿਆ ਹੈ, ਪਰਿਵਾਰਕ ਰਿਸ਼ਤੇ ਜਾਂ ਜੋ ਵਿਵਾਹਿਕ ਰਿਸ਼ਤੇ ਨੇ ਉਹ ਇਸ ਦੇ ਲਈ ਉਹਨਾਂ 'ਚ ਖਟਾਸ ਪੈ ਗਈ ਹੈ, ਕਿਉਂਕਿ ਮਰਦ ਜਿਹੜੇ ਨੇ ਉਹ ਤਾਂ ਪਿਤਾ ਦੇ ਵਾਂਗ ਮਿਹਨਤ ਕਰਨਾ, ਕਮਾਉਣਾ ਅਤੇ ਪਰਿਵਾਰ ਪਾਲਣਾ ਚਾਹੁੰਦੇ ਨੇ, ਪਰ ਔਰਤਾਂ ਜਿਹੜੀਆਂ ਨੇ ਉਹ ਆਪਣੀਆਂ ਮਾਵਾਂ ਦੇ ਵਾਂਗ ਤੰਗੀਆਂ ਤੁਰਸ਼ੀਆਂ ਜਾਂ ਮਾੜੇ ਸਮਿਆਂ ਦੇ ਵਿੱਚ ਕੱਟਿਆ ਸਮਾਂ ਜਿਹੜਾ ਹੈ ਉਹ ਨਹੀਂ ਬਿਤਾਉਣਾ ਚਾਹੁੰਦੀਆਂ। ਉਹਨਾਂ ਦੇ ਵਿੱਚ ਸਬਰ ਦੀ ਥੋੜ੍ਹੀ ਜਿਹੀ ਕਮੀ ਜਿਹੜੀ ਹੈ ਉਹ ਪਾਈ ਜਾਂਦੀ ਹੈ। ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀਆਂ ਮਾਵਾਂ, ਆਪਣੀਆਂ ਸੱਸਾਂ ਜਾਂ ਹੋਰ ਜਿਹੜੀਆਂ ਬਜ਼ੁਰਗ ਔਰਤਾਂ ਉਹਨਾਂ ਦੇ ਆਲੇ ਦੁਆਲੇ ਨੇ ਉਹਨਾਂ ਦੀ ਬੀਤੀ ਜ਼ਿੰਦਗੀ ਵੱਲ ਉਹ ਝਾਤ ਮਾਰਨ ਜੀ। ਅਸੀਂ ਸਾਡੇ ਸਰੋਤਿਆਂ ਦੇ ਪੈਗਾਮ ਉਹਨਾਂ ਦੇ ਹੀ ਸ਼ਾਮਿਲ ਕਰ ਰਹੇ ਹਾਂ ਜਿਨ੍ਹਾਂ ਨੇ ਕੋਈ ਨਾ ਕੋਈ ਰਚਨਾ ਸਾਨੂੰ ਲਿਖ ਭੇਜੀ ਹੈ, ਨਹੀਂ ਤਾਂ

ਗੀਤ ਸੰਗੀਤ ਦੀ ਫਰਮਾਇਸ਼ ਵਾਲੇ ਸਾਡੇ ਕੋਲ ਹੋਰ ਬਹੁਤ ਪ੍ਰੋਗਰਾਮ ਨੇ, ਤੁਸੀਂ ਉਹਨਾਂ ਦੇ ਵਿੱਚ ਵੀ ਮੈਸੇਜ ਕਰ ਸਕਦੇ ਹੋ 70173 73 146 ਦੇ ਉੱਤੇ ਪੈਗਾਮ ਦੇ ਵਿੱਚ ਜਦੋਂ ਤੁਸੀਂ ਮੈਸੇਜ ਕਰਦੇ ਹੋ ਤਾਂ ਕੋਈ ਨਾ ਕੋਈ ਰਚਨਾ ਜ਼ਰੂਰ ਲਿਖ ਭੇਜਣੀ ਹੈ ਸਾਨੂੰ ਜੀ।

0: ਟੋਨੀ ਸ਼ਾਹ ਪੁਸ਼ਪਿੰਦਰ ਪਾਲ ਸਿੰਘ ਹੋਰੀ ਸਾਨੂੰ ਗੁਨਿਆਣਾ ਮੰਡੀ ਤੋਂ ਮੈਸੇਜ ਕਰਦੇ ਨੇ ਜੀ। ਆਪਣੇ ਮੈਸੇਜ ਦੇ ਵਿੱਚ ਜੋ ਰਚਨਾ ਇਹਨਾਂ ਲਿਖੀ ਹੈ, ਕਹਿੰਦੇ ਹੈ, ਸੂਰਜ ਬਾਦਲੋਂ ਸੇ ਨਹੀਂ ਡਰਤਾ, ਉਸੇ ਪਤਾ ਹੈ ਕਿ ਅੰਧੇਰਾ ਹਮੇਸ਼ਾ ਨਹੀਂ ਰਹਤਾ, ਇਸੀ ਤਰ੍ਹਾਂ ਹਾਲਾਤ ਚਾਹੇ ਕਿਤਨੇ ਵੀ ਕਠਿਨ ਹੋ, ਹੌਸਲਾ ਔਰ ਆਤਮ ਵਿਸ਼ਵਾਸ ਬਣਾਏ ਰੱਖੋ, ਜ਼ਿੰਦਗੀ ਮੇਂ ਸਫਲਤਾ ਜ਼ਰੂਰ ਮਿਲੇਗੀ। ਜੇ ਬਿਲਕੁਲ ਸਾਡੇ ਉਹ ਸਾਥੀ ਜਿਹੜੇ ਰੋਜ਼ ਕੰਮਾਂ ਕਾਰਾਂ 'ਤੇ ਨਿਕਲਦੇ ਨੇ ਪਰ ਥੋੜ੍ਹੀ ਜਿਹੀ ਨਮੋਸ਼ੀ ਉਹਨਾਂ ਨੂੰ ਹੁੰਦੀ ਹੈ, ਉਸ ਨਮੋਸ਼ੀ ਨੂੰ ਉਹ ਇਹੀ ਰਚਨਾ ਸਮਝ ਕੇ ਦੂਰ ਕਰਨ ਆਪਣੀ, ਕਿ ਸੂਰਜ ਬਾਦਲੋਂ ਸੇ ਨਹੀਂ ਡਰਤਾ। ਸਾਥੀਓ, ਤੁਸੀਂ ਸੂਰਜ ਹੋ ਅਤੇ APJ ਅਬਦੁਲ ਕਲਾਮ ਜੋ ਸਾਡੇ ਵਿਗਿਆਨੀ ਸਾਬਕਾ ਰਾਸ਼ਟਰਪਤੀ ਵੀ ਹੋਏ ਨੇ, ਉਹ ਵੀ ਕਹਿੰਦੇ ਨੇ ਜੇਕਰ ਤੁਸੀਂ ਸੂਰਜ ਵਾਂਗ ਚਮਕਣਾ ਚਾਹੁੰਦੇ ਹੋ ਤਾਂ ਪਹਿਲਾਂ ਸੂਰਜ ਵਾਂਗ ਤਪਣਾ ਸਿੱਖੋ। ਬੜੇ ਹੀ ਪਿਆਰੇ ਤੇ ਸਾਨੂੰ ਸੇਧ ਦੇਣ ਵਾਲੇ ਮੈਸੇਜ ਸਰੋਤਿਓ ਤੁਸੀਂ ਪ੍ਰੋਗਰਾਮ ਪੈਗਾਮ ਦੇ ਵਿੱਚ ਸਾਨੂੰ ਭੇਜੇ। ਤੁਹਾਡੇ ਪੈਗਾਮ ਸਾਡਾ ਤੇ ਬਾਕੀ ਸਰੋਤਿਆਂ ਦਾ ਦਿਨ ਬਣਾ ਦਿੰਦੇ ਨੇ। ਬਹੁਤ ਬਹੁਤ ਸ਼ੁਕਰੀਆ ਸਾਡੇ ਸਾਥੀਆਂ ਨੇ ਜਿਨ੍ਹਾਂ ਨੇ ਸਾਨੂੰ ਪੈਗਾਮ ਪ੍ਰੋਗਰਾਮ ਦੇ ਵਿੱਚ ਕੀਤਾ, ਤੇ ਜਿਹੜੇ ਸਾਥੀਆਂ ਨੇ ਸਿਰਫ ਆਪਣਾ ਨਾਂ ਤੇ ਆਪਣੇ ਪਿੰਡ ਦਾ ਨਾਂ ਲਿਖ ਭੇਜਿਆ ਸੀ ਉਹਨਾਂ ਦੇ ਇਸ ਪ੍ਰੋਗਰਾਮ ਦੇ ਵਿੱਚ ਖਤ ਸ਼ਾਮਿਲ ਨਹੀਂ ਸੀ ਕੀਤੇ ਜਾ ਸਕਦੇ। ਇਸ ਲਈ ਅਗਲੇ ਵਾਰ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 7713 73 146 ਦੇ ਉੱਤੇ ਆਪਣਾ ਨਾਂ ਤੇ ਆਪਣੇ ਪਿੰਡ ਦੇ ਨਾਮ ਦੇ ਨਾਲ ਕੋਈ ਨਾ ਕੋਈ ਰਚਨਾ ਜ਼ਰੂਰ ਲਿਖ ਭੇਜਣੀ ਹੈ ਤਾਂ ਜੋ ਤੁਹਾਡਾ ਪ੍ਰੋਗਰਾਮ ਪੈਗਾਮ ਦੇ ਵਿੱਚ ਖਤ ਸ਼ਾਮਿਲ ਕੀਤਾ ਜਾ ਸਕੇ। ਹੁਣ ਪ੍ਰੋਗਰਾਮ ਪੈਗਾਮ ਇੱਥੇ ਹੀ ਖਤਮ ਕਰਨ ਦੀ ਮੈਨੂੰ ਮਨਦੀਪ ਰਜੋਰਾ ਨੂੰ ਦਿਓ ਇਜਾਜ਼ਤ। ਧੰਨਵਾਦ।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

0: ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਪੈਗਾਮ, ਪੇਸ਼ ਕਰ ਰਹੇ ਸਨ ਮਨਦੀਪ ਰਜੌਰਾ ਤੇ ਪ੍ਰੋਗਰਾਮ ਚੱਲ ਰਿਹਾ ਸੱਜਰੀ ਸਵੇਰ ਤੇ ਪ੍ਰੋਗਰਾਮ ਦੇ ਤਹਿਤ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਅਖਬਾਰੀ ਸੁਰਖੀਆਂ ਤੇ।
1: ਜੀ ਸਰੋਤਿਓ, ਪਹਿਲੀ ਅਖਬਾਰੀ ਸੁਰਖੀ ਜੋ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਉਹ ਲੱਗੀ ਹੈ ਅਜੀਤ ਅਖਬਾਰ ਦੇ ਮੁੱਖ ਸਫ਼ੇ ਤੇ। ਸੁਰਖੀ ਲੱਗੀ ਹੈ ਜੀ, ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਪੇਪਰ ਲੀਕ ਖਿਲਾਫ਼ ਬਿੱਲ ਬਣਿਆ ਕਾਨੂੰਨ। ਜੇ ਖ਼ਬਰ ਨੂੰ ਵਿਸਥਾਰ ਵਿੱਚ ਲਈਏ ਤਾਂ ਲਿਖਿਆ ਹੈ ਕਿ ਸੰਸਦ ਦੇ ਦੋਹਾਂ ਸਦਨਾਂ 'ਚੋਂ ਪਾਸ ਹੋਏ ਪੇਪਰ ਲੀਕ ਖਿਲਾਫ਼ ਲਿਆਂਦੇ ਬਿੱਲ ਨੂੰ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਜੀ ਦੀ ਮਨਜ਼ੂਰੀ ਮਿਲ ਗਈ ਹੈ, ਜਿਸ ਤੋਂ ਬਾਅਦ ਹੁਣ ਇਹ ਅਧਿਕਾਰਕ ਤੌਰ 'ਤੇ ਕਾਨੂੰਨ ਬਣ ਗਿਆ ਹੈ। ਪੇਪਰ ਲੀਕ ਦੇ ਦੋਸ਼ੀਆਂ ਨੂੰ ਘੱਟੋ ਘੱਟ 5 ਸਾਲ ਦੀ ਸਜ਼ਾ ਅਤੇ 50 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਏਗਾ। ਜੇਕਰ ਪੇਪਰ ਲੀਕ 'ਚ ਕੋਈ ਸੰਸਥਾ ਜਾਂ ਸੰਗਠਨ ਸ਼ਾਮਿਲ ਹੋਏ ਤਾਂ ਦੋਸ਼ੀਆਂ ਨੂੰ 7 ਤੋਂ 10 ਸਾਲ ਦੀ ਜੇਲ੍ਹ ਅਤੇ 10 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾਏਗਾ। ਇਸ ਸਫ਼ੇ 'ਤੇ ਹੀ ਇੱਕ ਹੋਰ ਖ਼ਬਰ ਲੱਗੀ ਹੈ ਜੀ, ਲਿਖਿਆ ਹੈ ਕਿ ਮੁੱਖ ਮੰਤਰੀ ਵੱਲੋਂ ਪਠਾਨਕੋਟ ਤੋਂ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ 35.5 ਲੱਖ ਔਰਤਾਂ ਨੂੰ ਸਨਮਾਨ।
0: ਜੀ, ਕੇਂਦਰ ਸਰਕਾਰ ਦੀ ਖਬਰ ਹੈਗੀ ਜੋ ਪੰਨੇ 'ਤੇ ਲੱਗੀ ਹੈ ਪੰਜਾਬੀ ਟ੍ਰਿਬਿਊਨ ਦੇ ਵਿਚਕਾਰ ਜੀ ਹੈਗੀ। ਕੇਂਦਰ ਸਰਕਾਰ ਨੇ ਸੂਬਿਆਂ ਦੇ ਵਿਕਾਸ ਕਾਰਜਾਂ ਨੂੰ ਹੁਲਾਰਾ ਦੇਣ ਲਈ ਟੈਕਸਾਂ ਵਿੱਚੋਂ 1.9 ਲੱਖ ਕਰੋੜ ਰੁਪਏ ਦੀ ਵਾਧੂ ਕਿਸ਼ਤ ਰਾਜ ਸਰਕਾਰਾਂ ਨੂੰ ਜਾਰੀ ਕਰ ਦਿੱਤੀ ਹੈ। ਅਤੇ ਅਗਲੀ ਖਬਰ ਹੈ ਜੀ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੂੰ ਦੇਸ਼ ਦੀ ਵਿਦੇਸ਼ੀ ਅਤੇ ਰਾਸ਼ਟਰੀ ਸੁਰੱਖਿਆ ਨੀਤੀ ਵਿੱਚ ਵੱਡੇ ਯੋਗਦਾਨ ਲਈ ਲੋਕਮਾਨਿਆ ਰਾਸ਼ਟਰੀ ਪੁਰਸਕਾਰ 2026 ਨਾਲ ਸਨਮਾਨਿਤ ਕੀਤਾ ਗਿਆ ਹੈ। ਅਤੇ ਅਗਲੀ ਖਬਰ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਆਂਧਰਾ ਪ੍ਰਦੇਸ਼ ਦੇ ਵਿਜਿਆ ਨਾਗਰਮ ਵਿੱਚ 5640 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਅਲੂਰੀ ਸੀਤਾ ਰਾਮਾ ਰਾਜੂ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ। ਅਤੇ ਹੁਣ ਜੇ ਗੱਲ ਕਰੀਏ ਖੇਡ ਜਗਤ ਨਾਲ ਜੁੜੀਆਂ ਖਬਰਾਂ ਦੀ ਤਾਂ ਖਬਰ ਹੈ, ਰਾਸ਼ਟਰਮੰਡਲ 'ਚ ਭਾਰਤ ਦੀ ਗੂੰਜ ਸੁਨਹਿਰੀ ਹੈਟ੍ਰਿਕ ਸਮੇਤ ਲਗਾਈ ਤਗਮਿਆਂ ਦੀ ਝੜੀ। ਜੀ, ਬਾਕਸਿੰਗ 'ਚ ਭਾਰਤ ਦੀ ਪ੍ਰੀਤੀ ਪਵਾਰ ਅਤੇ ਜੈਸਮਿਨ ਲੰਬੂਰੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ 'ਤੇ ਕਬਜ਼ਾ ਕੀਤਾ ਹੈ। ਅਤੇ ਇਸ ਦੇ ਨਾਲ ਹੀ ਭਾਰਤ ਦੇ ਸਾਰੇ 10 ਮੁੱਕੇਬਾਜ਼ ਫਾਈਨਲ ਵਿੱਚ ਪਹੁੰਚ ਕੇ ਇੱਕ ਨਵਾਂ ਇਤਿਹਾਸ ਰਚ ਚੁੱਕੇ ਹਨ। ਪੈਰਾਸ਼ੋਟਪੁੱਟ F57 ਈਵੈਂਟ ਵਿੱਚ ਭਾਰਤ ਦੇ ਸੋਮਨ ਰਾਣਾ ਨੇ ਗੋਲਡ ਮੈਡਲ ਅਤੇ ਸ਼ੁਭਮ ਜਵਾਲ ਨੇ ਸਿਲਵਰ ਮੈਡਲ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਜੈਵਲਿਨ ਥਰੋ ਫਾਈਨਲ ਵਿੱਚ ਭਾਰਤ ਦੇ ਨੀਰਜ ਚੋਪੜਾ ਨੇ ਚਾਂਦੀ ਦਾ ਤਗਮਾ ਅਤੇ ਜਸਵੀਰ ਸਿੰਘ ਨੇ ਕਾਂਸੇ ਦਾ ਤਗਮਾ ਆਪਣੇ ਨਾਂ ਕੀਤਾ। ਅਤੇ ਪੰਜਾਬ ਤੋਂ ਹੋਰ ਵੀ ਖਬਰਾਂ ਨੇ, ਜਿਸ ਵਿੱਚ ਖਬਰ ਹੈ ਪੰਜਾਬ ਦੇ ਟੈਕਸ ਦਾਤਿਆਂ ਲਈ ਪੰਜਾਬ ਸਰਕਾਰ ਨੇ ਵਪਾਰੀਆਂ ਅਤੇ ਕਰਦਾਤਿਆਂ ਦੀ ਮੰਗ ਅਤੇ ਪ੍ਰੀ GST ਸਮੇਂ 'ਤੇ ਟੈਕਸ ਬਕਾਏ ਨਿਪਟਾਉਣ ਲਈ ਵਨ ਟਾਈਮ ਸੈਟਲਮੈਂਟ ਸਕੀਮ ਦੀ ਆਖਰੀ ਮਿਤੀ ਵਧਾ ਕੇ 30 ਸਤੰਬਰ ਕਰ ਦਿੱਤੀ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਨਾਲ ਵਿਆਜ ਅਤੇ ਜੁਰਮਾਨੇ 'ਚ 100% ਛੋਟ ਮਿਲੇਗੀ। ਅਤੇ ਅਗਲੀ ਖਬਰ ਹੈ, ਪੰਜਾਬੀ ਟ੍ਰਿਬਿਊਨ ਦੇ ਫਰੰਟ ਪੇਜ 'ਤੇ ਲੱਗੀ ਹੈਗੀ, ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਭਲਕ ਤੋਂ ਫੀਸਾਂ ਨਿਯਮਤ ਕਰਨ ਲਈ ਬਿੱਲ ਪੇਸ਼ ਹੋਵੇਗਾ। ਅਤੇ ਇਸ ਦੇ ਨਾਲ ਹੀ ਪ੍ਰੋਗਰਾਮ ਸੱਜਰੀ ਸਵੇਰ ਦਾ ਵੇਲਾ ਸਮਾਪਤ ਹੁੰਦਾ ਹੈ। ਆਪਣੇ ਰੇਡੀਓ ਦੋਸਤ ਮਨਦੀਪ ਕੋਟਲੀ ਨੂੰ
1: ਅਤੇ ਮੈਨੂੰ ਸਿਮਰਪ੍ਰੀਤ ਕੌਰ ਨੂੰ
0: ਪ੍ਰੋਗਰਾਮ ਸਮਾਪਤ ਕਰਨ ਦੀ ਦਿਓ ਆਗਿਆ। ਹੱਸਦੇ ਰਹੋ, ਵੱਸਦੇ ਰਹੋ, ਖੁਸ਼ ਰਹੋ, ਆਬਾਦ ਰਹੋ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੱਜਰੀ ਸਵੇਰ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ ਹੈ 7:59 ਤੇ 35 ਸਕਿੰਟ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਤੇ 8:15 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

ਸਵੱਛ ਭਾਰਤ ਸੰਕਲਪ ਅਭਿਆਨ ਦੀ ਸ਼ੁਰੂਆਤ ਕਰਨਗੇ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨੀਟ ਪੀਜੀ 2026 ਪ੍ਰੀਖਿਆ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਇੱਕ ਸਮਾਰੋਹ ਵਿੱਚ ਪ੍ਰੈਜੀਡੈਂਟਸ ਬੋਡੀਗਾਰਡ ਸੋਲਜਰਾਥਨ ਦਿੱਲੀ 2026 ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਫੌਜੀ ਕਾਰਵਾਈ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ ਅਤੇ ਗਲਾਸਗੋ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਭਾਰਤ 16 ਤਮਗੇ ਜਿੱਤ ਕੇ ਤਮਗਾ ਸੂਚੀ ਵਿੱਚ ਚੌਥੇ ਸਥਾਨ ਤੇ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਸੰਕਲਪ ਅਭਿਆਨ ਦੀ ਸ਼ੁਰੂਆਤ ਕਰਨਗੇ। ਇਸ ਦੇ ਨਾਲ ਹੀ ਨਸ਼ੀਲੇ ਪਦਾਰਥਾਂ ਦੇ ਸੇਵਨ ਵਿਰੁੱਧ 100 ਹਫ਼ਤਿਆਂ ਦੀ ਦੇਸ਼ ਵਿਆਪੀ ਜਨਤਕ ਭਾਗੀਦਾਰੀ ਮੁਹਿੰਮ ਦੀ ਸ਼ੁਰੂਆਤ ਹੋਏਗੀ। ਦੇਸ਼ ਭਰ ਦੇ 10,000 ਤੋਂ ਵੱਧ ਸਥਾਨਾਂ ਤੋਂ ਨੌਜਵਾਨ ਇਸ ਮੁਹਿੰਮ ਵਿੱਚ ਹਿੱਸਾ ਲੈਣਗੇ। ਮਾਈ ਭਾਰਤ ਵਲੰਟੀਅਰਸ, ਮਾਈ ਭਾਰਤ ਰਾਸ਼ਟਰੀ ਸੇਵਾ ਯੋਜਨਾ ਦੇ ਵਲੰਟੀਅਰ, ਯੂਥ ਕਲੱਬਾਂ, ਸਕੂਲ, ਕਾਲਜ, ਯੂਨੀਵਰਸਿਟੀਆਂ, ਗੈਰ ਸਰਕਾਰੀ ਸੰਗਠਨ, ਉਦਯੋਗ ਸੰਗਠਨਾਂ ਦੇ ਯੂਥ ਵਿੰਗ ਅਤੇ 125 ਤੋਂ ਵੱਧ ਭਾਈਵਾਲ ਅਧਿਆਤਮਕ ਸੰਗਠਨ ਵੀ ਇਸ ਪ੍ਰੋਗਰਾਮ ਵਿੱਚ ਵਰਚੁਅਲ ਤੌਰ ਤੇ ਸ਼ਾਮਲ ਹੋਣਗੇ। ਇਸ ਮੁਹਿੰਮ ਤਹਿਤ ਦੇਸ਼ ਭਰ ਵਿੱਚ ਹਰ ਐਤਵਾਰ ਹਫ਼ਤਾਵਾਰੀ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਏਗਾ ਤਾਂ ਜੋ ਨਸ਼ਾ ਮੁਕਤ ਸਮਾਜ ਦੇ ਨਿਰਮਾਣ ਵਿੱਚ ਜਨਤਕ ਭਾਗੀਦਾਰੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਗਤੀਵਿਧੀਆਂ ਵਿੱਚ ਖੇਡ ਸਮਾਗਮ, ਵਾਕਾਥੋਨ, ਧਿਆਨ ਸੈਸ਼ਨ, ਸੱਭਿਆਚਾਰਕ ਪ੍ਰੋਗਰਾਮ, ਜਾਗਰੂਕਤਾ ਮੁਹਿੰਮਾਂ, ਨੁੱਕੜ ਨਾਟਕ, ਚਰਚਾ ਮੰਚ, ਕਲਾ ਮੁਕਾਬਲੇ ਅਤੇ ਭਾਈਚਾਰਕ ਸ਼ਮੂਲੀਅਤ ਪ੍ਰੋਗਰਾਮ ਸ਼ਾਮਲ ਹੋਣਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨੀਟ ਪੀਜੀ ਪ੍ਰੀਖਿਆ 2026 ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ ਹੈ। ਮੀਟਿੰਗ ਦੌਰਾਨ ਇਸ ਮਹੀਨੇ ਦੀ 30 ਤਰੀਕ ਨੂੰ ਹੋਣ ਵਾਲੀ ਪ੍ਰੀਖਿਆ ਦੇ ਸੁਚਾਰੂ, ਸੁਰੱਖਿਅਤ ਅਤੇ ਪਾਰਦਰਸ਼ੀ ਢੰਗ ਨਾਲ ਕਰਾਉਣ ਨੂੰ ਯਕੀਨੀ ਬਣਾਉਣ ਲਈ ਵਿਆਪਕ ਵਿਚਾਰ ਵਟਾਂਦਰਾ ਕੀਤਾ ਗਿਆ। ਸ੍ਰੀ ਨੱਡਾ ਨੇ ਨੈਸ਼ਨਲ ਬੋਰਡ ਆਫ ਐਗਜ਼ਾਮੀਨੇਸ਼ਨ ਫਾਰ ਮੈਡੀਕਲ ਸਾਇੰਸਿਸ NBEMS ਤਕਨਾਲੋਜੀ ਭਾਈਵਾਲਾਂ ਅਤੇ ਪ੍ਰੀਖਿਆ ਕਰਾਉਣ ਵਿੱਚ ਸ਼ਾਮਲ ਹੋਰ ਹਿੱਸੇਦਾਰਾਂ ਦੀਆਂ ਤਿਆਰੀਆਂ ਦਾ ਮੁਲਾਂਕਣ ਕੀਤਾ। ਉਹਨਾਂ ਨੂੰ ਨੀਟ ਪੀਜੀ 2026 ਲਈ ਲਾਗੂ ਕੀਤੇ ਗਏ ਪ੍ਰੀਖਿਆ ਪ੍ਰਬੰਧਾਂ, ਉਮੀਦਵਾਰਾਂ ਲਈ ਸਹੂਲਤਾਂ, ਸੁਰੱਖਿਆ ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਆਧਾਰਿਤ ਉਪਾਵਾਂ ਬਾਰੇ ਜਾਣਕਾਰੀ ਦਿੱਤੀ ਗਈ। ਸ੍ਰੀ ਨੱਡਾ ਨੇ ਉਮੀਦਵਾਰਾਂ ਨੂੰ ਅਫਵਾਹਾਂ ਤੋਂ ਬਚਣ ਅਤੇ NBEMS ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਅਧਿਕਾਰਤ ਜਾਣਕਾਰੀ ਤੇ ਹੀ ਭਰੋਸਾ ਕਰਨ ਦੀ ਅਪੀਲ ਕੀਤੀ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਨੁਸਾਰ 2,73,000 ਤੋਂ ਵੱਧ ਉਮੀਦਵਾਰਾਂ ਨੇ ਨੀਟ ਪੀਜੀ 2026 ਲਈ ਰਜਿਸਟਰ ਕੀਤਾ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 12.5% ਤੋਂ ਵੱਧ ਦਾ ਵਾਧਾ ਦਰਸਾਉਂਦਾ ਹੈ। ਇਹ ਪ੍ਰੀਖਿਆ ਲਗਭਗ 340 ਸ਼ਹਿਰਾਂ ਅਤੇ 1,300 ਤੋਂ ਵੱਧ ਪ੍ਰੀਖਿਆ ਕੇਂਦਰਾਂ ਵਿੱਚ ਇੱਕੋ ਸ਼ਿਫਟ ਵਿੱਚ ਕਰਾਈ ਜਾਏਗੀ। ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਸੈਦੋ ਬਖਤਿਆਰ ਉਦਿਲੋਵਿਚ ਅੱਜ ਤੋਂ ਭਾਰਤ ਦੇ 4 ਦਿਨਾਂ ਦੌਰੇ ਉੱਤੇ ਰਹਿਣਗੇ। ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਇਸ ਦੌਰੇ ਦੌਰਾਨ ਉਹ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਕਰਨਗੇ। ਉਹ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨਾਲ ਵੀ ਦੁਵੱਲੀ ਗੱਲਬਾਤ ਕਰਨਗੇ। ਉਜ਼ਬੇਕਿਸਤਾਨ ਦੇ ਵਿਦੇਸ਼ ਮੰਤਰੀ ਨਵੀਂ ਦਿੱਲੀ ਵਿੱਚ ਇੱਕ ਵਪਾਰਕ ਮੰਚ ਵਿੱਚ ਵੀ ਹਿੱਸਾ ਲੈਣਗੇ। ਦੌਰੇ ਦੌਰਾਨ ਦੋਹਾਂ ਦੇਸ਼ਾਂ ਵਿਚਕਾਰ ਵਪਾਰ ਅਤੇ ਨਿਵੇਸ਼ ਸਮੇਤ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਵੱਖ-ਵੱਖ ਖੇਤਰਾਂ ਵਿੱਚ ਸਹਿਯੋਗ ਵਧਾਉਣ ਤੇ ਚਰਚਾ ਕੀਤੀ ਜਾਏਗੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਇੱਕ ਸਮਾਰੋਹ ਵਿੱਚ ਪ੍ਰੈਜੀਡੈਂਟਸ ਬੋਡੀਗਾਰਡ ਸੋਲਜਰਾਥਨ 2026 ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਇਸ ਮੌਕੇ ਮਿਜ਼ੋਰਮ ਦੇ ਰਾਜਪਾਲ ਜਨਰਲ VK ਸਿੰਘ ਵੀ ਮੌਜੂਦ ਸਨ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਰਾਸ਼ਟਰਪਤੀ ਨੇ ਕਿਹਾ ਕਿ ਸੈਨਿਕਾਂ ਲਈ ਦੌੜੋ, ਸੈਨਿਕਾਂ ਨਾਲ ਦੌੜੋ ਦੇ ਫਲਸਫੇ ਤੋਂ ਪ੍ਰੇਰਿਤ ਸੋਲਜਰਾਥਨ ਹੈ ਨਾਗਰਿਕਾਂ ਅਤੇ ਹਥਿਆਰਬੰਦ ਬਲਾਂ ਵਿਚਕਾਰ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਇੱਕ ਵਿਲੱਖਣ ਮੰਚ ਹੈ। ਇਸ ਸਮਾਗਮ ਦੇਸ਼ ਦੇ ਸੈਨਿਕਾਂ ਦੇ ਸਮਰਪਣ, ਹਿੰਮਤ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਹੈ ਅਤੇ ਨਾਗਰਿਕਾਂ ਨੂੰ ਸਰਗਰਮ ਭਾਗੀਦਾਰੀ ਰਾਹੀਂ ਉਹਨਾਂ ਨਾਲ ਆਪਣੀ ਏਕਤਾ ਦਾ ਪ੍ਰਗਟਾਵਾ ਕਰਨ ਲਈ ਉਤਸ਼ਾਹਿਤ ਕਰਦਾ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਫੌਜੀ ਕਾਰਵਾਈ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਈਰਾਨ ਸਮੁੰਦਰੀ ਜਹਾਜ਼ਾਂ 'ਤੇ ਹਮਲੇ ਬੰਦ ਨਹੀਂ ਕਰਦਾ ਅਤੇ ਗੱਲਬਾਤ ਲਈ ਸਹਿਮਤ ਨਹੀਂ ਹੁੰਦਾ, ਉਦੋਂ ਤੱਕ ਅਮਰੀਕੀ ਹਮਲੇ ਜਾਰੀ ਰਹਿਣਗੇ। ਇਸ ਦੌਰਾਨ ਅਮਰੀਕੀ ਵਿਦੇਸ਼ ਵਿਭਾਗ ਨੇ ਪੱਛਮੀ ਏਸ਼ੀਆ ਵਿੱਚ ਰਹਿਣ ਵਾਲੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਖੇਤਰ ਛੱਡਣ ਜਾਂ ਸਥਿਤੀ ਵਿਗੜਨ ਤੋਂ ਉੱਥੋਂ ਨਿਕਲਣ ਲਈ ਤਿਆਰ ਰਹਿਣ। ਵੱਧਦੇ ਤਣਾਅ ਦਰਮਿਆਨ ਇਜ਼ਰਾਈਲ ਨੇ ਗਾਜ਼ਾ ਅਤੇ ਲੈਬਨਾਨ ਵਿੱਚ ਨਵੇਂ ਹਵਾਈ ਹਮਲੇ ਸ਼ੁਰੂ ਕੀਤੇ ਨੇ। ਇਸ ਦੌਰਾਨ ਈਰਾਨ ਨੇ ਕਿਹਾ ਹੈ ਕਿ ਜੇਕਰ ਉਸ 'ਤੇ ਹਮਲਾ ਕੀਤਾ ਗਿਆ ਤਾਂ ਉਹ ਪੱਛਮੀ ਏਸ਼ੀਆ ਵਿੱਚ ਮੁੱਖ ਇਜ਼ਰਾਈਲੀ ਟਿਕਾਣਿਆਂ ਅਤੇ ਅਮਰੀਕੀ ਊਰਜਾ ਸਹੂਲਤਾਂ ਨੂੰ ਨਿਸ਼ਾਨਾ ਬਣਾਏਗਾ। ਪੇਰੂ ਦੇ ਨਾਜ਼ਕਾ ਸ਼ਹਿਰ ਨੇੜੇ ਇੱਕ ਸੈਲਾਨੀ ਜਹਾਜ਼ 'ਤੇ ਹਾਦਸਾਗ੍ਰਸਤ ਹੋਣ ਕਾਰਨ 13 ਲੋਕਾਂ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਨੇ ਕਿਹਾ ਹੈ

0: ਸੈਲਾਨੀ ਮਸ਼ਹੂਰ ਨਾਜ਼ਕਾ ਲਾਈਨਸ ਨੂੰ ਦੇਖਣ ਲਈ ਹਵਾਈ ਯਾਤਰਾ ਕਰ ਰਹੇ ਸਨ। ਇਹ ਜਹਾਜ਼ ਪੇਰੂ ਦੀ ਏਅਰਲਾਈਨ ਐਰੋਡਿਆਨਾ ਵੱਲੋਂ ਚਲਾਇਆ ਜਾ ਰਿਹਾ ਸੀ ਅਤੇ ਇਸ ਨੇ ਨੇੜਲੇ ਸ਼ਹਿਰ ਏਕਾ ਤੋਂ ਉਡਾਨ ਭਰੀ ਸੀ। ਕੇਂਦਰ ਸਰਕਾਰ ਨੇ ਰਾਜਾਂ ਨੂੰ ਟੈਕਸ ਤਬਾਦਲੇ ਵਜੋਂ 1,09,19 ਕਰੋੜ ਰੁਪਏ ਦੀ ਵਾਧੂ ਕਿਸ਼ਤ ਜਾਰੀ ਕੀਤੀ ਹੈ। ਇਹ ਰਕਮ 10 ਅਗਸਤ ਨੂੰ ਨਿਰਧਾਰਿਤ ਨਿਯਮਤ ਮਾਸਿਕ ਤਬਾਦਲੇ ਤੋਂ ਇਲਾਵਾ ਹੋਏਗੀ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਸ ਵਾਧੂ ਕਿਸ਼ਤ ਦਾ ਉਦੇਸ਼ ਰਾਜਾਂ ਨੂੰ ਪੂੰਜੀ ਅਤੇ ਵਿਕਾਸ ਖਰਚ ਨੂੰ ਤੇਜ਼ ਕਰਨ ਲਈ ਵਧੇਰੇ ਮੌਕੇ ਪ੍ਰਦਾਨ ਕਰਨਾ ਹੈ। ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਰਾਜਵਾਰ ਵੇਰਵੇ ਅਨੁਸਾਰ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਧ 19,208 ਕਰੋੜ ਰੁਪਏ ਦਿੱਤੇ ਗਏ ਨੇ। ਪੰਜਾਬ ਨੂੰ 2,176 ਕਰੋੜ ਰੁਪਏ ਜਾਰੀ ਕੀਤੇ ਗਏ ਨੇ। ਗਲਾਸਗੋ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਭਾਰਤ 4 ਵੱਖ-ਵੱਖ ਮੁਕਾਬਲਿਆਂ ਵਿੱਚ 16 ਤਮਗੇ ਜਿੱਤ ਕੇ ਤਮਗਾ ਸੂਚੀ ਵਿੱਚ 4th ਸਥਾਨ ਤੇ ਪਹੁੰਚ ਗਿਆ ਹੈ। ਭਾਰਤ ਨੇ ਸੋਨੇ ਦੇ 13, ਚਾਂਦੀ ਦੇ 17 ਤੇ ਕਾਂਸੀ ਦੇ 9 ਤਮਗਿਆਂ ਸਮੇਤ ਕੁੱਲ 39 ਤਮਗੇ ਹਾਸਲ ਕੀਤੇ ਨੇ। ਭਾਰਤ ਦੇ ਖਾਤੇ ਵਿੱਚ ਸਭ ਤੋਂ ਵੱਧ 10 ਤਮਗੇ ਮੁੱਕੇਬਾਜ਼ੀ ਤੋਂ ਆਏ ਨੇ। ਭਾਰਤੀ ਮੁੱਕੇਬਾਜ਼ਾਂ ਨੇ ਸੋਨੇ ਦੇ 7 ਤਮਗੇ ਜਿੱਤ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਇਤਿਹਾਸਕ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਮੁੱਕੇਬਾਜ਼ਾਂ ਨੇ 3 ਚਾਂਦੀ ਦੇ ਤਮਗੇ ਵੀ ਜਿੱਤੇ ਨੇ। ਮੁੱਕੇਬਾਜ਼ ਪ੍ਰੀਤੀ ਪਵਾਰ, ਜੈਸਮੀਨ ਲੰਬੋਰੀਆ, ਸਾਕਸ਼ੀ ਚੌਧਰੀ, ਪ੍ਰਿਆ ਗਾਂਗਸ, ਅਰੁੰਧਤੀ ਚੌਧਰੀ, ਸਚਿਨ ਸਿਵਾਚ ਅਤੇ ਅੰਕੁਸ਼ ਪੰਗਾਲ ਨੇ ਸੋਨੇ ਦੇ ਤਮਗੇ ਜਿੱਤੇ, ਜਦੋਂ ਕਿ ਜਾਦੂਮਣੀ ਸਿੰਘ, ਲਵਲੀਨਾ ਬੁਰਗੋਹਨ ਅਤੇ ਨਰਿੰਦਰ ਬੇਰਵਾਲ ਨੇ ਚਾਂਦੀ ਦੇ ਤਮਗੇ ਹਾਸਲ ਕੀਤੇ ਨੇ। ਭਾਰਤ ਨੇ ਪੈਰਾ ਅਥਲੈਟਿਕਸ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ, ਜਿੱਥੇ ਭਾਰਤੀ ਅਥਲੀਟਾਂ ਨੇ ਪੁਰਸ਼ਾਂ ਦੇ F57 ਸ਼ਾਟਪੁੱਟ ਮੁਕਾਬਲੇ ਵਿੱਚ ਪਹਿਲਾ ਅਤੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਸੋਮਨ ਰਾਣਾ ਨੇ ਸੋਨੇ ਦਾ ਤਮਗਾ ਜਿੱਤਿਆ, ਜਦੋਂ ਕਿ ਸ਼ੁਭਮ ਜਵਾਲ ਨੇ ਚਾਂਦੀ ਦਾ ਤਮਗਾ ਹਾਸਲ ਕੀਤਾ ਹੈ। ਪ੍ਰਵੀਨ ਚਿਤਰਾਵਲ ਨੇ ਪੁਰਸ਼ਾਂ ਦੇ ਟ੍ਰਿਪਲ ਜੰਪ ਵਿੱਚ ਚਾਂਦੀ ਦਾ ਅਤੇ ਸਿਲਵਾ ਪ੍ਰਭੂ ਤਿਰੂਮਰਨ ਨੇ ਕਾਂਸੀ ਦਾ ਤਮਗਾ ਜਿੱਤਿਆ। ਲੰਮੀ ਦੂਰੀ ਦੇ ਦੌੜਾਕ ਗੁਲਵੀਰ ਸਿੰਘ ਨੇ ਪੁਰਸ਼ਾਂ ਦੀ 5,000 ਮੀਟਰ ਦੌੜ ਵਿੱਚ ਕਾਂਸੀ ਦਾ ਤਮਗਾ ਜਿੱਤਿਆ। ਜੂਡੋ ਖਿਡਾਰਨ ਉਨਤੀ ਸ਼ਰਮਾ ਨੇ ਵੀ ਔਰਤਾਂ ਦੇ 63 ਕਿਲੋ ਭਾਰ ਵਰਗ ਵਿੱਚ ਕਾਂਸੀ ਦਾ ਤਮਗਾ ਆਪਣੇ ਨਾਂ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ਵਿੱਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਵਧਾਈ ਦਿੱਤੀ ਹੈ। ਤਾਈਪੇ ਓਪਨ ਬੈਡਮਿੰਟਨ ਦੇ ਫਾਈਨਲ 'ਚ ਅੱਜ ਭਾਰਤ ਦੀ ਤਨਵੀ ਸ਼ਰਮਾ ਦਾ ਮੁਕਾਬਲਾ ਵੀਅਤਨਾਮ ਦੀ ਥੋਈ ਲਿਨ ਗੁਏਨ ਨਾਲ ਹੋਏਗਾ। ਤਨਵੀ ਨੇ ਸੈਮੀਫਾਈਨਲ ਵਿੱਚ ਚੀਨੀ ਤਾਈਪੇ ਦੀ ਹੁਆਂਗਯੂ ਸੁਨ ਨੂੰ 21-17, 21-11 ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾਈ ਹੈ। ਇਸ ਤੋਂ ਪਹਿਲਾਂ ਭਾਰਤ ਦੀ ਉਨਤੀ ਹੁੱਡਾ ਸੈਮੀਫਾਈਨਲ ਵਿੱਚ ਗੁਏਨ ਤੋਂ ਹਾਰ ਕੇ ਬਾਹਰ ਹੋ ਗਈ। ਮੌਸਮ ਵਿਭਾਗ ਨੇ ਅੱਜ ਰਾਜਸਥਾਨ, ਕਰਨਾਟਕਾ, ਕੇਰਲਾ, ਮਾਹੇ, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ, ਪੱਛਮੀ ਬੰਗਾਲ ਦੇ ਹੇਠਲੇ ਹਿਮਾਲਿਆ ਇਲਾਕਿਆਂ ਅਤੇ ਸਿੱਕਮ ਵਿੱਚ ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਅਗਲੇ 2 ਦਿਨਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਅਤੇ ਲੱਦਾਖ ਵਿੱਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਜੰਮੂ ਕਸ਼ਮੀਰ ਵਿੱਚ ਮੌਸਮ ਵਿਭਾਗ ਨੇ ਅਗਲੇ 7 ਦਿਨਾਂ ਲਈ ਕਈ ਇਲਾਕਿਆਂ ਵਿੱਚ ਰੁਕ ਰੁਕ ਕੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਬਲੋਚ ਯਕਜਹਤੀ ਕਮੇਟੀ BYC ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਚੱਲ ਰਹੇ ਜਨਤਕ ਰੋਸ ਪ੍ਰਦਰਸ਼ਨਾਂ ਤੇ ਕੀਤੀ ਗਈ ਵਹਿਸ਼ੀਆਨਾ ਕਾਰਵਾਈ ਲਈ ਸਖ਼ਤ ਨਿੰਦਾ ਕੀਤੀ ਹੈ। ਕਮੇਟੀ ਅਨੁਸਾਰ ਇਹ ਦਮਨਕਾਰੀ ਪਹੁੰਚ ਅਸਹਿਮਤੀ ਵਾਲੀਆਂ ਆਵਾਜ਼ਾਂ ਨੂੰ ਦਬਾਉਣ ਦੀ ਇੱਕ ਵਿਆਪਕ ਸਰਕਾਰੀ ਨੀਤੀ ਦਾ ਹਿੱਸਾ ਹੈ। ਸੋਸ਼ਲ ਮੀਡੀਆ 'ਤੇ ਜਾਰੀ ਇੱਕ ਬਿਆਨ ਵਿੱਚ ਕਮੇਟੀ ਨੇ ਪ੍ਰਦਰਸ਼ਨਕਾਰੀਆਂ 'ਤੇ ਸਿੱਧੀ ਗੋਲੀਬਾਰੀ, ਰਾਜਨੀਤਿਕ ਕਾਰਕੁਨਾਂ ਦੀਆਂ ਆਪਹੁਦਰੀਆਂ ਗ੍ਰਿਫਤਾਰੀਆਂ ਅਤੇ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਲਈ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਸਖ਼ਤ ਆਲੋਚਨਾ ਕੀਤੀ ਹੈ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਸ਼ਾ ਮੁਕਤ ਯੁਵਾ ਵਿਕਸਿਤ ਭਾਰਤ ਸੰਕਲਪ ਅਭਿਆਨ ਦੀ ਸ਼ੁਰੂਆਤ ਕਰਨਗੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਨੀਟ PG 2026 ਪ੍ਰੀਖਿਆ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਅੱਜ ਸਵੇਰੇ ਰਾਸ਼ਟਰਪਤੀ ਭਵਨ ਵਿਖੇ ਇੱਕ ਸਮਾਰੋਹ ਵਿੱਚ ਪ੍ਰੈਜੀਡੈਂਟਸ ਬੋਡੀਗਾਰਡ ਸੋਲਜਰਥਨ ਦਿੱਲੀ 2026 ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤਾ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵਿਰੁੱਧ ਫੌਜੀ ਕਾਰਵਾਈ ਤੇਜ਼ ਕਰਨ ਦੀ ਚੇਤਾਵਨੀ ਦਿੱਤੀ ਹੈ ਅਤੇ ਗਲਾਸਗੋ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਭਾਰਤ 16 ਤਮਗੇ ਜਿੱਤ ਕੇ ਤਮਗਾ ਸੂਚੀ ਵਿੱਚ 4th ਸਥਾਨ ਤੇ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਕ ਖ਼ਬਰਾਂ ਦਾ ਬੁਲੇਟਿਨ ਦੁਪਹਿਰ ਬਾਅਦ 1:10 ਤੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਹੈ 8:40 ਤੇ 20 ਸਕਿੰਟ। ਆਓ ਹੁਣ ਸੁਣਦੇ

ਜੀ ਸੋਤੇ ਉਹ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਹਨ ਜੀ ਫਿਲਮ ਯਮਲਾ ਜੱਟ ਵਿੱਚੋਂ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਮੀਨੂ ਪਰਸ਼ੋਤਮ ਅਤੇ ਨਰਿੰਦਰ ਬੀਬਾ ਨੇ। ਮਿਊਜ਼ਿਕ ਹੈ ਜੀ ਸਰਦੂਲ ਕਵਾਤਰਾ ਦਾ ਅਤੇ ਇਸ ਗੀਤ ਦੇ ਬੋਲ ਲਿਖੇ ਨੇ ਇੰਦਰਜੀਤ ਹਸਨਪੁਰੀ ਨੇ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਹੈ ਜੀ ਸਦਾਬਹਾਰ ਗੀਤ, ਅਤੇ ਪ੍ਰੋਗਰਾਮ ਦੇ ਵਿੱਚ ਅਗਲੀ ਪੇਸ਼ਕਸ਼ ਸੁਣਦੇ ਹਾਂ ਫਿਲਮ ਸੱਸੀ ਪੁੰਨੂ ਦੇ ਵਿੱਚੋਂ। ਇਸ ਗੀਤ ਨੂੰ ਆਵਾਜ਼ਾਂ ਦਿੱਤੀਆਂ ਨੇ ਮੁਹੰਮਦ ਰਫੀ ਨੇ, ਅਤੇ ਲਿਖਿਆ ਹੈ ਜੀ ਮੁਨਸਿਫ ਨੇ, ਅਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਰਵੀ ਨੇ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਸਦਾਬਹਾਰ ਗੀਤ, ਅਤੇ ਅੱਜ ਦਾ ਪ੍ਰੋਗਰਾਮ ਸਦਾਬਹਾਰ ਗੀਤ ਮੈਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਇਜਾਜ਼ਤ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਦਾਬਹਾਰ ਗੀਤ FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੈ 8:59 ਅਤੇ 30 ਸਕਿੰਟ। 9 ਵਜੇ ਤੋਂ ਲੈ ਕੇ 10 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਦੇ ਪ੍ਰੋਗਰਾਮਾਂ ਦਾ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ, ਜਿਸ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਆਜ ਕੇ ਫਨਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ ਮੁੰਬਈ ਕੇਂਦਰ ਤੋਂ ਐਫ ਐਮ ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੈ 10:20। ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦਾ। ਇਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਹੋਣਗੇ ਸਰਕਾਰੀ ਹਾਈ ਸਕੂਲ ਪੂਲੀ ਦੇ ਅਤੇ ਜ਼ਿਲ੍ਹਾ ਬਠਿੰਡਾ ਦੇ ਵਿਦਿਆਰਥੀ ਅਤੇ ਮੇਜ਼ਬਾਨ ਹੋਣਗੇ ਮਨਦੀਪ ਰਜੌਰਾ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ।

0: ਸਰੋਤਿਓ ਤੁਹਾਨੂੰ ਜੈ ਹਿੰਦ ਬੁਲਾ ਰਹੇ ਨੇ ਅੱਜ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ ਸਰਕਾਰੀ ਹਾਈ ਸਕੂਲ ਪੂਲੀ ਦੇ ਵਿਦਿਆਰਥੀ ਨਾਲੋ ਨਾਲ ਇਸੇ ਸਕੂਲ ਦੇ ਵਿੱਚ ਹੀ ਸਰਕਾਰੀ ਐਲੀਮੈਂਟਰੀ ਸਕੂਲ ਪੂਲੀ ਦੀ ਬਿਲਡਿੰਗ ਵੀ ਹੈ ਤੇ ਇੱਥੇ ਵੀ ਛੋਟੇ ਛੋਟੇ ਬੱਚੇ ਨਿੱਕੇ ਨਿੱਕੇ ਤਾਰੇ ਬੈਠੇ ਸਾਨੂੰ ਦਿਖਾਈ ਦੇ ਰਹੇ ਹੈ ਤੇ ਇਹ ਇਸ ਵੇਲੇ ਬੱਚਿਆਂ ਦੇ ਰਿਸੈਸ ਦਾ ਵਕਤ ਹੈ। ਬੱਚੇ ਜਿਹੜੇ ਨੇ ਉਹ ਮਿਡ ਡੇ ਮੀਲ ਦਾ ਆਨੰਦ ਮਾਣ ਰਹੇ ਨੇ। ਛੋਟੇ ਬੱਚਿਆਂ ਕੋਲ ਅਸੀਂ ਤੁਹਾਨੂੰ ਫਿਰ ਲੈ ਕੇ ਜਾਵਾਂਗੇ। ਫਿਲਹਾਲ ਅਸੀਂ ਵੱਡੇ ਬੱਚੇ ਜੋ ਹਾਈ ਸਕੂਲ ਦੇ ਵਿੱਚ ਪੜ੍ਹਦੇ ਆ ਅਸੀਂ ਇਹਨਾਂ ਬੱਚਿਆਂ ਦੇ ਨਾਲ ਹਾਂ। ਇੱਥੋਂ ਦੇ ਹੈੱਡ ਮਿਸਟਰੈਸ ਮੈਡਮ ਗਗਨਦੀਪ ਕੌਰ ਜਿਹੜੇ ਨੇ ਉਹ ਬੜੀ ਮਿਹਨਤ ਦੇ ਨਾਲ ਸਕੂਲ ਦੇ ਵਿੱਚ ਸਾਰੇ ਸਟਾਫ ਦੀ ਮਦਦ ਦੇ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਨੇ ਤੇ ਉਹਨਾਂ ਦਾ ਆਪਣਾ ਵਿਸ਼ਾ ਉਹ ਜ਼ੂਲੋਜੀ ਹੈ ਤੇ ਸਾਇੰਸ ਵਿਸ਼ੇ ਦੇ ਇਹ ਬੱਚੇ ਵੀ ਬੜੇ ਮਾਹਰ ਨੇ। ਸਕੂਲ 'ਚ ਜਦੋਂ ਅਸੀਂ ਵੜਦੇ ਹਾਂ ਤਾਂ ਸੱਜੇ ਹੱਥ ਸਾਨੂੰ ਹਾਕੀ ਦੀ ਟਰਫ ਜਿਹੜੀ ਕਿ ਸਕੂਲ ਵੱਲੋਂ ਵਿਭਾਗ ਵੱਲੋਂ ਖੇਡਾਂ ਵਿਭਾਗ ਵੱਲੋਂ ਤੇ ਪੰਚਾਇਤ ਵੱਲੋਂ ਰਲ ਕੇ ਸਾਂਝੇ ਉਦਮ ਦੇ ਨਾਲ ਇਹ ਬਣਾਈ ਗਈ ਹੈ ਤੇ ਇਹ ਪ੍ਰਬੰਧਿਤ ਕੀਤੀ ਜਾਂਦੀ ਹੈ। ਨਾਲ ਹੀ ਸੱਜੇ ਹੱਥ ਜਦੋਂ ਅਸੀਂ ਥੋੜਾ ਜਿਹਾ ਅੱਗੇ ਆਉਂਦੇ ਹਾਂ ਚਾਰ ਕਦਮ ਤੇ ਸਾਨੂੰ ਬੈਡਮਿੰਟਨ ਹਾਲ ਦਿਖਾਈ ਦਿੰਦਾ ਹੈ ਤੇ ਸਕੂਲ ਦੀ ਬਿਲਡਿੰਗ ਦੇ ਮਗਰ ਸਕੂਲ ਦਾ ਆਪਣਾ ਖੇਡ ਦਾ ਮੈਦਾਨ ਹੈ। ਬੜਾ ਖੁੱਲ੍ਹਾ ਡੁੱਲਾ ਹਰਾ ਭਰਿਆ ਇਹ ਮੈਦਾਨ ਸਾਰੀਆਂ ਹੀ ਖੇਡਾਂ ਦੇ ਲਈ ਸਾਨੂੰ ਇੱਥੇ ਪ੍ਰਬੰਧ ਜਿਹੜਾ ਹੈ ਗਰਾਊਂਡ ਦੇ ਵਿੱਚ ਕਰਕੇ ਦਿੱਤਾ ਹੋਇਆ ਹੈ। ਖੇਡ ਦਾ ਖੁੱਲ੍ਹਾ ਮੈਦਾਨ ਹੈ। ਇਹ ਬੱਚੇ ਸਾਡੇ ਨਾਲ ਨੇ ਸਾਰੇ ਪੰਚਾਇਤ ਵੱਲੋਂ ਸਾਰੇ ਹੀ ਇਹਨਾਂ ਬੱਚਿਆਂ ਦੇ ਲਈ ਰਲ ਕੇ ਅਧਿਆਪਕਾਂ ਵੱਲੋਂ ਉੱਦਮ ਜਿਹੜਾ ਹੈ ਉਹ ਕੀਤਾ ਜਾਂਦਾ ਹੈ। ਸੋ ਅਸੀਂ ਸਾਰੇ ਹੀ ਬੱਚਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ। ਪਿਆਰੇ ਬੱਚਿਓ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੈ ਹਿੰਦ ਜੀ। ਬੱਚੇ ਜਿਹੜੇ ਨੇ ਸਾਰੇ ਇਹ ਸੋਹਣੀ ਸੋਹਣੀ ਆਪਣੀ ਵਰਦੀ ਦੇ ਵਿੱਚ ਸਜੇ ਧਜੇ ਮੇਰੇ ਆਲੇ ਦੁਆਲੇ ਨੇ ਤੇ ਇਹ ਆਪਣੀਆਂ ਰਚਨਾਵਾਂ ਜਿਹੜੀਆਂ ਨੇ ਉਹ ਤਿਆਰ ਕਰਕੇ ਸਾਡੇ ਕੋਲ ਪਹੁੰਚੇ ਨੇ। ਪਹਿਲਾਂ ਅਸੀਂ ਸਾਰੇ ਬੱਚਿਆਂ ਦਾ ਨਾਂ ਜਾਣ ਲੈਂਦੇ ਹਾਂ ਛੇਤੀ ਨਾਲ। ਸਾਰੇ ਬੱਚੇ ਮੈਨੂੰ ਉੱਚੀ ਦੇਣੇ ਆਪਣਾ ਆਪਣਾ ਨਾਂ ਦੱਸਣਗੇ। ਤੁਹਾਡਾ ਨਾਂ ਦੱਸੋ ਬਈ।
1: ਅੰਸ਼ਪ੍ਰੀਤ ਕੌਰ,
0: ਕਲਾਸ 7th। 7th ਦੇ ਵਿੱਚ।
1: ਮੇਰਾ ਨਾਂ ਦਮਨਜੀਤ ਕੌਰ ਹੈ, ਮੈਂ ਜਮਾਤ 7ਵੀਂ ਦੀ ਵਿਦਿਆਰਥੀ।
0: ਪਹਿਲੀ ਰਚਨਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਗੀਆਂ।

0: ਸੀਸ ਗੰਜ ਤੇ ਗੜੀ ਚਮਕਾਰ ਵਾਲੀ ਸਾਨੂੰ ਅੱਜ ਵੀ ਜੂੰਜਣਾ ਦੱਸਦੇ ਨੇ, ਜਾ ਕੇ ਪੁੱਛ ਲੋ ਕਾਂਦ ਸਰਹੰਦ ਜੀ ਨੂੰ, ਬਾਲ ਚੀਨੇ ਹੋਏ ਕਿੱਦਾਂ ਹੱਸਦੇ ਨੇ, ਜਾ ਕੇ ਪੁੱਛ ਲੋ ਕਾਂਦ ਸਰਹੰਦ ਜੀ ਨੂੰ, ਬਾਲ ਚੀਨੇ ਹੋਏ ਕਿੱਦਾਂ ਹੱਸਦੇ ਨੇ, ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ, ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ, ਅਸੀਂ ਜਾਣਦੇ ਹਾਂ ਕਿੰਜ ਕੁਰਬਾਨ ਹੋਣਾ ਸੋਨੇ ਦੇਸ਼ ਦੀ ਮੰਗ ਉੱਤੇ,
1: ਅਸੀਂ ਜਾਣਦੇ ਕਿੰਜ ਕੁਰਬਾਨ ਹੋਣਾ ਸੋਨੇ ਦੇਸ਼ ਦੀ ਕਵੀ ਮੰਗ ਉੱਤੇ,
0: ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ ਕੋਇਲੇ ਆਣ ਕੇ ਉਸ ਤਾਂ ਚਹਿਕਦੀ ਹੈ, ਜਿੱਦਾਂ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ, ਜਿੱਥੇ ਜਿੱਥੇ ਸ਼ਹੀਦਾਂ ਦੀ ਰੱਤ ਡੁੱਲੇ ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ, ਉੱਥੇ ਫਸਲ ਗੁਲਾਬ ਦੀ ਮਹਿਕਦੀ ਹੈ।
2: ਜੀ ਬੱਚਿਓ, ਜ਼ੋਰਦਾਰ ਤਾੜੀਆਂ। ਜੀ, ਇਹਨਾਂ ਪਿਆਰੇ ਬੱਚਿਆਂ ਨੇ ਮਹਿਕ ਜਿਹੜੀ ਹੈ ਉਹ ਸਕੂਲ ਦੇ ਵਿੱਚ ਤੇ ਸਾਡੇ ਸਮਾਜ ਦੇ ਵਿੱਚ ਖੰਡਾ ਰੱਖੀ ਹੈ। ਇਹ ਪਿਆਰੇ ਬੱਚੇ ਜਿਹੜੇ ਨੇ ਬੜੇ ਹੀ ਪਿਆਰੇ। ਇਹਨਾਂ ਦੇ ਨਾਲ ਹੋਰ ਗੱਲ ਕਰਦੇ ਹਾਂ। ਤੁਸੀਂ ਸਾਨੂੰ ਸ਼ਹੀਦਾਂ ਦੀ ਆਪਣੀ ਇਸ ਰਚਨਾ 'ਚ ਗੱਲ ਕੀਤੀ ਹੈ, ਕੋਈ ਦੋ ਸ਼ਹੀਦਾਂ ਦੇ ਨਾਂ ਸਾਨੂੰ ਦੱਸ ਦਿਓ ਜਿਨ੍ਹਾਂ ਬਾਰੇ ਤੁਸੀਂ ਜਾਣਦੇ ਹੋ, ਜਿਨ੍ਹਾਂ ਦਾ ਤੁਸੀਂ ਨਾਂ ਸੁਣਿਆ।
3: ਜੀ, ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਤੇਗ ਬਹਾਦਰ ਜੀ।
2: ਜੀ, ਇਹਨਾਂ ਸਾਡੇ ਗੁਰੂ ਸਾਹਿਬਾਨਾਂ ਦੀ ਸ਼ਹੀਦੀ ਦੇ ਚੱਲਦਿਆਂ ਸਾਡਾ ਸਮਾਜ ਜਿਹੜਾ ਹੈ ਉਹ ਇੱਥੋਂ ਤੱਕ ਸਾਨੂੰ ਲੈ ਆਇਆ ਹੈ ਨਾ ਜੀ। ਬੱਚਿਓ, ਤੁਸੀਂ ਸਾਨੂੰ ਇਹ ਦੱਸੋ ਵੀ ਤੁਸੀਂ ਜਦੋਂ ਕਲਾਸ 'ਚ ਪੜ੍ਹਦੇ ਹੋ ਤੇ ਤੁਹਾਨੂੰ ਕਿਹੜੇ ਸਬਜੈਕਟ ਜ਼ਿਆਦਾ ਪੜ੍ਹਨੇ ਵਧੀਆ ਲੱਗਦੇ ਆ?
3: ਸਾਇੰਸ ਤੇ ਜੀ ਹਿੰਦੀ।
2: ਜੀ, ਤੇ ਸਾਇੰਸ ਤੇ ਹਿੰਦੀ ਤੁਹਾਨੂੰ ਪੜ੍ਹਾਉਂਦਾ ਕੌਣ ਕੌਣ ਹੈ?
3: ਸਾਨੂੰ ਹਿੰਦੀ ਸਾਡੇ ਅਧਿਆਪਕ ਸ਼੍ਰੀਮਤੀ ਰਜਨੀ ਕੌਰ ਬਣਾਉਂਦੇ ਹਨ ਅਤੇ ਸਾਇੰਸ ਸ਼੍ਰੀਮਤੀ ਸੋਨਿਕਾ ਬੰਸਲ।
2: ਜੀ, ਬਹੁਤ ਅੱਛੇ। ਤੇ ਘਰੇ ਫਿਰ ਤੁਸੀਂ ਜਦੋਂ ਸਕੂਲੋਂ ਜਾਂਦੇ ਹੋ ਤੇ ਕੀ ਕਰਦੇ ਹੋ, ਕੀ ਰੁਟੀਨ ਰਹਿੰਦਾ ਤੁਹਾਡਾ? ਜਦੋਂ ਜਾਓਗੇ ਫਿਰ ਕੀ ਕਰੋਗੇ? ਮੁੜ ਅਗਲੇ ਦਿਨ ਸਕੂਲੇ ਆਉਣ ਤੋਂ ਪਹਿਲਾਂ ਤੱਕ ਕੀ ਕਰੋਗੇ ਸਾਨੂੰ ਦੱਸੋ।
3: ਅਸੀਂ ਆਪਣੇ ਬੱਸ ਤੇ ਸਹੀ ਟਿਕਾਣੇ ਤੇ ਰੱਖ ਕੇ ਅਸੀਂ ਨਹਾਉਣ ਹੋ ਕੇ ਆਪਣੀ ਪੜ੍ਹਾਈ ਕਰਨੀ ਸ਼ੁਰੂ ਕਰ ਦਿੰਦੇ ਹਾਂ ਅਤੇ ਫਿਰ ਅਸੀਂ ਅੱਧਾ ਘੰਟਾ ਖੇਡਦੇ ਹਾਂ ਅਤੇ ਫਿਰ ਰਾਤ ਨੂੰ ਅਸੀਂ 15 ਮਿੰਟ ਟੀਵੀ ਦੇਖ ਕੇ ਫਿਰ ਤੋਂ ਸਵੇਰੇ ਉੱਠ ਕੇ ਅਸੀਂ ਪੜ੍ਹਦੇ ਹਾਂ।
2: ਤੁਹਾਡਾ ਵੀ ਇਸੇ ਤਰ੍ਹਾਂ ਰਹਿੰਦਾ?
3: ਹਾਂਜੀ।
2: ਥੋੜਾ ਜਿਹਾ ਵੱਖਰਾ ਹੋਊਗਾ, ਉਹ ਦੱਸੋ ਕੀ ਵੱਖਰਾ ਹੁੰਦਾ?
3: ਮੈਂ ਜਾ ਕੇ ਨਹਾ ਕੇ ਉਸ ਤੋਂ ਬਾਅਦ ਘੰਟਾ ਪੜ੍ਹ ਕੇ ਫਿਰ ਜੀ

0: जोरदार ताड़ियां भाई जी। धियां दा फिक्र स्रोतियो सानू वाकई नहीं करना चाहिदा। सियाने कहिंदे हुंदे आ धियां ते पुत बराबर हुंदे ने। धियां किहड़ा ਵੀ ਰਾਤ ਨੂੰ ਉੱਠ ਕੇ ਖਾਂਦੀਆਂ ਤੇ ਇਹ ਪਿਆਰੀਆਂ ਪਿਆਰੀਆਂ ਬੱਚੀਆਂ ਜਿਹੜੀਆਂ ਤਿੰਨੇ ਜਣੀਆਂ ਸਹੇਲੀਆਂ ਨੇ, ਤੁਸੀਂ ਸਹੇਲੀਆਂ ਹੋ ਬਈ?
1: ਹਾਂਜੀ।
0: ਤੇ ਤੁਸੀਂ ਕਿੰਨੇ ਕੁ ਵਾਰੀ ਆਪਸ ਚ ਲੜੀਆਂ ਹੋ ਹੁਣ ਤੱਕ, ਇਹ ਦੱਸੋ ਸਾਨੂੰ।
1: 5-6 ਵਾਰੀ।
0: ਓਹ 5-6 ਵਾਰੀ ਤੇ ਤੁਸੀਂ?
1: ਥੋੜੇ ਵਾਰੀ ਲੜੇ।
0: ਥੋੜੇ ਵਾਰੀ ਲੜੇ ਹੋ ਤੇ ਅੱਛਾ, ਕਿਹੜੀ ਗੱਲੋਂ ਲੜਾਈ ਹੋ ਜਾਂਦੀ ਹੈ ਤੁਹਾਡੀ ਵਾਰੀ ਵਾਰੀ, ਇਹ ਦੱਸੋ? 5-6 ਵਾਰੀ
1: ਇਹ ਮੈਨੂੰ ਚੀਜ਼ ਨਹੀਂ ਦਿੰਦੀ ਹੁੰਦੀ ਜੋ ਅੱਜ ਮੈਂ ਨਹੀਂ ਦਿੰਦੀ, ਅਸੀਂ ਰੁੱਸ ਜਾਂਦੇ ਆ ਯਾਰ।
0: ਪਰ ਤੁਸੀਂ ਅਜਿਹੀ ਕਿਹੜੀ ਚੀਜ਼ ਹੁੰਦੀ ਹੈ ਜਿਹੜੀ ਇਹਨੂੰ ਨਹੀਂ ਦਿੰਦੇ ਬਈ?
1: ਚੀਜ਼ ਪੈਨ ਪੈਨਸਲ ਹੈ ਇਹਦੇ ਵਿੱਚ।
0: ਪੈਨ ਪੈਨਸਲ, ਅੱਛਾ। ਤੇ ਪੈਨ ਪੈਨਸਲ ਤਾਂ ਉਸ ਦੇ ਪਿੱਛੇ ਤਾਂ ਸਾਡੇ ਸਰੋਤੇ ਜਿਹੜੇ ਆ ਉਹ ਹੁਣ ਆਪਣਾ ਸਮਾਂ ਯਾਦ ਕਰਨਗੇ, ਉਹਨਾਂ ਨੇ ਵੀ ਕਦੇ ਨਾ ਕਦੇ ਲੜਾਈ ਕੀਤੀ ਹੋਣੀ ਹੈ। ਸੋ ਸਰੋਤਿਆਂ ਦੀ ਕਚਹਿਰੀ 'ਚ ਤੁਹਾਡੀ ਇਹ ਲੜਾਈ ਜਿਹੜੀ ਹੈ ਉਹ ਹੁਣ ਹੋ ਗਈ ਹੈ ਮਾਫ਼। ਹੁਣ ਸਾਨੂੰ ਤੁਸੀਂ ਅਗਲੀ ਗੱਲ ਦੱਸੋ, ਪਿਆਰ ਤੁਸੀਂ ਤਿੰਨੇ ਜਣੀਆਂ ਕਿਹੜੀ ਗੱਲੋਂ ਕਰਦੀਆਂ ਹੋ, ਫਿਰ ਤੁਸੀਂ ਵਾਪਸ ਲੜ ਕੇ ਫੇਰ ਜੁੜ ਜਾਂਦੀਆਂ ਹੋ, ਕਾਹਤੋਂ ਹੁੰਦਾ? ਤੁਹਾਨੂੰ ਕਿਹੜੀ ਗੱਲ ਇੱਕ ਦੂਜੇ ਦੀ ਵਧੀਆ ਲੱਗਦੀ ਹੈ ਬਈ?
1: ਵੀ ਜੀ ਔਖੇ ਸਮੇਂ ਵਿੱਚ ਜਿਹੜਾ ਜੀ ਇੱਕ ਦੂਜੇ ਨਾਲ ਖੜਦਾ ਜੀ, ਸਾਨੂੰ ਇਹ ਗੱਲ ਵਧੀਆ ਲੱਗਦੀ ਹੈ।
0: ਤੇ ਔਖਾ ਸਮਾਂ ਕਿਹੜਾ ਹੋਇਆ, ਕਦੋਂ ਤੁਹਾਡੇ ਦੋਸਤ ਤੁਹਾਡੇ ਨਾਲ ਖੜੇ, ਸਾਨੂੰ ਦੱਸੋ।
1: ਜਦੋਂ ਮੈਨੂੰ ਕੁਝ ਯਾਦ ਨਹੀਂ ਹੁੰਦਾ ਮੇਰੀ ਸਹੇਲੀ ਮੈਨੂੰ ਯਾਦ ਕਰਵਾ ਦਿੰਦੀ
0: ਹੈ। ਬਈ ਵਾਹ, ਇਹ ਤਾਂ ਬਹੁਤ ਚੰਗੀ ਗੱਲ ਕੀਤੀ ਹੈ ਨਾ ਬੱਚਿਓ?
2: ਹਾਂ ਜੀ।
0: ਤੇ ਜੇਕਰ ਸਾਨੂੰ ਕੋਈ ਸਾਡਾ ਦੋਸਤ ਮਿੱਤਰ ਯਾਦ ਕਰਾਊਗਾ, ਸਾਡੇ ਟੀਚਰ ਸਾਨੂੰ ਯਾਦ ਕਰਾਉਣਗੇ, ਉਹ ਸਾਨੂੰ ਛੇਤੀ ਨਾਲ ਯਾਦ ਹੋ ਜਾਂਦਾ ਹੈ। ਬਲਕਿ ਜਦੋਂ ਆਪਾਂ ਆਪ ਪੜ੍ਹਦੇ ਹਾਂ ਉਦੋਂ ਥੋੜਾ ਜਿਹਾ ਸਾਨੂੰ ਸਮਝਣ ਦੇ ਲਈ ਆਪ ਕੋਸ਼ਿਸ਼ ਕਰਨੀ ਪੈਂਦੀ ਹੈ ਨਾ?
2: ਹਾਂਜੀ।
0: ਤੇ ਆਪਾਂ, ਮੈਨੂੰ ਲੱਗਦਾ ਵੀ ਸਕੂਲੇ ਵੀ ਆਪਾਂ ਇਸੇ ਕਰਕੇ ਆਉਂਦੇ ਹਾਂ ਕਿਉਂਕਿ ਉੱਥੇ ਸਾਨੂੰ ਕੋਈ ਦੱਸਣ ਵਾਲਾ ਬੈਠਾ ਹੈ, ਉੱਥੇ ਅਧਿਆਪਕ ਬੈਠੇ ਨੇ, ਹੈ ਨਾ ਬੱਚਿਓ?
2: ਹਾਂਜੀ।
0: ਤੇ ਤੁਸੀਂ ਕਿਤਾਬ ਲਈ ਹੈ ਆਓ ਹਿੰਦੀ ਸਿੱਖੇ, ਇਹ 6ਵੀਂ ਕਲਾਸ ਦੀ ਕਿਤਾਬ ਹੈ ਤੁਹਾਡੀ, ਇਹ ਤੁਹਾਡੀ ਆਪਣੀ ਕਲਾਸ ਦੀ ਕਿਤਾਬ ਹੈ ਬਈ?
1: ਹਾਂਜੀ।
0: ਤੁਹਾਡਾ ਨਾਮ ਦੱਸੋ।
1: ਮੇਰਾ ਨਾਮ ਦਮਨਪ੍ਰੀਤ ਕੌਰ ਹੈ।
0: ਦਮਨਪ੍ਰੀਤ, ਦਮਨਪ੍ਰੀਤ, ਇਹ ਤੁਹਾਡੀ ਇਸ ਪੋਇਮ 'ਚ ਛੋਟੀਆਂ ਛੋਟੀਆਂ ਚਿੜੀਆਂ ਬਣੀਆਂ ਹੋਈਆਂ ਨੇ, ਇਹ ਕਿਸ ਤਰ੍ਹਾਂ ਦੀ ਪੋਇਮ ਹੈ ਬਈ? ਸਾਰਿਆਂ ਨੂੰ, ਸਰੋਤਿਆਂ ਨੂੰ ਦੱਸ ਦਿਓ ਇਹਦੇ ਬਾਰੇ ਤੇ ਪੋਇਮ ਪੜ੍ਹ ਕੇ ਵੀ ਸੁਣਾ ਦਿਓ।
1: ਸਭ ਤੋਂ ਪਹਿਲੇ

0: ਤੇਰਾ ਦੱਸੇ ਖੇਤੀਆਂ ਦੇ ਰੰਗ ਨੂੰ, ਪੈਣ ਬਣ ਕੇਸਰੀ ਜਾਨ ਜੋਧੇ ਜੰਗ ਨੂੰ, ਚਿੱਟਾ ਰੰਗ ਤੇਰਾ ਸਾਡਾ ਸ਼ਾਂਤੀ ਵਿਧਿਆਨ ਹੈ, ਝੰਡੇ ਤਰੰਗਿਆ ਨਰਾਲੀ ਤੇਰੀ ਸ਼ਾਨ ਹੈ, ਤਿੰਨੇ ਰੰਗ ਇਕੱਠੇ ਹੋ ਕੇ ਏਕਤਾ ਨੂੰ ਦੱਸਦੇ, ਤੇਰੀ ਛਾਇਆ ਹੈ ਹੇਠ ਸਾਰੇ ਭਾਈ ਭਾਈ ਵੱਸਦੇ, ਚੱਕਰ ਅਸ਼ੋਕ ਦਾ ਵਿਕਾਸ ਦਾ ਨਿਸ਼ਾਨ ਹੈ, ਝੰਡੇ ਤਰੰਗਿਆ ਨਰਾਲੀ ਤੇਰੀ ਸ਼ਾਨ ਹੈ, ਸਾਰੇ ਦੇਸ਼ ਵਾਸੀਆਂ ਨੂੰ ਤੇਰੇ ਉੱਤੇ ਮਾਣ ਹੈ।
1: ਜੀ ਸ਼ਾਬਾਸ਼, ਜ਼ੋਰਦਾਰ ਤਾੜੀਆਂ। ਜੀ ਇੱਕ ਹੋਰ ਬੱਚਾ ਜਿਹੜਾ ਹੈ ਉਹ ਵੀ ਹੈ ਸਾਡੇ ਕੋਲੇ, ਇਹ ਵੀ ਸਾਨੂੰ ਕੁਝ ਸੁਣਾਉਣ ਲਈ ਆਪਣੀ ਰਚਨਾ ਜਿਹੜੀ ਹੈ ਉਹ ਕਾਗਜ਼ ਤੇ ਲਿਖ ਲਿਆ ਹੈ। ਤੁਹਾਡਾ ਨਾਂ ਕੀ ਹੈ?
2: ਅਰਸ਼ਦੀਪ ਸਿੰਘ।
1: ਅਰਸ਼ਦੀਪ, ਤੁਸੀਂ ਕਿਹੜੀ ਕਲਾਸ ਚੋਂ?
2: ਮੈਂ 8th ਜੀ।
1: 8th ਚੋਂ ਜੀ, ਤੇ ਤੁਸੀਂ ਕੋਈ ਗੇਮ ਵੀ ਕਰਦੇ ਹੋ, ਖੇਡਾਂ ਵੀ ਖੇਡਦੇ ਹੋ? ਕਿਹੜੀ ਖੇਡ?
2: ਹਾਕੀ ਖੇਡ।
1: ਹਾਕੀ ਖੇਡਦੇ ਹੋ? ਤੁਹਾਡੇ ਸਕੂਲ ਦੇ ਵਿੱਚ ਹਾਕੀ ਦਾ ਬੜਾ ਸੋਹਣਾ ਮੈਦਾਨ ਬਣਿਆ ਹੋਇਆ, ਬੜੀ ਸੋਹਣੀ ਟਰਫ ਬਣੀ ਹੋਈ ਹੈ ਨਾ, ਇਹਦੇ ਬਾਰੇ ਸਾਨੂੰ ਦੱਸੋ ਕੁਝ।
2: ਅਸੀਂ ਇੱਥੇ ਸ਼ਾਮ ਨੂੰ ਆਉਣੇ ਜੀ 5 ਵਜੇ
1: ਜੀ,
2: 7:30 ਕੁ ਛੁੱਟੀ ਹੋ ਜਾਂਦੀ।
1: ਠੀਕ ਹੈ ਜੀ।
2: ਇੱਥੇ ਹੀ ਅਵਤਾਰ ਸਰ ਕੋਚ ਵੀ ਆਉਂਦੇ ਆ ਜਿਹੜੇ ਸਾਨੂੰ ਹਾਕੀ ਸਿਖਾਉਂਦੇ
1: ਜੀ। ਤੇ ਤੁਸੀਂ ਕਿੰਨੇ ਸਮੇਂ ਤੋਂ ਖੇਡ ਰਹੇ ਹੋ?
2: ਸਾਨੂੰ ਇਹ ਹੋ ਗਿਆ 1.5 ਸਾਲ ਹੋ ਗਏ।
1: ਵੈਰੀ ਗੁੱਡ, 1.5 ਸਾਲ ਤੇ। ਹੁਣ ਫਿਰ ਤੁਸੀਂ ਕਿਹੜੀ ਪੋਜੀਸ਼ਨ ਤੇ ਖੇਡਦੇ ਹੋ?
2: ਅਸੀਂ ਪਹਿਲੇ ਦੂਜੇ ਤੇ
1: ਜੀ। ਬਹੁਤ ਅੱਛੀ ਗੱਲ ਹੈ। ਤੁਸੀਂ ਹਾਕੀ ਖੇਡਣ ਸਕੂਲੋਂ ਬਾਹਰ ਵੀ ਕਿਤੇ ਗਏ ਹੋ?
2: ਹਾਂਜੀ।
1: ਕਿਹੜੀ ਜਗ੍ਹਾ?
2: ਜ਼ਿਲ੍ਹਾ ਖੇਡੇ ਹੀ ਬਠਿੰਡਾ
1: ਜੀ। ਬਹੁਤ ਅੱਛੇ, ਜ਼ੋਰਦਾਰ ਤਾੜੀਆਂ ਬਈ। ਇਹ ਹਾਕੀ ਦਾ ਇਹ ਵਿਦਿਆਰਥੀ ਜਿਹੜਾ ਹੈ ਜ਼ਿਲ੍ਹਾ ਖੇਡਿਆ ਤੇ ਇਦੋਂ ਬਾਅਦ ਇਹ ਸਟੇਟ ਖੇਡੂਗਾ, ਫਿਰ ਨੈਸ਼ਨਲ ਖੇਡੂਗਾ, ਸਕੂਲ ਦਾ ਨਾਂ ਜਿਹੜਾ ਉਹ ਰੋਸ਼ਨ ਕਰੂਗਾ, ਹੈ ਨਾ। ਚਲੋ ਹੁਣ ਫਿਰ ਜਿਹੜੀ ਵੀ ਕਵਿਤਾ ਲਿਆਏ ਹੋ, ਪੋਇਮ ਲਿਆਏ ਹੋ, ਪੜ੍ਹ ਦਿਓ।
2: ਗੀਤ ਆਏ ਸਾਡੇ,
1: ਚਲੋ ਸ਼ੁਰੂ ਕਰੋ।
2: ਮੇਰਾ ਨਾਮ ਅਰਸ਼ਦੀਪ ਸਿੰਘ ਹੈ, ਮੈਂ ਤੁਹਾਡੇ ਸਾਹਮਣੇ ਇੱਕ ਗੀਤ ਪੇਸ਼ ਕਰਨ ਜਾ ਰਿਹਾ।

0: जीवा, जोरदार तालियां। बच्चे ने बड़ी हाई पिच ते गाया इसने, ते इसे तरह तुसी गाउंदे रहो, प्रैक्टिस करदे रहो, ते गायकी दे खेतर दे विच तुसी काफी अग्गे जा सकदे हो। तुहाडा बहुत बहुत शुक्रिया। कुछ होर बच्चे साडे नाल ने, ते ये बच्चे भी पूरी तैयारी दे नाल खड़े है। इन्हां स्कूल इन्हां बच्चियां दी वर्दी दे विच वखरेवां है, पुछदे आ जिहड़ी इह नीली वर्दी पाई है इह केहड़ी क्लास तक है, जां ओह वर्दी जिहड़ी है सानूं दस्सो केहड़ी क्लास दी है?
1: 10th तक जी।
0: जी, ते तुहाडी?
1: जी साडी 8th तक दी है जी, बट मैं होर स्कूल चों आ जी।
0: अच्छा, तुसीं केहड़े स्कूल चों आए हो पुत्तर?
1: जी असीं सरकारी मिडल स्कूल ढेलवां तों आए आ जी। इत्थे
0: जी ਇੱਥੇ ਤੁਸੀਂ, ਤੁਹਾਨੂੰ ਬੁਲਾਇਆ ਗਿਆ ਇੱਥੇ ਕਿ ਤੁਸੀਂ ਕੋਈ ਕੰਮ ਆਏ ਸੀਗੇ?
1: ਨਹੀਂ ਜੀ, ਇੱਥੇ ਜੀ ਮੇਰੇ ਨਾਨਕੇ ਪਿੰਡ ਹੈ ਜੀ, ਮੈਂ ਇੱਥੇ ਪਹਿਲਾਂ ਵੀ ਪੜ੍ਹਦੀ ਸੀ, 6th ਕਲਾਸ ਤੱਕ ਮੈਂ ਇੱਥੇ ਹੀ ਪੜ੍ਹੀ ਹਾਂ ਜੀ, ਫਿਰ 7th ਅਤੇ 8th 'ਚ ਜੀ ਮੈਂ ਆਪਦੇ ਪਿੰਡ ਜਾ ਵੜੀ ਸੀ, ਜਾਣੀ ਕਿ ਢੇਲਵੇਂ ਜੀ, ਹੈ ਨਾ, ਫਿਰ ਜੀ ਮੈਂ ਫਿਰ ਇੱਥੇ ਆ ਗਈ।
0: ਹੁਣ ਤੁਸੀਂ ਇਸੇ ਸਕੂਲ ਦੇ ਵਿਦਿਆਰਥੀ ਹੋ?
1: ਹਾਂਜੀ
0: ਜੀ। ਸੋ ਬਹੁਤ ਅੱਛੀ ਗੱਲ ਹੈ। ਇਹ ਅੱਜ ਸਾਨੂੰ ਕਿਹੜੀ ਤੁਸੀਂ ਰਚਨਾ ਸੁਣਾਓਗੇ? ਪਹਿਲਾਂ ਅਸੀਂ ਤੁਹਾਡੇ ਤੋਂ ਰਚਨਾ ਸੁਣ ਲਈਏ, ਗੱਲਾਂ ਵੀ ਕਰਾਂਗੇ ਤੁਹਾਡੇ ਨਾਲ।
1: ਜੀ, ਮੈਨੇ ਕਿਹਾ ਪੇੜ, ਮੈਨੇ ਕਿਹਾ ਪੇੜ, ਤੁਮ ਇਤਨੇ ਬੜੇ ਹੋ, ਇਤਨੇ ਕੜੇ ਹੋ, ਨਾ ਜਾਣੇ ਕਿਤਨੇ ਸੌ ਵਰਸੋਂ ਸੇ ਆਂਧੀ ਪਾਣੀ ਮੇਂ ਖੜੇ ਹੋ, ਸਿਰ ਊਂਚਾ ਕੀ ਆਪਣੀ ਜਗ੍ਹਾ ਅੜੇ ਹੋ, ਸੂਰਜ ਉਗਤਾ ਡੂਬਤਾ ਹੈ, ਚਾਂਦ ਬਰਤਾ ਛਿਜਤਾ ਹੈ, ਰਿਤੂਏ ਬਦਲਤੀ ਹੈ, ਮੇਘ ਉਮੜਤਾ ਪਸੀਜਤਾ ਹੈ, ਔਰ ਤੁਮ ਸਭ ਸਹਿਤੇ ਹੋਏ ਸੰਤੁਲਿਤ ਸ਼ਾਂਤ ਧੀਰ ਰਹੇ ਹੋਏ, ਵਿਨਮਰ ਹਰਿਆਲੀ ਸੇ ਡਕੇ ਪਰ ਬੀਤਰ ਠੋਠ ਕਠੈਟ ਖੜੇ ਹੋ, ਕਾਪਾ ਪੇੜ ਮਰਮਰਿਤ ਪੰਕਤੀਆਂ ਬੋਲੀ, ਮੈਂ ਮਾਨੋ ਨਹੀਂ ਨਹੀਂ ਝੂਠਾ ਸ਼੍ਰੇਯ ਮੁਝੇ ਮਤ ਦੋ, ਮੈਂ ਤੋ ਬਾਰ ਬਾਰ ਜੁਕਤਾ ਗਿਰਤਾ ਉਖੜਤਾ, ਯਾ ਕਿ ਸੂਖਾ ਠੂਠ ਹੋ ਕੇ ਟੂਟ ਜਾਤਾ, ਸ਼੍ਰੇਯ ਹੈ ਤੋ ਮੇਰੇ ਪੈਰੋਂ ਤਲੇ ਇਸ ਮਿੱਟੀ ਕੋ, ਜਿਸਮੇ ਨਾ ਜਾਣੇ ਕਹਾਂ ਮੇਰੀ ਜੜੇ ਖੋਈ ਹੈ, ਉੱਪਰ ਉਠਾ ਹੂੰ ਉਤਨਾ ਹੀ ਆਸ ਮੇ, ਜਿਤਨੀ ਕਿ ਮੇਰੀ ਜੜੇ ਨੀਚੇ ਦੂਰ ਧਰਤੀ ਮੇ ਸਮਾਈ ਹੈ, ਸ਼੍ਰੇਯ ਕੁਝ ਮੇਰਾ ਨਹੀਂ ਜੋ ਹੈ ਇਸ ਨਾਮਹੀਨ ਮਿੱਟੀ ਕਾ, ਔਰ ਹਾਂ ਇਸ ਬਾਤ ਇਸ ਇਨ ਸਭ ਉਗਨੇ ਡੂਬਨੇ ਭਰਨੇ ਛੀਜਨੇ ਬਦਲਨੇ ਗਲਨੇ ਪਸੀਜਨੇ ਬਣਨੇ ਮਿਟਨੇ ਵਾਲੇ ਕਾ ਵੀ ਛਾਤੀਓ ਸੇ ਮੈਨੇ ਬਸ ਏਕ ਸੀਖ ਪਾਈ ਹੈ, ਜੋ ਮਰਨ ਧਰਮ

0: परमा है वह ही जीवनदायी है, वह ही जीवनदायी है।
1: जी बिल्कुल, दरख्त दे नाल संवाद इस कविता दे विच रचाया गया है। सो दरख्त दी निम्रता जिहड़ी है, पेड़ दी निम्रता वह देखण वाली है इस कविता दे विच। दरख्त कहिंदा है भावें मैं तुहानूं बाहरों वड्डा उच्चा लम्मा ते छां दिंदा फल पत्ते दिंदा दिसदा हाँ, पर इस दा सारा श्रेय जिहड़ा है वह किसनूं दे रहा है? मिट्टी नूं।
0: मिट्टी नूं जी।
1: ਜੀ ਬਿਲਕੁਲ, ਉਹ ਮਿੱਟੀ ਨੂੰ ਦੇ ਰਿਹਾ ਹੈ ਤੇ ਤੁਸੀਂ ਵੀ ਹੁਣ ਬੂਟੇ ਹੋ, ਬੂਟੇ ਤੋਂ ਤੁਸੀਂ ਵੀ ਦਰਖਤ ਬਣ ਜਾਓਗੇ ਤੇ ਫਿਰ ਦਰਖਤ ਤੋਂ ਹੋਰ ਵੱਡਾ ਦਰਖਤ ਬਣ ਜਾਓਗੇ ਤੇ ਤੁਹਾਨੂੰ ਜਿਹੜਾ ਪਾਲ ਪੋਸ ਕੇ ਦਰਖਤ ਬਣਾਉਣ ਵਾਲਾ ਕੌਣ ਕੌਣ ਹੈ ਦੱਸ ਸਕਦੇ ਹੋ ਬੱਚਿਓ? ਕੌਣ ਕੌਣ ਹੈ?
0: ਮਾਂ ਪਿਓ ਜੀ।
1: ਜੀ ਮਾਂ ਬਾਪ ਹੈ,
0: ਭੈਣ ਭਾਈ
1: ਜੀ, ਭੈਣ ਭਰਾ ਨੇ,
0: ਦਾਦਾ ਦਾਦੀ
1: ਜੀ, ਦਾਦਾ ਦਾਦੀ ਵੀ ਨੇ,
2: ਨਾਨਾ ਨਾਨੀ,
1: ਟੀਚਰ
2: ਜੀ,
1: ਟੀਚਰ।

0: ਪਰ ਇਸ ਦਾ ਸਾਰਾ ਸ਼੍ਰੈ ਜਿਹੜਾ ਹੈ ਉਹ ਕਿਸ ਨੂੰ ਦੇ ਰਿਹਾ ਹੈ? ਮਿੱਟੀ ਨੂੰ।
1: ਮਿੱਟੀ ਨੂੰ ਜੀ।
0: ਜੀ ਬਿਲਕੁਲ, ਉਹ ਮਿੱਟੀ ਨੂੰ ਦੇ ਰਿਹਾ ਹੈ। ਤੇ ਤੁਸੀਂ ਵੀ ਹੁਣ ਬੂਟੇ ਹੋ, ਬੂਟੇ ਤੋਂ ਤੁਸੀਂ ਵੀ ਦਰਖਤ ਬਣ ਜਾਓਗੇ, ਤੇ ਫਿਰ ਦਰਖਤ ਤੋਂ ਹੋਰ ਵੱਡਾ ਦਰਖਤ ਬਣ ਜਾਓਗੇ, ਤੇ ਤੁਹਾਨੂੰ ਜਿਹੜਾ ਪਾਲ ਪੋਸ ਕੇ ਦਰਖਤ ਬਣਾਉਣ ਵਾਲਾ ਕੌਣ ਕੌਣ ਹੈ ਦੱਸ ਸਕਦੇ ਹੋ? ਬੱਚਿਓ ਕੌਣ ਕੌਣ ਹੈ?
2: ਮਾਂ ਪਿਓ ਜੀ।
0: ਜੀ ਮਾਂ ਬਾਪ ਹੈ,
2: ਭੈਣ ਭਾਈ।
0: ਜੀ ਭੈਣ ਭਰਾ ਨੇ,
2: ਦਾਦਾ ਦਾਦੀ।
0: ਜੀ ਦਾਦਾ ਦਾਦੀ ਵੀ ਨੇ,
3: ਨਾਨਾ ਨਾਨੀ ਜੀ, ਟੀਚਰਸ।
0: ਜੀ ਟੀਚਰਸ ਵੀ ਨੇ, ਬਿਲਕੁਲ। ਇਸ ਬੱਚੇ ਨੇ ਬਿਲਕੁਲ ਸਹੀ ਸਾਨੂੰ ਦੱਸਿਆ ਹੈ, ਜਿੱਥੇ ਸਾਨੂੰ ਸਾਡਾ ਪਰਿਵਾਰ ਪਾਲਦਾ ਹੈ, ਸਾਡੇ ਦਿਮਾਗ ਨੂੰ, ਸਾਡੇ ਜ਼ਿਹਨ ਨੂੰ, ਸਾਡੇ ਮਨ ਨੂੰ ਕੌਣ ਪਾਲਦਾ ਹੈ ਸਕੂਲ ਦੇ ਵਿੱਚ?
3: ਟੀਚਰ।
0: ਜੀ ਟੀਚਰ ਪਾਲਦੇ ਨੇ, ਹੈ ਨਾ, ਤੇ ਟੀਚਰ ਫਿਰ ਸਾਨੂੰ ਫਲ ਲਾਉਂਦੇ ਨੇ। ਤੁਹਾਡੇ ਮਾਂ ਬਾਪ, ਇਸ ਨੂੰ ਅਸੀਂ ਇਸ ਤਰ੍ਹਾਂ ਦੇਖ ਸਕਦੇ ਹਾਂ, ਜਦੋਂ ਸਾਨੂੰ ਸਾਡੇ ਮਾਂ ਬਾਪ ਪਾਲਦੇ ਆ ਤਾਂ ਸਾਡੇ ਜਿਹੜੇ ਹੈ ਉਹ ਸ਼ਾਖਾਵਾਂ, ਟਾਹਣੀਆਂ ਤੇ ਪੱਤੇ ਬਣਦੇ ਨੇ, ਪਰ ਜਦੋਂ ਅਸੀਂ ਸਕੂਲੇ ਆਉਂਦੇ ਹਾਂ ਤਾਂ ਉਸੇ ਦਰਖਤ ਨੂੰ ਟੀਚਰ ਦੇ ਪਾਲਣ ਤੇ ਕੀ ਲੱਗਦਾ ਹੈ? ਫਲ ਲੱਗਦਾ ਹੈ। ਤੇ ਹੁਣ ਤੁਸੀਂ ਅੱਗੇ ਚੱਲ ਕੇ ਸਾਰੇ ਬੱਚੇ, ਬਹੁਤ ਸਾਰੇ ਬੱਚੇ ਤੁਹਾਡੇ ਤੋਂ ਡਾਕਟਰ ਬਣ ਜਾਣਗੇ, ਉਹਨਾਂ ਨੂੰ ਡਾਕਟਰ ਜਿਹੜੇ ਹੈ ਉਹ ਸਮਾਜ ਨੂੰ ਸੇਵਾਵਾਂ ਦੇਣਗੇ, ਅਧਿਆਪਕ ਬਣ ਜਾਣਗੇ, ਉਹ ਵੀ ਸਮਾਜ ਨੂੰ ਸੇਵਾ ਦੇਣਗੇ। ਸੋ ਤੁਹਾਨੂੰ ਸਾਰਿਆਂ ਨੂੰ ਫਲ ਜਿਹੜੇ ਉਹ ਲੱਗਣਗੇ ਉਹ ਕਿਹਦੇ ਕਰਕੇ ਲੱਗਣਗੇ?
3: ਟੀਚਰਾਂ।
0: ਜੀ ਅਧਿਆਪਕਾਂ ਕਰਕੇ ਲੱਗਣਗੇ। ਬੱਚਿਓ ਤੁਸੀਂ ਬਹੁਤ ਅੱਛੀਆਂ ਅੱਛੀਆਂ ਰਚਨਾਵਾਂ ਸਾਡੇ ਨਾਲ ਸ਼ਾਮਿਲ ਕਰ ਰਹੇ ਹੋ। ਸਾਡੇ ਨਾਲ ਪੰਜਾਬੀ ਮਾਸਟਰ ਸਰਦਾਰ ਮਨਦੀਪ ਸਿੰਘ ਜੀ ਵੀ ਨੇ, ਅਸੀਂ ਇਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਮਨਦੀਪ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ 'ਚ।
4: ਧੰਨਵਾਦ ਸਰ।
0: ਮਨਦੀਪ ਜੀ, ਪੰਜਾਬੀ ਜਦੋਂ ਤੁਸੀਂ ਪੜ੍ਹਾਉਂਦੇ ਹੋ ਤਾਂ ਕੀ ਦੇਖਣ ਨੂੰ ਆਉਂਦਾ ਹੈਗਾ? ਪੰਜਾਬੀ ਕਿਸ ਤਰ੍ਹਾਂ ਮਦਦ ਕਰੇਗੀ, ਜਾਂ ਪੰਜਾਬੀ ਵਿਸ਼ਾ ਜਿਹੜਾ ਹੈ ਉਹ ਇਹ ਬੱਚੇ ਤੇ ਪੇਰੈਂਟਸ ਕਿਸ ਤਰ੍ਹਾਂ ਲੈਂਦੇ ਨੇ?
4: ਸਭ ਤੋਂ ਪਹਿਲਾਂ ਤਾਂ ਜੀ FM ਬਠਿੰਡਾ ਦੀ ਟੀਮ ਦਾ ਅਸੀਂ ਸਾਡੇ ਸਕੂਲ ਵਿੱਚ ਪਹੁੰਚਣ ਤੇ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਗੱਲ ਕਰੀਏ ਪੰਜਾਬੀ ਦੀ, ਤਾਂ ਜਿਹੜਾ ਪੰਜਾਬੀ ਦਾ ਪੱਧਰ ਹੈ ਅੱਜ ਕੱਲ੍ਹ ਬੱਚਿਆਂ ਦੇ ਵਿੱਚ ਉਹ ਬਹੁਤ ਨੀਵਾਂ ਚਲਾ ਗਿਆ। ਉਹਦਾ ਕਾਰਨ ਇਹ ਹੈ ਵੀ ਜਦੋਂ ਹੁਣ ਬੱਚੇ ਪੰਜਾਬੀ ਪੜ੍ਹਦੇ ਨਹੀਂ ਤਾਂ ਬੱਚਿਆਂ ਨੂੰ ਉਹ ਜਿਹੜੀ ਆਉਣੀ ਚਾਹੀਦੀ ਹੈਗੀ ਪੰਜਾਬੀ ਦੀ ਜਿਹੜੀ ਪ੍ਰੋਨਾਂਸੀਏਸ਼ਨ ਹੈਗੀ, ਸਹੀ ਉਚਾਰਨ ਹੈਗਾ, ਉਹ ਬੱਚਿਆਂ ਦੇ ਵਿੱਚ ਨਹੀਂ ਆ ਰਿਹਾ। ਤੇ ਉਹਦਾ ਕਾਰਨ ਜ਼ਿਆਦਾ ਹੈਗਾ ਵੀ ਆਪਾਂ ਫੋਨ, ਜਦੋਂ ਆਪਾਂ ਫੋਨ 'ਤੇ ਟਾਈਪ ਕਰਦੇ ਹਾਂ ਤਾਂ ਮੰਨ ਲਓ ਬੱਚੇ ਅੰਗਰੇਜ਼ੀ ਦੇ ਵਿੱਚ ਟਾਈਪ ਕਰਦੇ ਨੇ ਜਾਂ ਜੋ ਕੁਛ ਹੈ ਉਹੀ ਦੇਖੀ ਜਾਂਦੇ ਨੇ, ਜਾਂ ਬੱਚਿਆਂ ਦੀ ਜਿਹੜੀ ਸੁਣਨ ਦੀ ਜਿਹੜੇ ਵਿਸ਼ੇ ਨੇਗੇ ਉਹ ਵੀ ਇਹੋ ਜਿਹੇ ਨੇਗੇ, ਤਾਂ ਬੱਚਿਆਂ ਮਾਤ ਭਾਸ਼ਾ ਤੋਂ ਬਿਨਾਂ ਕੋਈ ਵੀ ਜਿਹੜਾ ਵਿਸ਼ਾ ਹੈਗਾ ਉਹ ਮਤਲਬ ਵੀ ਆਪਾਂ ਨੂੰ ਉੱਚਾ ਨਹੀਂ ਲੈ ਕੇ ਜਾ ਸਕਦਾ ਜਿੰਨਾ ਚਿਰ ਸਾਨੂੰ ਸਾਡੀ ਮਾਤ ਭਾਸ਼ਾ ਨਹੀਂ ਆਉਂਦੀ। ਤਾਂ ਬੱਚਿਆਂ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰੀਦੀ ਹੈ ਵੀ ਉਹ ਪਹਿਲਾਂ ਮਾਤ ਭਾਸ਼ਾ ਚੰਗੀ ਤਰ੍ਹਾਂ ਸਿੱਖਣ, ਕਿਉਂਕਿ ਜਿੰਨਾ ਮਾਤ ਭਾਸ਼ਾ ਦੇ ਵਿੱਚ ਸਮਝ ਦੇ ਵਿੱਚ ਆਜੂਗੀ ਗੱਲ ਤਾਂ ਉਹ ਦੂਜੀਆਂ ਭਾਸ਼ਾਵਾਂ ਦੇ ਵਿੱਚ ਉਹਨੇ ਨਹੀਂ ਆ ਸਕਦੀ ਗੀ।
0: ਜੀ ਮਨਦੀਪ ਜੀ, ਤੁਸੀਂ ਸਹੀ ਆਖਿਆ। ਤੇ ਬਤੌਰ ਟੀਚਰ ਅਸੀਂ ਤੁਹਾਡੇ ਤੋਂ ਜਾਣਨਾ ਚਾਹੁੰਦੇ ਹਾਂ, ਤੁਸੀਂ ਕੀ ਸਮਝਦੇ ਹੋ ਅਜਿਹੀ, ਤੁਸੀਂ ਕੀ ਕੋਸ਼ਿਸ਼ ਕਰਦੇ ਹੋ ਜਾਂ ਆਪਣੇ ਆਪ ਦੇ ਵਿੱਚ ਕੀ ਅਜਿਹਾ ਤੁਸੀਂ ਬਦਲਾਅ ਲਿਆਂਦਾ ਹੈ ਬੱਚਿਆਂ ਦੇ ਸਾਹਮਣੇ ਇੱਕ ਉਦਾਹਰਣ ਪੇਸ਼ ਕਰਨ ਦੇ ਲਈ ਜਾਂ ਉਹਨਾਂ ਦਾ ਆਦਰਸ਼ ਬਣਨ ਲਈ? ਇੱਕ ਅਧਿਆਪਕ ਦੇ ਤੌਰ ਤੇ ਤੁਸੀਂ ਕੀ ਕਰਦੇ ਹੋ, ਆਪਣੀ ਸ਼ਖਸੀਅਤ ਦੇ ਵਿੱਚ ਅਜਿਹਾ ਤੁਸੀਂ ਕੀ ਸੁਧਾਰ ਕੀਤਾ ਜਾਂ ਕੀ ਗੁਣ ਅਪਣਾਇਆ?
4: ਹਾਂਜੀ, ਤੁਸੀਂ ਨੇ ਸਹੀ ਕਿਹਾ ਹੈਗਾ ਵੀ ਕਹਿੰਦੇ ਹੁੰਦੇ ਨੇ ਵੀ ਜਦੋਂ ਅਸੀਂ ਪਹਿਲਾਂ ਆਪ ਕਰਕੇ ਦਿਖਾਵਾਂਗੇ ਤਾਂ ਫੇਰ ਹੀ ਬੱਚੇ ਸਿੱਖਣਗੇ। ਤਾਂ ਜਿਵੇਂ ਹੁਣ ਅੱਜ ਕੱਲ੍ਹ ਅਸੀਂ ਬੋਲਦੇ ਹਾਂ ਤਾਂ ਜ਼ਿਆਦਾ ਅਸੀਂ ਪਿੰਗਲਿਸ਼ ਬੋਲਦੇ ਹਾਂਗੇ, ਅਤੇ ਉਹਦੇ ਵਿੱਚ ਅਸੀਂ ਅੰਗਰੇਜ਼ੀ ਦੇ ਸ਼ਬਦ ਨੇ ਜਿਹੜੇ ਉਹ ਬਹੁਤ ਵਰਤਦੇ ਹਾਂ, ਅਤੇ ਅੰਗਰੇਜ਼ੀ ਦੇ ਨਾਲ ਨਾਲ ਅਸੀਂ ਹਿੰਦੀ ਦੇ ਸ਼ਬਦਾਂ ਦੀ ਵੀ ਜਿਹੜੀ ਘੁਸਪੈਠ ਹੈਗੀ ਉਹ ਪੰਜਾਬੀ ਦੇ ਵਿੱਚ ਬਹੁਤ ਹੋ ਗਈ। ਤਾਂ ਜਦੋਂ ਮੈਂ ਬੱਚਿਆਂ ਨੂੰ ਪੜ੍ਹਾਉਣਾ ਗਾ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਪੰਜਾਬੀ ਦੇ ਠੇਠ ਸ਼ਬਦਾਂ ਦੇ ਨਾਲ ਉਹਨਾਂ ਦੇ ਨਾਲ ਸਾਹਮਣਾ ਕਰਾਂ ਅਤੇ ਉਹਨਾਂ ਨੂੰ ਸਮਝਾਵਾਂ, ਅਤੇ ਕੋਸ਼ਿਸ਼ ਇਹੀ ਹੁੰਦੀ ਹੈ ਵੀ ਬੱਚਿਆਂ ਦੀ ਜਿਹੜੀ ਉਚਾਰਨ ਹੈਗਾ ਉਹ 'ਤੇ ਜ਼ਿਆਦਾ ਕੰਮ ਕੀਤਾ ਜਾਵੇ, ਅਤੇ ਉਸ ਦੇ ਲਈ ਬੱਚਿਆਂ ਨੂੰ ਹੱਥ ਲਿਖਤਾਂ ਦਿੱਤੀਆਂ ਜਾਂਦੀਆਂ ਨੇ, ਬੱਚਿਆਂ ਨੂੰ ਵਿਸ਼ੇ ਦਿੱਤੇ ਜਾਂਦੇ ਨੇ ਵੀ ਇਹਦੇ 'ਤੇ ਆਪਣੇ ਮੌਲਿਕ ਵਿਚਾਰ ਲਿਖ ਕੇ ਲੈ ਕੇ ਆਓ। ਉਹਨਾਂ ਦੇ ਨਾਲ ਕੀ ਹੈਗਾ ਵੀ ਬੱਚੇ ਦੀ ਜਿਹੜੀ ਪੰਜਾਬੀ ਦੇ ਪ੍ਰਤੀ ਸਮਝ ਹੈਗੀ ਉਹ ਵਧੀਆ ਬਣਦੀ ਹੈਗੀ।
0: ਤੁਸੀਂ ਸਹੀ ਆਖਿਆ ਮਨਦੀਪ ਜੀ, ਬੱਚਿਆਂ ਦੇ ਵਿੱਚ ਉਹਨਾਂ ਦਾ ਸ਼ਖਸੀ ਵਿਕਾਸ ਜੇ ਅਸੀਂ ਕਰਨਾ ਹੈ ਤਾਂ ਉਹਨਾਂ ਨੂੰ ਅਸੀਂ ਉਹਨਾਂ ਦੇ ਨਾਲ ਤਾਲਮੇਲ ਜਿਹੜਾ ਹੈ ਉਹ ਖੁੱਲ੍ਹ ਕੇ ਬਿਠਾਉਣਾ ਪਊਗਾ, ਗੱਲਬਾਤ ਖੁੱਲ੍ਹ ਕੇ ਕਰਨੀ ਪਊਗੀ। ਅੱਜ ਕੱਲ੍ਹ ਦੇ ਦੌਰ 'ਚ ਜਦੋਂ ਅਡੋਲੈਸੈਂਸ ਏਜ ਜਿਹੜੀ ਹੈ ਉਹ ਘੱਟ ਕੇ ਪਹਿਲਾਂ ਆ ਜਾਂਦੀ ਹੈ ਅੱਗੇ ਨਾਲੋਂ, ਜਾਂ ਨੌਜਵਾਨ ਬੱਚਿਆਂ ਦੇ ਵਿੱਚ ਪਿਊਬਰਟੀ ਜਿਹੜੀ ਹੈ ਉਹ ਵੀ ਪਹਿਲਾਂ ਆ ਜਾਂਦੀ ਹੈ, ਅਜਿਹੇ 'ਚ ਫਿਰ ਬੱਚਿਆਂ ਨੂੰ, ਨੌਜਵਾਨ ਮੁੰਡਿਆਂ ਨੂੰ ਜੋ ਇਸ ਉਮਰ 'ਚ ਅਡੋਲੈਸੈਂਸ 'ਚ ਉਹਨਾਂ 'ਚ ਬਦਲਾਅ ਆਉਂਦੇ ਹੈ, ਕੁੜੀਆਂ 'ਚ ਜਿਹੜੇ ਬਦਲਾਅ ਆਉਂਦੇ ਹੈ, ਅਜਿਹੇ ਦੇ ਵਿੱਚ ਫਿਰ ਸਕੂਲ ਕੀ ਕਰਦਾ ਹੈ, ਬੱਚਿਆਂ ਨੂੰ ਕਿਵੇਂ ਗਾਈਡ ਕਰਦਾ ਹੈ ਤਾਂ ਕਿ ਉਹ ਭਟਕ ਨਾ ਜਾਣ ਇਸ ਉਮਰੇ?
4: ਹਾਂਜੀ ਸਰ, ਬਹੁਤ ਤੁਸੀਂ ਨੇ ਜਿਹੜਾ ਵਿਸ਼ਾ ਛੂਹਿਆ ਹੈਗਾ ਉਹ ਬਹੁਤ ਸੰਗੀਨ ਵਿਸ਼ਾ ਹੈਗਾ। ਅਸੀਂ ਸਕੂਲ ਦੇ ਵਿੱਚ ਜਦੋਂ ਬੱਚਿਆਂ ਦੇ ਨਾਲ ਰਹਿੰਦੇ ਹਾਂ ਤਾਂ ਸਾਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਇਸ ਪ੍ਰਕਾਰ ਕਰਨਾ ਪੈਂਦਾ ਹੈਗਾ, ਤਾਂ ਉਹਦੇ ਲਈ ਇਹੀ ਹੈ ਵੀ ਅਸੀਂ ਇਕੱਠੇ ਹੋ ਕੇ ਬੱਚਿਆਂ ਦੇ ਜਿਹੜੇ ਸੈਮੀਨਾਰ ਲਾਉਣੇ ਆਗੇ, ਉਹਨਾਂ ਦੀਆਂ ਵੱਖ ਵੱਖ ਤੌਰ 'ਤੇ ਕਲਾਸਾਂ ਲਾਈਆਂ ਜਾਂਦੀਆਂ, ਉਹਨਾਂ ਨੂੰ ਰਿਸ਼ਤਿਆਂ ਬਾਰੇ ਸਮਝਾਇਆ ਜਾਂਦਾ, ਉਹਨਾਂ ਨੂੰ ਆਪਣੀ

0: ਸਿਹਤ ਤੇ ਧਿਆਨ ਦੇਣ ਲਈ ਕਿਹਾ ਜਾਂਦਾ ਹੈਗਾ ਤੇ ਸਾਡਾ ਸਾਰਾ ਸਟਾਫ ਹੀ ਇਸ ਦੇ ਲਈ ਤਤਪਰ ਰਹਿੰਦਾ ਹੈਗਾ। ਸਾਡੇ ਹੈੱਡ ਮੈਡਮ ਸਾਨੂੰ ਬਹੁਤ ਉਤਸ਼ਾਹਿਤ ਕਰ ਦੇਣਗੇ ਕਿ ਤੁਸੀਂ ਬੱਚੇ ਦੀ ਜੇ ਕੋਈ ਵੀ ਸਮੱਸਿਆ ਹੈਗੀ ਤਾਂ ਤੁਸੀਂ ਨੇ ਉਹਨੂੰ ਮਤਲਬ ਵੀ ਬਹੁਤ ਬਰੀਕੀ ਦੇ ਨਾਲ ਤੁਸੀਂ ਵਾਚਣਾ ਹੈਗਾ ਤੇ ਉਹਦਾ ਹੱਲ ਕਰਨਾ ਹੈਗਾ। ਤੇ ਜੇ ਸਾਨੂੰ ਰਿਸ਼ਤਿਆਂ ਦੀ ਸਮਝ ਹੋਊਗੀ ਤਾਂ ਬੱਚਿਆਂ ਦੇ ਵਿੱਚ ਜਿਹੜਾ ਆਪਸ ਦੇ ਵਿੱਚ ਮਤਲਬ ਵੀ ਹੁਣ ਜਿਹੜਾ ਉਲਝੇਵਾਂ ਪੈਂਦਾ ਹੈਗਾ ਤਾਂ ਉਹ ਵੀ ਘੱਟ ਹੋ ਜਾਂਦਾ ਹੈਗਾ। ਤਾਂ ਜਿਹੜੀ ਪੁਰਾਣੀਆਂ ਰਿਸ਼ਤੇਦਾਰੀਆਂ ਦੇ ਵਿੱਚ ਮੰਨ ਲਓ ਕਹਿ ਦਿੰਦੇ ਸੀਗੇ, ਸਾਡੇ ਬਜ਼ੁਰਗ ਕਹਿ ਦਿੰਦੇ ਸੀਗੇ ਵੀ ਭਾਈ ਸਾਨੂੰ ਆਪਦਾ ਪੜਚੋਲ ਕੇ ਚੱਲਣਾ ਚਾਹੀਦਾ ਹੈਗਾ ਵੀ ਅਸੀਂ ਕਿੱਥੋਂ ਦੇ ਵਾਸੀ ਹਾਂਗੇ। ਤਾਂ ਬੱਚਿਆਂ ਨੂੰ ਸਾਡੇ ਸੱਭਿਆਚਾਰ ਤੋਂ ਅਸੀਂ ਸਾਡੇ ਗੁਰੂਆਂ ਦੇ ਵਿਚਾਰਾਂ ਤੋਂ ਅਸੀਂ ਜਾਣੂ ਕਰਵਾਉਂਦੇ ਰਹਿੰਦੇ ਹਾਂਗੇ ਤੇ ਤਾਂ ਕਿ ਜਿਹੜਾ ਸਕੂਲ ਦਾ ਮਾਹੌਲ ਤੇ ਪਿੰਡ ਦਾ ਮਾਹੌਲ ਜਿਹੜਾ ਸੁਖਾਵਾਂ ਬਣਿਆ ਰਹੇ।
1: ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ ਸਰ, ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ, ਤੁਸੀਂ ਸਾਡੇ ਵਿਹੜੇ ਆਏ। ਅੱਜ ਸਾਡੇ ਵਿਹੜੇ ਦੇ ਵਿੱਚ ਤੁਸੀਂ ਰੌਣਕਾਂ ਲਾ ਰੱਖੀਆਂ ਨੇਗੀਆਂ ਤੇ ਨਿੱਕੇ ਨਿੱਕੇ ਤਾਰਿਆਂ ਦੀ ਚਮਕ ਨੂੰ ਤੁਸੀਂ ਸਾਡੇ ਪੂਰੇ ਦੁਨੀਆਂ ਤੱਕ ਪਹੁੰਚਾਇਆ। ਤੇ ਅਖੀਰ ਦੇ ਵਿੱਚ ਮੈਂ ਮਾਪਿਆਂ ਨੂੰ ਵੀ ਕਹਿਣਾ ਚਾਹੁੰਦਾ ਕਿ ਇਹਨਾਂ ਦੀਆਂ ਉਡਾਰੀਆਂ ਨੂੰ ਕਦੇ ਨਾ ਰੋਕੋ, ਇਹਨਾਂ ਦੇ ਦੋਸਤ ਬਣੋ ਤੇ ਇਹਨਾਂ ਦੀਆਂ ਉਡਾਨਾਂ ਦੇ ਵਿੱਚ ਇਹਨਾਂ ਦੇ ਸਾਥੀ ਬਣੋ। ਤੇ ਆਪਣੇ ਕੋਲ ਇਹੀ ਸਾਡਾ ਸਰਮਾਇਆ ਨੇ, ਇਹੀ ਸਾਡੀ ਪੂੰਜੀ ਨੇ, ਬਾਕੀ ਪੈਸਾ ਤਾਂ ਹੱਥਾਂ ਦੀ ਮੈਲ ਹੁੰਦਾ ਹੈ ਤੇ ਸਾਡਾ ਅਸਲੀ ਧੰਨ ਦੌਲਤ ਸਾਡੇ ਬੱਚੇ ਹੀ ਨੇਗੇ, ਇਹਨਾਂ ਤੇ ਜ਼ਰੂਰ ਧਿਆਨ ਦਿਓ।
1: ਧੰਨਵਾਦ, ਸ਼ੁਕਰੀਆ,
0: ਧੰਨਵਾਦ ਸਰ।
2: ਮੈਨੂੰ ਮਨਦੀਪ ਰਜਾਰਾ ਨੂੰ ਦਿਓ ਇਜਾਜ਼ਤ, ਧੰਨਵਾਦ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਜਿਸ ਵਿੱਚ ਤੁਸੀਂ ਅੱਜ ਸਰਕਾਰੀ ਹਾਈ ਸਕੂਲ ਪੂਲੀ ਜ਼ਿਲ੍ਹਾ ਬਠਿੰਡਾ ਦੇ ਵਿਦਿਆਰਥੀਆਂ ਨੂੰ ਸੁਣਿਆ। ਗੱਲਬਾਤ ਕਰ ਰਹੇ ਸਨ ਮਨਦੀਪ ਰਜ਼ੌਰਾ। ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ ਹੈ 10:29 ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸੁਖਨ ਦੇ ਵਾਰਿਸ ਤਹਿਤ ਕਵੀ ਦਰਬਾਰ ਦਾ ਮੁੜ ਪ੍ਰਸਾਰਣ। ਪ੍ਰੋਗਰਾਮ ਸੁਖਨ ਦੇ ਵਾਰਿਸ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਦੋਸਤ ਮਨਦੀਪ ਕੋਟਲੀ। ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਕਵੀ ਦਰਬਾਰ ਦਾ ਮੁੜ ਪ੍ਰਸਾਰਣ। ਭਾਗ ਲੈਣ ਵਾਲੇ ਕਵੀ ਹੋਣਗੇ ਅਮਨ ਦਾਤੇਵਾਸੀਆ ਅਤੇ ਗੁਰਤੇਜ਼ ਚੱਠੇਵਾਲ। ਕਵੀ ਦਰਬਾਰ ਦਾ ਸੰਚਾਲਨ ਕਰਨਗੇ ਡਾਕਟਰ ਜਸਪਾਲਜੀਤ ਅਤੇ ਕਵੀ ਦਰਬਾਰ ਤੋਂ ਬਾਅਦ ਸੁਣਾਂਗੇ ਗੁਰਬਚਨ ਸਿੰਘ ਭੁੱਲਰ ਦੀ ਕਹਾਣੀ ਲਾਲੀ ਅੱਖੀਆਂ ਦੀ ਪਈ ਦੱਸਦੀ ਏ ਮੇਰੀ ਜਵਾਨੀ। ਪਹਿਲਾਂ ਸੁਣਦੇ ਹਾਂ ਕਵੀ ਦਰਬਾਰ।
1: ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਡਾਕਟਰ ਜਸਪਾਲਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅਦਵੀ ਮਹਿਫਲ ਪ੍ਰੋਗਰਾਮ ਦੇ ਅਧੀਨ ਦੋਸਤੋ ਅੱਜ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ ਕਵੀ ਦਰਬਾਰ। ਔਰ ਇਸ ਕਵੀ ਦਰਬਾਰ ਦੇ ਵਿੱਚ ਮੇਰੇ ਨਾਲ ਮੇਰੇ ਮਿੱਤਰ ਸ਼ਾਇਰ ਨੇ, ਮੇਰੇ ਸੱਜੇ ਪਾਸੇ ਬੈਠੇ ਅਮਨ ਦਾਤੇਵਾਸੀਆ ਜੀ, ਜੋ ਬਹੁਤ ਹੀ ਸੁਰੀਲੇ ਗਾਇਕ ਵੀ ਨੇ। ਉਹਨਾਂ ਦੀ ਹੁਣੇ ਇੱਕ ਪੁਸਤਕ ਗਜ਼ਲਾਂ ਦੀ ਹੈ ਜਿਹੜੀ ਉਹ ਸਾਡੇ ਸਾਹਮਣੇ ਆਈ ਸੁਰਖਾਬ ਦੇ ਪਰ, ਔਰ ਉਹ ਆਪਣੀਆਂ ਗਜ਼ਲਾਂ ਤੁਹਾਨੂੰ ਤਰਨਮ ਦੇ ਵਿੱਚ ਹੀ ਹੈ ਜਿਹੜਾ ਉਹ ਸੁਣਾਉਣਗੇ। ਔਰ ਦੂਜੇ ਸ਼ਾਇਰ ਦੋਸਤ ਨੇ ਗੁਰਤੇਜ ਚੱਠੇਵਾਲਾ ਜੀ, ਜਿਨ੍ਹਾਂ ਦੀਆਂ ਰਚਨਾਵਾਂ ਅਕਸਰ ਅਸੀਂ ਆ ਜਿਹੜਾ ਉਹ ਪੰਜਾਬੀ ਟ੍ਰਿਬਿਊਨ ਔਰ ਹੋਰ ਸਾਹਿਤ ਮੈਗਜ਼ੀਨਾਂ ਦੇ ਵਿੱਚ ਆ ਜਿਹੜਾ ਉਹ ਪੜ੍ਹਦੇ ਰਹਿੰਦੇ ਹਾਂ। ਤਾਂ ਦੋਸਤੋ, ਮੈਂ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਆਪਣੇ ਇਹਨਾਂ ਸ਼ਾਇਰ ਦੋਸਤਾਂ ਨੂੰ ਆ ਜਿਹੜਾ ਉਹ ਤੁਹਾਡੇ ਰੂਬਰੂ ਕਰਨ ਲੱਗਿਆ। ਤਾਂ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਅਮਨ ਦਾਤੇਵਾਸੀਆ ਜੀ ਨੂੰ ਕਿ ਉਹ ਆਪਣੀ ਰਚਨਾ ਤਰਨਮ ਦੇ ਵਿੱਚ ਆ ਜਿਹੜਾ ਉਹ ਸਾਡੇ ਸਾਹਮਣੇ ਰੱਖਣ। ਅਮਨ ਦਾਤੇਵਾਸੀਆ ਜੀ।
2: ਸ਼ੁਕਰੀਆ ਡਾਕਟਰ ਸਾਹਿਬ। ਗਜ਼ਲ ਦਾ ਮਤਲਬ ਹੈ ਜੀ, ਪਹਿਲਾਂ ਵੀ ਸਾਂ ਤੇਰੇ ਅਸੀਂ, ਹੁਣ ਵੀ ਤੇਰੇ ਰਹਿਣਾ, ਬਿਰਹਾ ਬਦਾਨ ਅਸੀਂ, ਇੱਕ

0: ਲੈਣਾ। ਅਗਲਾ ਸ਼ੇਅਰ ਹੈ ਜੀ,
1: ਹਾਂਜੀ ਹਾਂਜੀ,
0: ਅਸੀਂ ਕੋਈ ਸ਼ਰੀਕ ਨਹੀਂ ਹੋ ਇੱਕ ਜਿੰਦ ਜਾਨ ਹਾਂ, ਅਸੀਂ ਕੋਈ ਸ਼ਰੀਕ ਨਹੀਂ ਹੋ ਇੱਕ ਜਿੰਦ ਜਾਨ ਹਾਂ, ਇਹ ਵੀ

0: ਤਾਂ
1: ਧੰਨਵਾਦ।
0: ਦੋਸਤੋ ਇਸੀ ਅਮਨ ਦਾਤੇ ਵਾਸੀ ਆ ਜੀ, ਜਿਨ੍ਹਾਂ ਨੇ ਤੁਹਾਡੇ ਸਾਹਮਣੇ ਬਹੁਤ ਹੀ ਸੋਹਣੀ ਗਜ਼ਲ, ਤਾਂ ਦੂਜੇ ਸ਼ਾਇਰ ਦੋਸਤ ਸਾਡੇ ਗੁਰਤੇਜ ਚੱਠੇ ਵਾਲਾ ਜੀ, ਮੈਂ ਹੁਣ ਉਹਨਾਂ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਸਾਡੇ ਸਰੋਤਿਆਂ ਦੇ ਸਾਹਮਣੇ ਕੋਈ ਆਪਣੀ ਰਚਨਾ ਜਿਹੜੀ ਉਹ ਰੱਖਣ। ਗੁਰਤੇਜ ਚੱਠੇ ਵਾਲਾ ਜੀ,
2: ਹਾਜ਼ਰ ਜੀ, ਮੈਂ ਇੱਕ ਛੋਟੀ ਜਿਹੀ ਰਚਨਾ ਤੁਹਾਡੇ ਨਾਲ ਸਾਂਝੀ ਕਰ ਰਿਹਾ ਡਾਕਟਰ ਸਾਹਿਬ।
0: ਹਾਂਜੀ ਇਰਸ਼ਾਦ ਜੀ, ਇਰਸ਼ਾਦ।
2: ਕਿੰਨਾ ਸਾਡੀ ਸੋਚ ਤੇ ਵਿਚਾਰਾਂ ਦਾ ਬੋਝ ਹੈ,
0: ਕਿੰਨਾ ਸਾਡੀ ਸੋਚ ਤੇ ਵਿਚਾਰਾਂ ਦਾ ਬੋਝ ਹੈ,
2: ਕਿੰਨਾ ਸਾਡੀ ਸੋਚ ਤੇ ਵਿਚਾਰਾਂ ਦਾ ਬੋਝ ਹੈ, ਸੀਨੇ ਚ ਦਫਨ ਜੋ ਅੰਗਾਰਾਂ ਦਾ ਬੋਝ, ਸੀਨੇ ਚ ਦਫਨ ਜੋ ਅੰਗਾਰਾਂ ਦਾ ਬੋਝ, ਖਾਮੋਸ਼ ਹੈ ਪਰਿੰਦਾ ਹੁਣ ਉੱਚੀ ਉਡਾਨ ਲੈ,
0: ਖਾਮੋਸ਼ ਹੈ ਪਰਿੰਦਾ ਉੱਚੀ ਉਡਾਨ ਲੈ,
2: ਖਾਮੋਸ਼ ਹੈ ਪਰਿੰਦਾ ਉੱਚੀ ਉਡਾਨ ਲੈ, ਪਿੰਜਰੇ ਚੋ ਯਾਦ ਹੋ ਉਡਾਰਾਂ ਦਾ ਬੋਝ,
0: ਬਹੁਤ ਬਹੁਤ
2: ਪਿੰਜਰੇ ਚੋ ਯਾਦ ਹੋ ਉਡਾਰਾਂ ਦਾ ਬੋਝ ਹੈ, ਜਿੱਤ ਦਾ ਇਲਹਾਮ ਲੈ ਜਦ ਪਰਤੇ ਹਾਂ ਘਰਾਂ ਨੂੰ,
0: ਜਿੱਤ ਦਾ ਇਹ
2: ਇਲਹਾਮ
0: ਲੈ
2: ਡਾਕਟਰ ਸਾਹਿਬ, ਜਿੱਤ ਦਾ ਇਲਹਾਮ ਲੈ ਜਦ ਪਰਤੇ ਹਾਂ
0: ਘਰਾਂ ਨੂੰ, ਬਹੁਤ ਖੂਬ ਅਗਰਤੇ ਜੀ,
2: ਰਿਸ਼ਤਿਆਂ ਦੀ ਕੈਦ ਤੇ ਪਰਿਵਾਰਾਂ ਦਾ ਬੋਝ,
0: ਰਿਸ਼ਤਿਆਂ
2: ਦੀ ਕੈਦ ਤੇ ਪਰਿਵਾਰਾਂ ਦਾ ਬੋਝ। ਅਮਨ ਜੀ ਦੇਖਣਾ ਜਰਾ, ਵੇਖੀ ਨਾ ਪੀੜ ਮੇਰੀ ਉਸ ਫਤਵਾ ਸੁਣਾਉਣ ਵੇਲੇ, ਵੇਖੀ ਨਾ ਪੀੜ ਮੇਰੀ ਉਸ ਫਤਵਾ ਸੁਣਾਉਣ ਵੇਲੇ, ਦਫਨ ਮੇਰੀ ਲਾਸ਼ ਸ਼ਿੰਗਾਰਾਂ ਦਾ ਬੋਝ, ਦਫਨ ਮੇਰੀ ਲਾਸ਼ ਸ਼ਿੰਗਾਰਾਂ ਦਾ ਬੋਝ। ਦੱਸ ਆਖਰੀ ਸ਼ੇਰ ਜੀ, ਕੀਤੀਆਂ ਤੂੰ ਉਮਰ ਭਰ ਗੂੜੀਆਂ ਰੰਗ ਸਾਜੀਆਂ,
0: ਕੀਤੀ

0: ਕੀਤੀਆਂ ਤੂੰ ਉਮਰ ਭਰ,
1: ਕੀਤੀਆਂ ਤੂੰ ਉਮਰ ਭਰ, ਗੂੜੀਆਂ ਰੰਗ ਸਾਜੀਆਂ ਤੇਰੀ ਹਰ ਤਸਵੀਰ ਤੇ ਦੀਵਾਰਾਂ ਦਾ ਬੋਝ ਹੈ, ਤੇਰੀ ਹਰ ਤਸਵੀਰ ਤੇ ਦੀਵਾਰਾਂ ਦਾ ਬੋਝ ਹੈ।
2: ਹੁਣ ਮੈਂ ਗੁਜ਼ਾਰਿਸ਼ ਕਰਦਾ ਹਾਂ ਡਾਕਟਰ ਜਸਪਾਲਜੀਤ ਜੀ ਨੂੰ ਕਿ ਉਹ ਆਪਣੀਆਂ ਰਚਨਾਵਾਂ ਸਰੋਤਿਆਂ ਦੇ ਸਨਮੁਖ ਕਰਨ। ਡਾਕਟਰ ਜਸਪਾਲਜੀਤ ਜੀ,
0: ਦੋਸਤੋ ਮੈਂ ਹੁਣ ਇੱਕ ਖੁੱਲੀ ਕਵਿਤਾ ਆਪ ਜੀ ਦੇ ਸਾਹਮਣੇ ਰੱਖ ਰਿਹਾ। ਇਹਦਾ ਨਾਮ ਹੈ ਮੇਰੀ ਮਾਂ। ਮੇਰੀ ਮਾਂ ਕੈਲੰਡਰ ਦੇ ਭੁੱਲ ਭੁਲੱਈਏ ਵਿੱਚ ਮੇਰਾ ਜਨਮ ਦਿਨ ਭੁੱਲ ਗਈ ਹੈ। ਮੇਰੀ ਮਾਂ ਕੈਲੰਡਰ ਦੇ ਭੁੱਲ ਭੁਲੱਈਏ ਵਿੱਚ ਮੇਰਾ ਜਨਮ ਦਿਨ ਭੁੱਲ ਗਈ ਹੈ। ਜਦੋਂ ਮੈਂ ਹਰ ਸਾਲ ਉਸ ਨੂੰ ਆਪਣੇ ਜਨਮ ਦਿਨ ਬਾਰੇ ਦੱਸਦਾ ਹਾਂ ਤਾਂ ਉਹ ਮੈਨੂੰ ਮਿੱਠੀ ਜਿਹੀ ਝਿੜਕ ਦੇ ਕੇ ਕਹਿੰਦੀ ਹੈ, ਇੰਨੇ ਵਰਿਆਂ ਦਾ ਨਾ ਹੋ ਗਿਆ। ਜਦੋਂ ਮੈਂ ਹਰ ਸਾਲ ਉਹਨੂੰ ਆਪਣੇ ਜਨਮ ਦਿਨ ਬਾਰੇ ਦੱਸਦਾ ਹਾਂ ਤਾਂ ਉਹ ਮਿੱਠੀ ਜਿਹੀ ਝਿੜਕ ਦੇ ਕੇ ਮੈਨੂੰ ਕਹਿੰਦੀ ਹੈ, ਇੰਨੇ ਵਰਿਆਂ ਦਾ ਨਾ ਹੋ ਗਿਆ। ਮੇਰੇ ਅੰਦਰਲੇ ਖਲਾ, ਮੇਰੇ ਅੰਦਰਲਾ ਖਲਾ ਹਰ ਵਰੇ ਨਾਲ ਹੋਰ ਵੱਡਾ ਹੋ ਜਾਂਦਾ ਹੈ। ਮੇਰੇ ਅੰਦਰਲਾ ਖਲਾ ਹਰ ਵਰੇ ਨਾਲ ਹੋਰ ਵੱਡਾ ਹੋ ਜਾਂਦਾ ਹੈ। ਮੈਂ ਆਪਣੀ ਮਾਂ ਦੀਆਂ ਨਜ਼ਰਾਂ ਵਿੱਚ ਹਾਲੇ ਵੀ ਬੱਚਾ ਹਾਂ। ਵਿਹੜੇ ਦੀ ਮਿੱਟੀ ਵਿੱਚ ਆਪਣੇ ਵਜੂਦ ਦੀ ਸੁਗੰਧੀ ਬਖੇਰਦਾ ਮੇਰੀ ਮਾਂ ਕੈਲੰਡਰ ਦੇ ਭੁੱਲ ਭੁਲੱਈਆ ਵਿੱਚ ਮੇਰਾ ਜਨਮ ਦਿਨ ਭੁੱਲ ਜਾਂਦੀ ਹੈ। ਮੇਰੀ ਮਾਂ ਕੈਲੰਡਰ ਦੇ ਭੁੱਲ ਭੁਲੱਈਏ ਵਿੱਚ ਮੇਰਾ ਜਨਮ ਦਿਨ ਭੁੱਲ ਜਾਂਦੀ ਹੈ। ਬਹੁਤ ਬਹੁਤ ਧੰਨਵਾਦ ਦੋਸਤੋ। ਇਸ ਦੇ ਨਾਲ ਹੀ ਮੈਂ ਆਪਣੇ ਸ਼ਾਇਰ ਦੋਸਤ ਅਮਨ ਦਾਤੇ ਵਾਸੀਆ ਜੀ ਨੂੰ ਫਿਰ ਜਿਹੜੀ ਉਹ ਬੇਨਤੀ ਕਰੂੰਗਾ ਕਿ ਇਸ ਕਵੀ ਦਰਬਾਰ ਦੀ ਰਵਾਨੀ ਨੂੰ ਬਣਾਈ ਰੱਖਣ ਦੇ ਲਈ ਜਿਹੜਾ ਉਹ ਆਪਣੀ ਇੱਕ ਰਚਨਾ ਸਾਡੇ ਨਾਲ ਹੈ ਜਿਹੜਾ ਉਹ ਫਿਰ ਆ ਜਿਹੜਾ ਉਹ ਤਰੰਨਮ ਦੇ ਵਿੱਚ ਹੀ ਹੈ ਜਿਹੜਾ ਉਹ ਸਾਂਝੀ ਕਰਨ। ਅਮਨ ਦਾਤੇ ਵਾਸੀਆ ਜੀ,
2: ਸ਼ੁਕਰੀਆ ਡਾਕਟਰ ਸਾਹਿਬ। ਗਜ਼ਲ ਦਾ ਮਤਲਬ ਹੈ ਜੀ,
0: ਹਾਂਜੀ ਇਰਸ਼ਾਦ ਜੀ।
2: ਰੁੱਧ

0: ਬਾਤ, ਵਾਹ ਜੀ ਵਾਹ, ਕਿਆ ਬਾਤ
1: ਗੁਰਤੇਜ ਜੀ।
0: ਹਾਂਜੀ।
1: ਮਨ ਆਈਆਂ ਕੀਤੀਆਂ ਮਨ ਹੱਠ ਪੁਗਾਇਆ, ਮਨ ਆਈਆਂ ਕੀਤੀਆਂ

0: ਸੁਣਾਵਾਂ। ਧੰਨਵਾਦ।
1: ਵਾਹ ਜੀ ਵਾਹ।
2: ਇਹ ਸੀ ਜੀ ਅਮਨ ਦਾਤੇ ਵਾਸੀਆ ਜਿਨ੍ਹਾਂ ਨੇ ਆਪਣੀ ਬਹੁਤ ਹੀ ਸੁਰੀਲੀ ਆਵਾਜ਼ ਦੇ ਵਿੱਚ ਆਪਣੀ ਗਜ਼ਲ ਰੱਖੀ। ਔਰ ਹੁਣ ਮੈਂ ਸਾਡੇ ਦੂਜੇ ਸ਼ਾਇਰ ਦੋਸਤ ਗੁਰਤੇਜ ਚੱਠੇਵਾਲਾ ਜੀ ਨੂੰ ਵੀ ਬੇਨਤੀ ਕਰੂੰਗਾ ਕਿ ਉਹ ਆਪਣੀ ਰਚਨਾ ਸਾਡੇ ਨਾਲ ਸਾਂਝੀ ਕਰਨ। ਕੋਈ ਗੁਰਤੇਜ ਚੱਠੇਵਾਲਾ ਜੀ
1: ਆ ਜਾਣਾ ਜੀ, ਇੱਕ ਸਧਾਰਨ ਦੇ ਸ਼ਬਦਾਂ ਵਿੱਚ।
2: ਹਾਂਜੀ ਹਾਂਜੀ।
0: ਇਰਸ਼ਾਦ ਇਰਸ਼ਾਦ।
1: ਘਰ ਕੱਚੇ ਘਰ ਦੀਆਂ ਕੰਧਾਂ ਢਾਕੇ, ਕੱਚੇ ਘਰ ਦੀਆਂ ਕੰਧਾਂ ਢਾਕੇ, ਪਿੰਡਾਂ ਨੂੰ ਛੱਡ ਸ਼ਹਿਰ ਚ।
2: ਬਹੁਤ ਬਹੁਤ ਵਧੀਆ।
1: ਕੱਚੇ ਘਰ ਦੀਆਂ ਕੰਧਾਂ ਢਾਕੇ, ਪਿੰਡਾਂ ਨੂੰ ਛੱਡ ਸ਼ਹਿਰ ਚ। ਪੱਥਰਾਂ ਨਾਲ ਰਹਿ ਪੱਥਰ ਹੋ ਗਏ, ਬਿਨ ਸਰਨਾਵੇ ਪੱਥਰ ਹੋ ਗਏ।
2: ਕਿਆ ਬਾਤ ਹੈ, ਬਹੁਤ ਬਹੁਤ।
0: ਬਿਨ ਸਰਨਾਵੇ
2: ਪੱਥਰ ਹੋ ਗਏ।
1: ਪੱਥਰਾਂ ਨਾਲ ਰਹਿ ਪੱਥਰ ਹੋ ਗਏ, ਬਿਨ ਸਰਨਾਵੇ ਪੱਥਰ
2: ਪੱਥਰ ਹੋ ਗਏ, ਬਿਨ ਸਰਨਾਵੇ ਪੱਥਰ ਹੋ ਗਏ।
1: ਸਿਰ ਤੇ ਛੱਤ ਟਿਕਾ ਨਹੀਂ ਸਕਿਆ, ਮਾਂ ਮੈਂ ਘਰ ਬਣਾ ਨਹੀਂ ਸਕ ਮਾਂ ਮੈਂ ਘਰ ਬਣਾ ਨਹੀਂ
2: ਬਣਾ ਨਹੀਂ
1: ਕਾਗਜ਼ ਤੇ ਮੈਂ ਵਾਹ ਕੇ ਰਿਸ਼ਤੇ, ਕਾਗਜ਼ ਤੇ ਮੈਂ ਵਾਹ ਕੇ
0: ਰਿਸ਼ਤੇ,
1: ਫੇਸਬੁੱਕ ਤੇ ਪਾਦੇ ਰਿਸ਼ਤੇ।
2: ਕਿਆ ਬਾਤ ਹੈ,
1: ਕਾਗਜ਼ ਤੇ ਮੈਂ ਵਾਹ ਤੇ ਰਿਸ਼ਤੇ, ਫੇਸਬੁੱਕ ਤੇ ਪਾਦੇ ਰਿਸ਼ਤੇ, ਚਾਚੇ ਤਾਏ ਦੂਰ ਸੀ ਹੋ ਗਏ, ਅੰਕਲ ਆਂਟੀ ਵਿੱਚ ਸਮੋ ਗਏ। ਚਾਚੇ ਤਾਏ ਦੂਰ ਸੀ ਹੋ ਗਏ, ਅੰਕਲ ਆਂਟੀ ਵਿੱਚ ਸਮੋ ਗਏ, ਰਿਸ਼ਤਿਆਂ ਤੇ ਹੱਕ ਜਤਾ ਨਹੀਂ ਸਕਿਆ, ਮਾਂ ਮੈਂ ਘਰ ਬਣਾ ਨਹੀਂ ਸਕਿਆ, ਮਾਂ ਮੈਂ ਘਰ ਬਣਾ ਨਹੀਂ
0: ਸਕਿਆ।
1: ਅਗਲਾ ਜੀ ਵੇਖਣਾ ਮਨ ਜੀ, ਕਾਗਜ਼ ਵਾਲੇ ਨੋਟ ਬੜੇ ਨੇ,
2: ਕਾਗਜ਼ ਵਾਲੇ ਨੋਟ ਬੜੇ ਨੇ,
1: ਕਾਗਜ਼ ਵਾਲੇ ਨੋਟ ਬੜੇ ਨੇ, ਕੋਲ ਬ੍ਰਾਂਡਡ ਕੋਟ ਬੜੇ ਨੇ।
2: ਕਿਆ ਬਾਤ ਹੈ,
1: ਕਾਗਜ਼ ਵਾਲੇ ਨੋਟ ਬੜੇ ਨੇ, ਕੋਲ ਬ੍ਰਾਂਡਡ ਕੋਟ ਬੜੇ ਨੇ, ਆਪਣੇ ਆਪ ਤੋਂ ਡਰਿਆ ਰਹਿੰਦਾ, ਅੰਦਰੋਂ ਅੰਦਰ ਹੀ ਭਰਿਆ ਰਹਿੰਦਾ, ਦਿਲ ਦੀ ਗੱਲ ਸੁਣਾ ਨਹੀਂ ਸਕਿਆ, ਮਾਂ ਮੈਂ ਘਰ ਬਣਾ ਨਹੀਂ ਸਕਿਆ, ਮਾਂ ਮੈਂ ਘਰ ਬਣਾ ਨਹੀਂ ਸਕਿਆ।
0: ਬਹੁਤ ਅੱਛਾ, ਬਹੁਤ ਖੂਬ।
1: ਅਗਲਾ ਵੇਖਣਾ ਡਾ ਸਾਹਿਬ, ਸੀ ਸਾਂਝਾਂ ਦੇ ਤੰਦ ਬੜੇ ਪਕੇਰੇ, ਸੀ ਸਾਂਝਾਂ ਦੇ ਤੰਦ ਬੜੇ ਪਕੇਰੇ, ਰਿਸ਼ਤਿਆਂ ਦੇ ਨਾਲ ਪੋਚ ਬਨੇਰੇ।
2: ਬਹੁਤ ਸੋਹਣਾ ਜੀ।
1: ਸੀ ਸਾਂਝਾਂ ਦੇ ਤੰਦ ਬੜੇ ਪਕੇਰੇ, ਰਿਸ਼ਤਿਆਂ ਦੇ ਨਾਲ ਪੋਚ ਬਨੇਰੇ, ਕਿੰਨੀਆਂ ਸੁੱਚੀਆਂ ਸੀ ਉਹ ਰਾਤਾਂ, ਕਿੰਨੀਆਂ ਸੁੱਚੀਆਂ ਸੀ ਉਹ ਰਾਤਾਂ, ਚੋਂਦੀਆਂ ਛੱਤਾਂ ਵਿੱਚ ਬਰਸਾਤਾਂ।
2: ਬਹੁਤ ਬਹੁਤ ਅੱਛਾ ਅਨੁਭਵ।
1: ਮੀਂਹ ਵਿੱਚ ਮੁੜ ਕੇ ਨਹਾ ਨਹੀਂ ਸਕਿਆ, ਮਾਂ ਮੈਂ ਘਰ ਬਣਾ ਨਹੀਂ ਸਕਿਆ, ਮਾਂ ਮੈਂ ਘਰ ਬਣਾ ਨਹੀਂ ਸਕਿਆ। ਆਖਰੀ ਹੈ ਜੀ।
2: ਹਾਂਜੀ ਹਾਂਜੀ।
1: ਇਹ ਪੀੜਾਂ ਹੁਣ ਸਹਿ ਨਹੀਂ ਹੁੰਦੀਆਂ, ਰੂਹ ਮੇਰੀ ਤੋਂ ਲੈ ਨਹੀਂ ਹੁੰਦੀਆਂ, ਇਹ ਪੀੜਾਂ ਹੁਣ ਸਹਿ ਨਹੀਂ ਹੁੰਦੀਆਂ, ਰੂਹ ਮੇਰੀ ਤੋਂ ਲੈ
2: ਨਹੀਂ ਹੁੰਦੀਆਂ,
1: ਮਾਂ ਮੈਂ ਵਾਪਸ ਆਉਣਾ ਚਾਹੁੰਦਾ, ਗੋਦ ਚ ਬਹਿ ਕੇ ਰੋਣਾ ਚਾਹੁੰਦਾ। ਇਹ ਪੀੜਾਂ ਹੁਣ ਸਹਿ ਨਹੀਂ ਹੁੰਦੀਆਂ, ਰੂਹ ਮੇਰੀ ਤੋਂ ਲੈ ਨਹੀਂ ਹੁੰਦੀਆਂ, ਮਾਂ ਮੈਂ ਵਾਪਸ ਆਉਣਾ ਚਾਹੁੰਦਾ, ਗੋਦ ਚ ਬਹਿ ਕੇ ਰੋਣਾ ਚਾਹੁੰਦਾ, ਗੁਰਤੇਜ ਸਮਝ ਇਹ ਪਾ ਨਹੀਂ ਸਕਿਆ, ਮਾਂ ਮੈਂ ਘਰ ਬਣਾ ਨਹੀਂ ਸਕਿਆ, ਮਾਂ ਮੈਂ ਘਰ ਬਣਾ ਨਹੀਂ ਸਕਿਆ।
2: ਬਹੁਤ ਸੋਹਣਾ ਜੀ, ਗੁਰਤੇਜ ਜੀ ਬਹੁਤ ਅੱਛੀ।
0: ਹੁਣ ਮੈਂ ਗੁਜ਼ਾਰਿਸ਼ ਕਰਦਾ ਡਾਕਟਰ ਜਸਪਾਲਜੀਤ ਜੀ ਨੂੰ ਕਿ ਉਹ ਆਪਣੀਆਂ ਰਚਨਾਵਾਂ ਸਰੋਤਿਆਂ ਦੇ ਸਨਮੁਖ ਰੱਖਣ। ਡਾਕਟਰ ਜਸਪਾਲਜੀਤ ਜੀ,
2: ਬਹੁਤ ਬਹੁਤ ਧੰਨਵਾਦ ਜੀ ਅਮਨ ਜੀ। ਮੈਂ ਆਪਣੀ ਕਵਿਤਾ ਕਿਉਂ ਲਿਖਦਾ ਉਸ ਬਾਰੇ ਜਿਹੜਾ ਉਹ ਤੁਹਾਡੇ ਨਾਲ ਇੱਕ ਤੁਰੰਤ ਜਿਹੜਾ ਆਪਣਾ ਕਵਿਤਾ ਸਾਂਝੀ ਕਰੂੰਗਾ।
0: ਇਰਸ਼ਾਦ।
2: ਹਾਂ,

0: ही कोशिश है मेरी कविता, हवा विच दीप बालन दी ही कोशिश है मेरी कविता, हवा विच दीप बालन दी ही कोशिश है मेरी कविता। धन्यवाद दोस्तों। तो दोस्तों इस दे नाल ही अज दा साडा अदबी महफल प्रोग्राम इथे खत्म हुंदा है। मैं सारे अपने शायर दोस्त अमन दाते वासिया जी और गुरतेज चट्ठेवाला जी और मैं डॉक्टर जसपाल जी तुहाडे जिहड़ा रूबरू होया, मैं सारे इन्हां शायर दोस्तां दा जिहड़ा धन्नवाद करदा और इस प्रोग्राम नूं इथे विराम दिंदा। बहुत बहुत धन्नवाद दोस्तों।
1: ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਖਨ ਦੇ ਵਾਰਿਸ ਤਹਿਤ ਕਵੀ ਦਰਬਾਰ, ਅਤੇ ਆਓ ਹੁਣ ਸੁਣਦੇ ਹਾਂ ਗੁਰਬਚਨ ਸਿੰਘ ਭੁੱਲਰ ਦੀ ਲਿਖੀ ਕਹਾਣੀ ਲਾਲੀ ਅੱਖੀਆਂ ਦੀ ਇਹ ਪਈ ਦੱਸਦੀ ਏ। ਇੱਕ ਬੱਸ ਕਾਲਾ ਘਮਿਆਰ ਸੀ ਜਿਸ ਉੱਤੇ ਮੇਰਾ ਮਾਮਾ ਮੱਗਰ ਸਿੰਘ ਅੱਖਾਂ ਮੀਚ ਕੇ ਭਰੋਸਾ ਕਰਦਾ ਸੀ। ਨਾਂ ਤਾਂ ਉਹਦਾ ਕਾਲੇ ਖਾਂ ਸੀ, ਪਰ ਇੱਕ ਮੇਰੇ ਮਾਮੇ ਤੋਂ ਬਿਨਾਂ ਸਭ ਉਹਨੂੰ ਕਾਲਾ ਹੀ ਆਖਦੇ। ਮਾਮਾ ਉਹਨੂੰ ਉਮਰੋਂ ਛੋਟਾ ਹੋਣ ਦੇ ਬਾਵਜੂਦ ਮੋਹ ਨਾਲ ਕਾਲੇ ਖਾਂ ਆਖਦਾ, ਅੰਦਰ ਬਾਹਰ ਦੇ ਉਹਦੇ ਸਾਰੇ ਕੰਮ ਕਾਲਾ ਹੀ ਕਰਦਾ। ਇੱਥੋਂ ਤੱਕ ਕਿ ਮਾਮਾ ਫਸਲ ਵੇਚਣ ਵੀ ਆਪ ਨਹੀਂ ਸੀ ਜਾਂਦਾ, ਕਾਲਾ ਆਪਣੇ ਗਧਿਆਂ ਉੱਤੇ ਫਸਲ ਲੱਦਦਾ ਅਤੇ ਗੋਨਿਆਣੇ ਮੰਡੀ ਆੜਤੀਏ ਦੇ ਲੈ ਜਾਂਦਾ। ਜੇ ਮਾਮਾ ਆਪ ਜਾਂਦਾ ਵੀ ਉਹਨੇ ਕਿਹੜਾ ਹਿਸਾਬ ਕਿਤਾਬ ਕਰ ਲੈਣਾ ਸੀ। ਉਹ ਉਹਨਾਂ ਵੇਲਿਆਂ ਦੇ ਅਨੇਕ ਪੇਂਡੂ ਲੋਕਾਂ ਵਿੱਚੋਂ ਸੀ ਜੋ ਉਮਰ ਭੋਗ ਕੇ ਬੁੜੇ ਹੋ ਗਏ ਹੋਣ ਦੇ ਬਾਵਜੂਦ 20 ਤੋਂ ਵੱਧ ਗਿਣਤੀ ਨਹੀਂ ਸਨ ਜਾਣਦੇ। ਉਹਨਾਂ ਨੂੰ ਰੋਜ਼ਾਨਾ ਜੀਵਨ ਵਿੱਚ ਇਹਦੀ ਲੋੜ ਹੀ ਨਹੀਂ ਸੀ ਪੈਂਦੀ। ਜਿਵੇਂ ਹੁਣ ਚੀਜ਼ਾਂ ਦੀ ਖਰੀਦ ਵਿਕਰੀ ਦੀ ਰਕਮ ਦਾ ਜ਼ਿਕਰ ਕਰਦਿਆਂ ਸੈਂਕੜਿਆਂ ਹਜ਼ਾਰਾਂ ਵਿੱਚ ਹੁੰਦਾ, ਉਦੋਂ 20ਾਂ ਵਿੱਚ ਹੁੰਦਾ ਸੀ। ਗਾਂ, ਵਲਦ, ਮੈਂਸ ਆਦਿ ਪਸ਼ੂ ਇੰਨਿਆਂ 20ਾਂ ਦਾ ਆਇਆ ਅਤੇ ਫਸਲ ਦੇ ਇੰਨੇ 20ਾਂ ਵੱਟੇ ਗਏ। ਆਰਥਿਕਤਾ ਦੇ ਉਸ ਦੌਰ ਵਿੱਚ ਕਿਸਾਨਾਂ ਨੂੰ 20ਾਂ ਵਿੱਚ ਗਿਣੇ ਜਾਂਦੇ ਨੋਟਾਂ ਦੇ ਦਰਸ਼ਨ ਵੀ ਰੋਜ਼ ਰੋਜ਼ ਨਹੀਂ ਸਨ ਹੁੰਦੇ, ਸਗੋਂ 6 ਮਹੀਨਿਆਂ ਮਗਰੋਂ ਹਾੜੀ ਸੋਣੀ ਦੀ ਫਸਲ ਆਈ ਤੋਂ ਹੀ ਹੁੰਦੇ ਸਨ। ਕੁਦਰਤ ਹੀ ਕਿਸਾਨ ਉੱਤੇ ਨਿਰਭਰ ਭਾਂਤ ਭਾਂਤ ਦੇ ਕਾਮਿਆਂ ਕਿਰਤੀਆਂ ਨੂੰ ਵੀ ਹਿੱਸੇ ਬੈਠਦੇ ਨੋਟ ਉਸ ਸਮੇਂ ਹੀ ਦਰਸ਼ਨ ਦਿੰਦੇ। ਇਸ ਕਰਕੇ ਰੋਜ਼ ਰੋਜ਼ ਦੀ ਖਰੀਦਦਾਰੀ ਲਈ ਦਾਣਿਆਂ ਦੀ ਚੁੰਗ ਹੀ ਕੰਮ ਆਉਂਦੀ, ਜਾਂ ਫਿਰ ਉਧਾਰ ਜੋ ਬਾਣੀਏ ਬਹੀ ਉੱਤੇ ਲਿਖਦੇ ਰਹਿੰਦੇ ਅਤੇ ਫਸਲ ਆਈ ਤੋਂ ਲੈ ਲੈਂਦੇ। ਮਾਮੇ ਮੱਗਰ ਅਤੇ ਕਾਲੇ ਦੇ ਕਿੱਸੇ ਤਾਂ ਕਈ ਹਨ, ਪਰ ਇਹ ਇੱਕ ਤਾਂ ਜ਼ਰੂਰ ਸੁਣਾਉਣ ਵਾਲਾ ਹੈ। ਇਸ ਵਿੱਚ ਇਮਾਨਦਾਰ, ਨਿਮਰ ਅਤੇ ਨਿਰਛਲ ਕਾਲੇ ਦੇ ਸੰਬੰਧ ਵਿੱਚ ਮਾਮੇ ਦਾ ਭੋਲਾਪਣ ਵੀ ਹੈ, ਸੁਹਿਰਦਤਾ ਵੀ ਹੈ ਅਤੇ ਘੋਰ ਨਫ਼ਰਤ ਦੇ ਦੌਰ ਵਿੱਚ ਆਪਣੀ ਇਨਸਾਨੀਅਤ ਨੂੰ ਅਡੋਲ ਰੱਖ ਸਕਣ ਦੀ ਸਮਰੱਥਾ ਵੀ ਹੈ। ਮਾਮੀ ਛੋਟੇ ਛੋਟੇ ਦੋ ਬੱਚੇ, ਇੱਕ ਮੁੰਡਾ ਅਤੇ ਇੱਕ ਕੁੜੀ ਛੱਡ ਕੇ ਚਲਾਣਾ ਕਰਕੇ। ਮਾਮਾ ਭੋਲਾ ਤਾਂ ਜਮਾਂਦਰੋਂ ਹੀ ਸੀ, ਉੱਤੋਂ ਹੁਣ ਉਹਦੇ ਭੋਲੇਪਣ ਵਿੱਚ ਵਹਿਮ ਜੁੜ ਗਿਆ। ਜ਼ਮੀਨ ਬਹੁਤ ਸੀ, ਉਹਨੂੰ ਡਰ ਬੈਠ ਗਿਆ ਕਿ ਕੋਈ ਸ਼ਰੀਕ ਜ਼ਮੀਨ ਦੇ ਲਾਲਚ ਵਿੱਚ ਜਵਾਕਾਂ ਨੂੰ ਹੀ ਨਾ ਮਾਰ ਦੇਵੇ। ਨਤੀਜਾ ਇਹ ਹੋਇਆ ਕਿ ਲੋਕਾਂ ਤੋਂ ਉਹਦਾ ਭਰੋਸਾ ਹੀ ਚੁੱਕਿਆ ਗਿਆ। ਕਾਲੇ ਅਤੇ ਉਹਦੀ ਘਰਵਾਲੀ ਨਾਲ ਮਾਮੇ ਦਾ ਵਾਹ ਮਾਮੀ ਦੇ ਜਿਉਂਦੀ ਹੋਣ ਵੇਲੇ ਦਾ ਸੀ। ਕਾਲੇ ਦੀ ਘਰਵਾਲੀ ਕੱਪੜੇ ਧੋਂਦੀ, ਕਣਕ ਛੰਡਦੀ ਅਤੇ ਆਟਾ ਪੀਂਦੀ, ਬਰਸਾਤਾਂ ਤੋਂ ਪਹਿਲਾਂ ਘਰ ਵਿੱਚ ਅਤੇ ਛੱਤਾਂ ਉੱਤੇ ਤਲੀਆਂ ਦਿੰਦੀ ਅਤੇ ਕੰਧਾਂ ਉੱਤੇ ਪਾਂਡੋ ਪੋਚਾ ਫੇਰਦੀ। ਮਾਮਾ ਕਾਲੇ ਵਾਂਗ ਹੀ ਉਹਨੂੰ ਵੀ ਉਹਦੇ ਬਣਦੇ ਹੱਕ ਤੋਂ ਵੱਧ ਹੀ ਦਿੰਦਾ। ਸ਼ਾਇਦ ਇਸ ਲੰਮੇ ਵਾਹ

ਵਿੱਚੋਂ ਹੀ ਮਾਮਾ ਇਸ ਸਿੱਟੇ ਉੱਤੇ ਪਹੁੰਚਿਆ ਸੀ ਕਿ ਕਾਲਾ ਭਰੋਸੇਯੋਗ ਬੰਦਾ ਹੈ। ਕਾਲਾ ਫਸਲ ਵੇਚ ਕੇ ਆਉਂਦਾ ਤਾਂ ਆਖਦਾ, ਆ ਲੈ ਚਾਚਾ ਇੰਨੇ ਵੀਹਾਂ ਜੋ ਤੂੰ ਲਿਆਉਣ ਨੂੰ ਕਿਹਾ ਸੀ ਅਤੇ ਬਾਕੀ ਇੰਨੇ ਵੀਹਾਂ ਆੜ੍ਹਤੀਏ ਕੋਲ ਜਮ੍ਹਾਂ ਕਰਵਾ ਦਿੱਤੇ। ਮਾਮਾ ਹਿਸਾਬ ਕਿਤਾਬ ਦੀ ਕਿਸੇ ਵੀ ਪੁੱਛ ਗਿੱਛ ਤੋਂ ਬਿਨਾਂ ਪੈਸੇ ਫੜ ਕੇ ਸਾਂਭ ਲੈਂਦਾ। ਅਤੇ ਫਿਰ ਸੰਨ 47 ਆ ਗਿਆ। ਕੁਝ ਭਲੇ ਲੋਕਾਂ ਨੇ ਪਿੰਡ ਦੇ ਮੁਸਲਮਾਨਾਂ ਨੂੰ ਫਿਰੋਜ਼ਪੁਰ ਤੋਂ ਸਰਹੱਦ ਪਾਰ ਕਰਵਾਉਣ ਦਾ ਫੈਸਲਾ ਕਰ ਲਿਆ। ਆਥਣ ਵੇਲੇ ਕਾਲੇ ਖਾਂ ਨੇ ਆ ਕੇ ਕਿਹਾ, ਇਹ ਸਭ ਤਾਂ ਮਾਮੇ ਨੂੰ ਦੱਸਿਆ ਹੀ, ਨਾਲ ਹੀ ਇੱਕ ਪੋਟਲੀ ਵੀ ਫੜਾ ਦਿੱਤੀ। ਮਾਮੇ ਦੀ ਪੁੱਛ ਦੇ ਜਵਾਬ ਵਿੱਚ ਉਹ ਬੋਲਿਆ, ਹੋਰਾਂ ਦੇ ਐਵੇਂ ਨਿੱਕੇ ਮੋਟੇ ਕੰਮਾਂ ਨੂੰ ਛੱਡ ਕੇ ਮੈਂ ਤਾਂ ਤੇਰੇ ਘਰ ਤੋਂ ਬਿਨਾਂ ਕਦੇ ਕਿਸੇ ਦਾ ਕੁਛ ਖਾਸ ਕੀਤਾ ਹੀ ਨਹੀਂ, ਅਤੇ ਤੂੰ ਮੈਨੂੰ ਹਮੇਸ਼ਾ ਮੇਰੇ ਬਣਦੇ ਤੋਂ ਵੱਧ ਹੀ ਦਿੱਤਾ। ਮੈਂ ਜੋ ਕੁਛ ਮਾੜਾ ਮੋਟਾ ਬਣਾਇਆ ਹੈ ਸਭ ਤੇਰੇ ਹੱਥੋਂ ਮਿਲੇ ਨਾਲ ਹੀ ਬਣਾਇਆ ਹੈ ਚਾਚਾ। ਜੇ ਕਦੇ ਕਿਸਮਤ ਨੇ ਸਾਥ ਦਿੱਤਾ ਤਾਂ ਅਮਨ ਚੈਨ ਹੋਏ ਅਤੇ ਆਉਣ ਦੀ ਖੁੱਲ੍ਹ ਮਿਲੀ ਤਾਂ ਆਪਦੀ ਚੀਜ਼ ਲੈ ਜਾਊਂ। ਜੇ ਕਦੇ ਵੀ ਆਉਣਾ ਨਾ ਬਣਿਆ ਤਾਂ ਮੇਰੇ ਵਾਂਗੂ ਤੂੰ ਵੀ ਇਹੋ ਸਮਝੀ ਕਿ ਇਹ ਚੀਜ਼ ਵਾਸਤੇ ਤੇਰੀ ਹੀ ਸੀ, ਤੈਨੂੰ ਮਿਲ ਗਈ। ਮਾਮੇ ਨੇ ਪੁੱਛਿਆ, ਜਾਣਾ ਕਦੋਂ ਪਊ? ਨਾਲੇ ਇਹ ਤਾਂ 4 ਦਿਨਾਂ ਦੀ ਹਨੇਰੀ ਹੈ ਕਾਲੇ ਖਾਂ, ਨੰਗੀ ਤੋਂ ਫਿਰ ਸਭ ਠੀਕ ਹੋ ਜਾਊ, ਤੂੰ ਇੱਥੇ ਹੀ ਆਉਣਾ ਮੁੜ ਕੇ ਆਪਦੇ ਘਰ ਮੇਰੇ ਕੋਲ। ਕਾਲਾ ਬੋਲਿਆ, ਕਦੋਂ ਕੀ ਚਾਚਾ, 4 ਚੁਫੇਰੇ ਤਾਂ ਹਾਹਾਕਾਰ ਮੱਚੀ ਪਈ ਹੈ, ਅੱਜ ਰਾਤ ਨੂੰ ਹੀ ਨਿਕਲ ਜਾਣਾ। ਉਹ ਬਾਹਰਲੀ ਦੁਨੀਆ ਬਾਰੇ ਮਾਮੇ ਨਾਲੋਂ ਯਕੀਨਨ ਵੱਧ ਅਨੁਭਵੀ ਸੀ। ਉਹਦੀ ਦੂਜੀ ਗੱਲ ਦੇ ਜਵਾਬ ਵਿੱਚ ਬੋਲਿਆ, ਰੱਬ ਕਰੇ ਤੇਰੀ ਗੱਲ ਸੱਚੀ ਹੋਵੇ ਚਾਚਾ, ਪਰ ਰੱਬ ਦੀਆਂ ਰੱਬ ਹੀ ਜਾਣੇ, ਖਬਰ ਹੈ ਕਿਸਮਤ ਵਿੱਚ ਕੀ ਧੱਕੇ ਖਾਣੇ ਲਿਖੇ ਹੈ। ਮਾਮੇ ਦਾ ਦਿਲ ਬੈਠ ਗਿਆ, ਅੱਜ ਰਾਤ ਨੂੰ ਹੀ? ਅਤੇ ਉਹ ਕਾਲੇ ਨੂੰ ਹਿੱਕ ਨਾਲ ਲਾ ਕੇ ਚਾਰੋ ਜਾਰ ਰੋ ਪਿਆ। ਕਾਲੇ ਦੇ ਦੁੱਖ ਦਾ ਭਾਂਡਾ ਤਾਂ ਪਹਿਲਾਂ ਹੀ ਭਰਿਆ ਪਿਆ ਸੀ, ਉਹਨੇ ਤਾਂ ਉਛਲਣਾ ਹੀ ਸੀ। ਤਾਹਾਂ ਮਾਰਦੇ ਹੀ ਦੋਵੇਂ ਵੱਖ ਹੋਏ, ਪਿੰਡ ਵਾਲੇ ਮੁਸਲਮਾਨਾਂ ਨੂੰ ਹੱਦ ਲੰਘਾਉਣ ਦਾ ਨੇਕ ਕੰਮ ਕਰ ਆਏ। ਉਸ ਪਿੱਛੋਂ ਕਿਸੇ ਨੂੰ ਕਿਸੇ ਦੀ ਕੋਈ ਖਬਰ ਨਹੀਂ ਸੀ ਕਿ ਕੌਣ ਕਿੱਧਰ ਗਿਆ। ਚਲੋ ਪਿੰਡ ਵਾਲਿਆਂ ਵਾਸਤੇ ਇਹ ਤਸੱਲੀ ਬਹੁਤ ਸੀ ਕਿ ਉਹਨਾਂ ਨੇ ਕੁਛ ਜਾਨਾਂ ਬਚਾ ਦਿੱਤੀਆਂ ਸਨ। ਕੁਛ ਬੀਤੇ ਦਿਨ ਥਾਣੇਦਾਰ ਡੇਰੇ ਦੇ ਵਿਹੜੇ ਵਿੱਚ ਮੇਜ਼ ਕੁਰਸੀ ਲਵਾ ਕੇ ਬੈਠ ਗਿਆ। ਉਹਨੇ ਨੰਬਰਦਾਰ ਅਤੇ ਪਿੰਡ ਦੇ ਹੋਰ ਮੋਹਰੀ ਬੁਲਾ ਲਏ। ਚੌਕੀਦਾਰ ਨੂੰ ਆ ਕੇ ਪਿੰਡ ਵਿੱਚ ਹੋਕਾ ਦਵਾ ਦਿੱਤਾ ਕਿ ਜਿਸ ਕਿਸੇ ਕੋਲ ਮੁਸਲਮਾਨਾਂ ਦੀ ਲੁੱਟ ਦਾ ਮਾਲ ਹੈ ਆ ਕੇ ਇਤਲਾਹ ਕਰੇ। ਉਹਦਾ ਖਾਸ ਜ਼ੋਰ ਮੁਸਲਮਾਨ ਲੜਕੀਆਂ ਅਤੇ ਔਰਤਾਂ ਦੀ ਜਾਣਕਾਰੀ ਲੈਣ ਉੱਤੇ ਸੀ। ਹੌਲੀ ਹੌਲੀ ਡੇਰੇ ਦਾ ਵਿਹੜਾ ਬੰਦਿਆਂ ਨਾਲ ਭਰ ਗਿਆ, ਜਿਨ੍ਹਾਂ ਵਿੱਚੋਂ ਬਹੁਤੇ ਤਮਾਸ਼ਬੀਨ ਸਨ। ਮਾਮੇ ਮੱਗਰ ਨੇ ਵੀ ਹੋਕਾ ਸੁਣਿਆ ਅਤੇ ਚੌਕੀਦਾਰ ਨੂੰ ਰੋਕ ਕੇ ਉਹ ਤੋਂ ਵੀ ਸਾਰੀ ਗੱਲ ਚੰਗੀ ਤਰ੍ਹਾਂ ਪੁੱਛ ਲਈ। ਉਹਨੇ ਕਾਲੇ ਵਾਲੀ ਪੋਟਲੀ ਪਰਨੇ ਵਿੱਚ ਲਪੇਟੀ ਅਤੇ ਚੁੱਪਚਾਪ ਥਾਣੇਦਾਰ ਦੇ ਮੇਜ਼ ਕੋਲ ਪਹੁੰਚ ਗਿਆ। ਉਹਨੂੰ ਥਾਣੇਦਾਰ ਵੱਲ ਤੁਰਿਆ ਜਾਂਦਾ ਦੇਖ ਕੇ ਸਭ ਹੈਰਾਨ, ਇਹ ਬੰਦਾ ਤਾਂ ਕਿਸੇ ਦੂਜੇ ਦੀ ਮਿੱਟੀ ਦੀ ਮੁੱਠੀ ਤੱਕ ਨਹੀਂ ਲੈਂਦਾ, ਇਹ ਇੱਥੇ ਕਿਵੇਂ? ਮਾਮੇ ਨੇ ਪੋਟਲੀ ਮੇਜ਼ ਉੱਤੇ ਰੱਖ ਕੇ ਹੱਥ ਜੋੜੇ ਅਤੇ ਕਿਹਾ, ਸਰਕਾਰ ਇਹ ਵਸਤ ਕਾਲੇ ਖਾਂ ਵਲਦ ਫਤਿਹ ਖਾਂ ਦੀ ਮੇਰੇ ਕੋਲ ਅਮਾਨਤ ਹੈ, ਹੁਣ ਜਦੋਂ ਤੁਸੀਂ ਆਪ ਹੀ ਆ ਗਏ ਮੇਰਾ ਫਿਕਰ ਮੁੱਕਿਆ, ਇਹ ਲਓ ਇੰਨੇ ਤੋਲੇ ਸਿਉਣਾ ਅਤੇ ਇੰਨੀ ਚਾਂਦੀ, ਉਹਨੂੰ ਪਾਕਿਸਤਾਨ ਪਹੁੰਚਦੀ ਕਰ ਦਿਓ, ਮੇਰੇ ਸਿਰੋਂ ਭਾਰ ਉਤਰਿਆ। ਉਹ ਜਿਵੇਂ ਚੁੱਪਚਾਪ ਆਇਆ ਸੀ ਉਸੇ ਤਰ੍ਹਾਂ ਕਿਸੇ ਨਾਲ ਕੋਈ ਗੱਲ ਕਰੇ ਬਿਨਾਂ ਡੇਰੇ ਵਿੱਚੋਂ ਨਿਕਲ ਗਿਆ। ਉੱਥੇ ਉਹਨੂੰ ਇਹ ਆਖਣ ਦੀ ਹਿੰਮਤ ਕੌਣ ਕਰਦਾ ਕਿ ਭਲਿਆ ਮਾਨਸਾ ਇਹ ਕੀ ਕਰ ਚੱਲਿਆ ਹੈ? ਥਾਣੇਦਾਰ ਨੇ ਅੰਦਰੋਂ ਗਦਗਦ ਹੋ ਕੇ ਬਾਹਰੋਂ ਗੰਭੀਰ ਰਹਿੰਦਿਆਂ ਕਿਹਾ, ਇਹੋ ਜਿਹਾ ਸਭ ਮਾਲ ਸਰਕਾਰੀ ਖਜ਼ਾਨੇ ਵਿੱਚ ਚਲਿਆ ਜਾਣਾ ਹੈ, ਸੱਚ ਜਾਣਦਿਆਂ ਵੀ ਕੋਈ ਕੀ ਆਖਦਾ। ਦਿਨ ਬੀਤਦੇ ਗਏ, ਮਹੀਨੇ ਬੀਤਣ ਲੱਗੇ, ਫਿਰ 4-5 ਸਾਲ ਬੀਤ ਗਏ। 50ਵਿਆਂ ਦੇ ਸ਼ੁਰੂ ਵਿੱਚ ਦੋਵਾਂ ਪਾਸਿਆਂ ਦੇ ਉਜੜਿਆਂ ਵਾਸਤੇ ਇੱਕ ਵਿਰਲ ਖੁੱਲ੍ਹ ਗਈ। ਉਹ ਅਜਿਹਾ ਗਹਿਣਾ ਗੱਟਾ ਲੈ ਕੇ ਜਾ ਸਕਦੇ ਸਨ। ਮਾਮੇ ਦਾ ਅਜਿਹੀਆਂ ਗੱਲਾਂ ਨਾਲ ਜਾਂ ਖਬਰਾਂ ਨਾਲ ਕੋਈ ਵਾਸਤਾ ਨਹੀਂ ਸੀ ਹੁੰਦਾ। ਆਪਣੀ ਸੀਮਤ ਜਿਹੀ ਹੋਂਦ ਤੋਂ ਬਾਹਰ ਉਹਦੇ ਲਈ ਸਭ ਕੁਝ ਬੇਮਤਲਬ ਅਤੇ ਅਣਹੋਂਦਾ ਸੀ। ਅਤੇ ਫਿਰ ਇੱਕ ਦਿਨ ਅਚਾਨਕ ਕਾਲਾ ਆ ਗਿਆ। ਵਿਛੜਨ ਵੇਲੇ ਵਾਂਗ ਹੁਣ ਮਿਲ ਕੇ ਵੀ ਦੋਵੇਂ ਇੱਕ ਦੂਜੇ ਦੇ ਗਲ ਲੱਗ ਕੇ ਬੁੱਕਾਂ ਦੇ ਬੁੱਕ ਅੱਥਰੂ ਰੋਏ। ਲੱਗਦਾ ਹੈ ਉਸਤਾਦ ਦਾਮਨ ਨੇ ਕਿਸੇ ਮੱਗਰ ਅਤੇ ਕਾਲੇ ਦੀਆਂ ਇੱਕ ਦੂਜੇ ਦੇ ਗਲ ਲੱਗ ਕੇ ਮਾਰੀਆਂ ਧਾਹਾਂ ਦਾ ਕੋਈ ਅਜਿਹਾ ਨਜ਼ਾਰਾ ਦੇਖ ਕੇ ਹੀ ਲਿਖਿਆ ਹੋਵੇਗਾ। ਲਾਲੀ ਅੱਖੀਆਂ ਦੀ ਪਈ ਦੱਸਦੀ ਏ, ਰੋਏ ਤੁਸੀਂ ਵੀ ਹੋ

ਰੋਏ ਅਸੀਂ ਵੀ ਹਾਂ। ਇੰਨਾ ਜ਼ਰੂਰ ਸੀ ਕਿ ਵਿਛੜਨ ਵੇਲੇ ਦੇ ਅਣਦੇਖੀ ਅਣਜਾਣੀ ਦੁਨੀਆਂ ਵਿੱਚ ਖਾਲੀ ਜਾਣ ਦੇ ਭੈ ਦੇ ਉਲਟ ਹੁਣ ਇਸ ਗੱਲ ਦੀ ਕੁਛ ਤਸੱਲੀ ਸੀ ਕਿ ਉਹ ਜਿੱਥੇ ਵੀ ਪਹੁੰਚਿਆ ਸੀ ਠੀਕ ਠਾਕ ਪਹੁੰਚਿਆ ਸੀ। ਦੋਵੇਂ ਸਭ ਦੀ ਸੁੱਖ ਸਾਂਦ ਪੁੱਛ ਦੱਸ ਕੇ ਸੰਤੁਸ਼ਟ ਹੋ ਗਏ। ਸੁੱਖ ਦਾ ਸਾਹ ਲੈ ਕੇ ਮਾਮੇ ਨੇ ਪੁੱਛਿਆ, ਕਾਲੇ ਖਾਂ, ਤੇਰੀ ਵਸਤ ਤੈਨੂੰ ਸਹੀ ਸਲਾਮਤ ਪਹੁੰਚ ਗਈ ਸੀ? ਕਾਲੇ ਨੇ ਕਾਹਲੀ ਨਾਲ ਜਵਾਬੀ ਸਵਾਲ ਦਿੱਤਾ, ਕਿਹਦੇ ਹੱਥ ਭੇਜੀ ਸੀ ਚਾਚਾ ਮੇਰੀ ਵਸਤ? ਮਾਮੇ ਨੇ ਸਾਰਾ ਕਿੱਸਾ ਕਹਿ ਸੁਣਾਇਆ। ਕਾਲੇ ਨੇ ਹੌਂਕਾ ਲਿਆ, ਵਾਹ ਓਏ ਮੇਰਿਆ ਭੋਲਿਆ ਚਾਚਿਆ, ਦੁਨੀਆ ਬਦਲ ਗਈ, ਕੀ ਤੋਂ ਕੀ ਹੋ ਗਿਆ, ਦੇਸ ਇੱਕ ਦੇ ਦੋ ਹੋ ਗਏ, ਪਰ ਤੂੰ ਮੇਰਾ ਉਹ ਭੋਲੇ ਦਾ ਭੋਲਾ ਚਾਚਾ ਰਿਹਾ। ਲੱਖਾਂ ਉੱਜੜ ਕੇ ਇੱਧਰ ਆਏ, ਲੱਖਾਂ ਉੱਜੜ ਕੇ ਉੱਧਰ ਗਏ, ਕੌਣ ਜਾਣੇ ਕਿਹਨੂੰ ਕਿੱਥੇ ਸਿਰ ਲੁਕਾਉਣ ਦੀ ਥਾਂ ਮਿਲੀ ਹੈ। ਅਣਗਿਣਤ ਕਾਲੇ ਖਾਂ ਬਲਦ ਫਤਿਹ ਖਾਂ ਕਿਸਮਤ ਦੇ ਮਾਰੇ ਭਟਕਦੇ ਫਿਰਦੇ ਨੇ। ਉਹ ਤਾਂ ਥਾਣੇਦਾਰ ਨੀ ਨੇ ਤੜਵਾ ਕੇ ਨਵੇਂ ਬਣਵਾ ਲਏ ਹੋਣਗੇ ਚਾਚਾ, ਤੇ ਮੌਜਨਾ ਲਿਸ਼ਕਾਉਂਦੀ ਹੋਊ। ਮਾਮਾ ਹੈਰਾਨ ਹੋਇਆ, ਕੀ ਕਹਿੰਦਾ ਹੈ ਕਾਲੇ ਖਾਂ, ਕਦੇ ਸਰਕਾਰ ਵੀ ਇਉਂ ਬੇਈਮਾਨੀ ਕਰਦੀ ਹੈ? ਸਰਕਾਰ ਤਾਂ ਪਰਜਾ ਦੀ ਮਾਈ ਬਾਪ ਹੁੰਦੀ ਹੈ। ਕਾਲੇ ਨੇ ਉਹਦੀ ਗੱਲ ਦਾ ਕੋਈ ਜਵਾਬ ਦੇਣ ਦੀ ਥਾਂ ਕਿਹਾ, ਪਰ ਚਾਚਾ ਤੂੰ ਚਿੰਤਾ ਨਾ ਕਰ, ਤੂੰ ਭੇਜ ਦਿੱਤੇ ਤੇ ਮੈਨੂੰ ਮਿਲ ਗਏ, ਗੱਲ ਮੁੱਕਦੀ ਹੋਈ। ਮਾਮੇ ਨੂੰ ਤਸੱਲੀ ਹੋਈ ਕਿ ਕਾਲੇ ਨੇ ਅਜੇ ਦੋ ਕੁ ਦਿਨ ਰਹਿਣਾ ਸੀ। ਉਹ ਸੁਨਿਆਰ ਦੇ ਗਿਆ ਤੇ ਉਹਨਾਂ ਸਿਉਣਾ ਚਾਂਦੀ ਲੈ ਕੇ ਕਾਲੇ ਦੀ ਝੋਲੀ ਆ ਪਾਏ। ਕਾਲੇ ਨੇ ਲੱਖ ਸਿਰ ਮਾਰਿਆ, ਪਰ ਮਾਮੇ ਨੇ ਇੱਕੋ ਜਿੱਦ ਕਹੀ, ਉਹ ਮਾਲ ਥਾਣੇਦਾਰਨੀ ਦੇ ਕਰਮਾਂ ਵਿੱਚ ਲਿਖਿਆ ਸੀ ਕਾਲੇ ਖਾਂ, ਉਹਨੂੰ ਮਿਲ ਗਿਆ, ਇਹ ਮੇਰੀ ਨੂੰਹ ਦੀ ਅਮਾਨਤ ਹੈ, ਉਹਦੀ ਤੇ ਤੇਰੀ ਦਸਾਂ ਨੌਹਾਂ ਦੀ ਕਮਾਈ, ਇਹ ਉਹਨੂੰ ਦੇ ਦੇਈ ਜਾ ਕੇ। ਉਮੀਦ ਹੈ ਦੋਸਤੋ ਤੁਹਾਨੂੰ ਗੁਰਬਚਨ ਸਿੰਘ ਭੁੱਲਰ ਦੀ ਲਿਖੀ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ। ਇਸ ਦੇ ਨਾਲ ਹੀ ਪ੍ਰੋਗਰਾਮ ਸੁਖਨ ਦੇ ਵਾਰਿਸ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਮੈਨੂੰ ਮਨਦੀਪ ਕੋਟਲੀ ਨੂੰ ਦਿਓ ਇਜਾਜ਼ਤ, ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੁਖਨ ਦੇ ਵਾਰਿਸ, ਜਿਸ ਤਹਿਤ ਤੁਸੀਂ ਅੱਜ ਕਵੀ ਦਰਬਾਰ ਦਾ ਮੁੜ ਪ੍ਰਸਾਰਣ ਸੁਣਿਆ। FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ 'ਤੇ ਸਮਾਂ 10:59:25 ਅਤੇ ਠੀਕ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 ਤੋਂ ਲੈ ਕੇ 12 ਵਜੇ ਤੱਕ ਸੁਣੋਗੇ ਆਕਾਸ਼ਵਾਣੀ FM ਬਠਿੰਡਾ FM ਰੇਨਬੋ ਦਿੱਲੀ ਦੇ ਪ੍ਰਸਾਰਣ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਅੱਜ ਦਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ ਹਾਜ਼ਰ ਹਾਂ ਮੈਂ ਤੁਹਾਡੀ ਰੇਡੀਓ ਦੋਸਤ ਮਨਪ੍ਰੀਤ। ਮੇਰੇ ਵੱਲੋਂ ਆਕਾਸ਼ਵਾਣੀ FM ਬਠਿੰਡਾ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ ਇਸ ਗੀਤ ਦੇ ਨਾਲ।

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ FM ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈਡੀ ਹੈ AIRFM.BTI@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

0: ਇਸੇ ਗੀਤ ਦੇ ਨਾਲ ਹੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਸਮਾਪਤ ਕਰਨ ਦੀ ਮੈਨੂੰ ਦਿਓ ਆਗਿਆ। ਨਮਸਕਾਰ। ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਟਿਊਨ ਕੀਤਾ ਐਫ ਐਮ ਆਕਾਸ਼ਵਾਣੀ ਬਠਿੰਡਾ। ਸਟੂਡੀਓ ਦੀ ਘੜੀ ਤੇ ਸਮਾਂ 12:30 ਹੁਣ ਪੇਸ਼ ਹੈ ਪ੍ਰੋਗਰਾਮ ਘਰ ਪਰਿਵਾਰ।
1: ਪ੍ਰੋਗਰਾਮ ਘਰ ਪਰਿਵਾਰ।

ਪ੍ਰੋਗਰਾਮ ਘਰ ਪਰਿਵਾਰ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡੀ ਰੇਡੀਓ ਦੋਸਤ ਅਤੇ ਹੋਸਟ ਮਨਪ੍ਰੀਤ, ਅਤੇ ਘਰ ਪਰਿਵਾਰ ਸੁਣ ਰਹੀਆਂ ਸਾਰੀਆਂ ਹੀ ਭੈਣਾਂ ਦਾ ਮੈਂ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ। ਅੱਜ ਦੇ ਪ੍ਰੋਗਰਾਮ ਘਰ ਪਰਿਵਾਰ ਤਹਿਤ ਲੈ ਕੇ ਹਾਜ਼ਰ ਹਾਂ ਸਿਲਸਿਲਾ ਭੈਣਾਂ ਦੀ ਪਸੰਦ। ਅੱਜ ਦੇ ਇਸ ਪ੍ਰੋਗਰਾਮ ਵਿੱਚ ਭੈਣਾਂ ਸਾਡੇ ਸਟੂਡੀਓ ਦਾ ਫੋਨ 0164-2240-331 ਡਾਇਲ ਕਰਕੇ ਸਾਡੇ ਵਿਹੜੇ ਪਹੁੰਚ ਸਕਦੀਆਂ ਨੇ ਅਤੇ ਸਾਡੇ ਨਾਲ ਕਰ ਸਕਦੀਆਂ ਨੇ ਆਪਣੇ ਦਿਲ ਦੀਆਂ ਗੱਲਾਂ ਅਤੇ ਸੁਣ ਸਕਦੀਆਂ ਨੇ ਆਪਣੇ ਮਨਪਸੰਦ ਗੀਤ। ਅਤੇ ਮੇਰੇ ਵੀਰਾਂ ਨੂੰ ਇੱਕ ਬੇਨਤੀ ਹੈ ਕਿ ਉਹ ਇਹ ਫੋਨ ਨਾ ਮਿਲਾਉਣ, ਕਿਉਂਕਿ ਅੱਜ ਦਾ ਦਿਨ ਭੈਣਾਂ ਲਈ ਖਾਸ ਰੱਖਿਆ ਹੋਇਆ। ਜਦੋਂ ਤੱਕ ਅਸੀਂ ਫੋਨ ਕਾਲ ਦਾ ਇੰਤਜ਼ਾਰ ਕਰਦੇ ਹਾਂ, ਸੁਣ ਲੈਂਦੇ ਹਾਂ ਇਹ ਖੂਬਸੂਰਤ ਗੀਤ।

0: ਇਹ ਕਸਟਮਰ ਕੇਅਰ ਕਿੱਥੇ ਹੈ? ਹਾਂ ਮੈਡਮ,
1: ਹਾਂਜੀ,
0: ਇਹ KYC ਅਪਡੇਟ ਲਈ ਮੈਨੂੰ ਵਾਰ-ਵਾਰ ਮੈਸੇਜ ਕਿਉਂ ਆ ਰਿਹਾ ਹੈ?
1: ਕਿਉਂਕਿ ਬੈਂਕਿੰਗ ਸੇਵਾਵਾਂ ਲਈ ਨਿਰਧਾਰਿਤ ਸਮੇਂ ਤੇ KYC ਅਪਡੇਟ ਕਰਵਾਉਣਾ ਚਾਹੀਦਾ ਹੈ।
0: ਪਰ ਇਹ ਹੋਵੇਗਾ ਕਿਵੇਂ?
1: ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕਰਸਪੋਂਡੈਂਟ ਯਾਨੀ BC ਕੋਲ ਜਾ ਕੇ ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸ ਦੀ ਡੈਕਲੇਰੇਸ਼ਨ ਦਿਓ।
0: ਅੱਛਾ, ਤੇ ਜੇਕਰ ਕੋਈ ਬਦਲਾਅ ਹੁੰਦਾ ਹੈ ਤਾਂ?
1: ਤਾਂ ਫਿਰ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦੇ ਕੇ KYC ਅਪਡੇਟ ਕਰਵਾ ਸਕਦੇ ਹੋ।
0: ਬਸ
1: ਬਸ,
0: ਸਮਝ ਗਿਆ।
1: ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
2: RBI ਕਹਿੰਦਾ ਹੈ,
1: ਜਾਣਕਾਰ ਬਣੋ, ਸੁਚੇਤ ਰਹੋ।
3: ਜੀ ਸਰੋਤਿਓ, ਸਾਡੇ ਨਾਲ ਫੋਨ ਕਾਲ ਤੇ ਇੱਕ ਭੈਣ ਜੁੜ ਚੁੱਕੇ ਨੇ, ਕਰਦੇ ਆ ਉਹਨਾਂ ਨਾਲ ਗੱਲਬਾਤ। ਹੈਲੋ।
4: ਹੈਲੋ,
3: ਹਾਂਜੀ, ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ।
3: ਹਾਂਜੀ ਭੈਣ ਜੀ, ਆਪਣਾ ਨਾਂ ਤੇ ਗ੍ਰਾਂ ਦੱਸ ਦਿਓ।
4: ਬਲਜੀਤ ਕੌਰ ਜੀ, ਪਿੰਡ ਸੁਖਲੱਦੀ ਤੋਂ।
3: ਪਿੰਡ ਸੁਖਲੱਦੀ ਤੋਂ ਬਲਜੀਤ ਕੌਰ ਜੀ, ਸਵਾਗਤ ਹੈ ਤੁਹਾਡਾ ਭੈਣਾਂ ਦੇ ਪ੍ਰੋਗਰਾਮ ਦੇ ਵਿੱਚ। ਹੋਰ ਠੀਕ ਠਾਕ ਹੋ ਤੁਸੀਂ?
4: ਵਧੀਆ ਜੀ, ਧੰਨਵਾਦ ਜੀ ਤੁਹਾਡਾ।
3: ਹਾਂਜੀ, ਹੋਰ ਭੈਣੇ ਪਰਿਵਾਰ ਠੀਕ ਹੈ ਸਾਰਾ?
4: ਪੂਰਾ ਵਧੀਆ ਜੀ।
3: ਅੱਛਾ, ਹਾਂਜੀ ਠੀਕ ਹੈ। ਤੇ ਹੋਰ ਸਾਵਣ ਮਹੀਨੇ ਦੇ ਪਕਵਾਨ ਬਣਾ ਲਏ ਆ ਤੁਸੀਂ?
4: ਹਾਂਜੀ, ਬਣਾ ਕੇ ਖਾ ਲਏ ਪਹਿਲਾਂ ਅਸੀਂ।
3: ਅੱਛਾ, ਕੀ ਬਣਾ ਕੇ ਖਾ ਲਿਆ ਤੁਸੀਂ, ਦੱਸੋਗੇ?
4: ਅਸੀਂ ਪਕੌੜੇ, ਗੁਲਗੁਲੇ।
3: ਠੀਕ ਹੈ ਜੀ,
4: ਖਾ ਲਏ ਜੀ ਬਣਾ ਕੇ।
3: ਠੀਕ ਹੈ ਜੀ, ਬਹੁਤ ਅੱਛੀ ਗੱਲ। ਤੇ ਗੀਤ ਕਿਹੜਾ ਸੁਣਨਾ ਚਾਹੋਗੇ?
4: ਹਰਭਜਨ ਮਾਨ ਦਾ ਕੋਈ ਵੀ ਗੀਤ ਸੁਣਾ ਦਿਓ ਜੀ, ਧਰਮ ਕੀ।
3: ਹਰਭਜਨ ਮਾਨ ਦਾ ਗੀਤ ਅਸੀਂ ਤੁਹਾਨੂੰ ਸੁਣਾ ਰਹੇ ਹਾਂ।
4: ਹਾਂਜੀ
3: ਹਾਂਜੀ, ਠੀਕ ਹੈ ਜੀ, ਫੋਨ ਕਰਨ ਲਈ ਬਹੁਤ ਸ਼ੁਕਰੀਆ।
4: ਧੰਨਵਾਦ ਜੀ, ਧੰਨਵਾਦ।

0: ਜੀ ਸਰੋਤਿਓ, ਸਾਡੇ ਨਾਲ ਫੋਨ ਕਾਲ ਤੇ ਇੱਕ ਹੋਰ ਭੈਣ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਦੇ ਆ। ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ। ਮੇਰਾ ਨਾਮ ਅਮਨਜੋਤ ਕੌਰ,
0: ਜੀ
1: ਕੋਟਕਪੁਰਾ ਤੋਂ ਜੀ।
0: ਜੀ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਅਮਨਜੋਤ ਜੀ। ਗੀਤ ਕਿਹੜਾ ਸੁਣੋਗੇ?
1: ਧੰਨਵਾਦ ਜੀ, ਬਹੁਤ ਬਹੁਤ ਮੈਮ। ਕੋਈ ਵੀ ਨਰਿੰਦਰ ਬਾਬਾ ਦਾ ਕੋਈ ਵੀ ਗੀਤ ਸੁਣਾ ਦਿਓ ਜੀ।
0: ਜੀ ਹੋਰ ਘਰ ਪਰਿਵਾਰ ਠੀਕ ਹੈ ਭੈਣੇ ਤੁਹਾਡਾ?
1: ਹਾਂਜੀ ਹਾਂਜੀ, ਸਭ ਵਧੀਆ, ਤੁਸੀਂ ਸੁਣਾਓ?
0: ਹਾਂਜੀ ਬਹੁਤ ਠੀਕ ਹੈ। ਸੁਣ
1: ਹਾਂਜੀ
0: ਰਹੇ ਹਾਂ ਤੁਹਾਡੀ ਪਸੰਦ ਦਾ ਗੀਤ।
1: ਧੰਨਵਾਦ।

0: ਜੀ ਸਰੋਤਿਓ, ਸਾਡੇ ਨਾਲ ਫੋਨ ਕਾਲ ਤੇ ਜੁੜ ਚੁੱਕੇ ਨੇ ਅਗਲੇ ਭੈਣ, ਤੇ ਆਓ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆਂ। ਹੈਲੋ,
1: हेलो मैम,
0: ਹਾਂਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ?
1: मैं ਤਾਜਵੀਰ ਕੌਰ, ਪਿੰਡ ਛੇੜਾ ਸਿੰਘ ਵਾਲਾ, ਜ਼ਿਲ੍ਹਾ ਫਰੀਦਕੋਟ ਤੋਂ। थैंक
0: ਜੀ ਤਾਜਵੀਰ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਗੀਤ ਕਿਹੜਾ
1: यू मैम।
0: ਸੁਣੋਗੇ? ਗੀਤ ਕਿਹੜਾ ਸੁਣੋਗੇ?
1: मैम ਗੁਰਨਾਮ ਭੁੱਲਰ ਦਾ ਲਾ ਦਿਓ। थैंक
0: ਗੁਰਨਾਮ ਭੁੱਲਰ ਦਾ। ਠੀਕ ਹੈ ਜੀ, ਅਸੀਂ ਲਗਾ ਰਹੇ ਹਾਂ ਤੁਹਾਡੀ ਪਸੰਦ ਦਾ ਗੀਤ।
1: यू मैम।

0: ਬੀਬੀ ਸਰ ਜੋ ਸਰਬੋਧੀ ਦੀ ਘੁੱਟ,
1: ਇੱਕ
0: ਪਰਾਂ ਦੋ ਪਰਾਂ ਮੇਰੇ ਟੁੱਟਣ ਜਿਗਰ ਦੇ ਦੁੱਖ।
1: ਵਾਹ ਜੀ ਵਾਹ, ਅਸੀਂ ਸਾਡੇ ਧੰਨ ਭਾਗ, ਸਾਡੀ ਬੋਲੀ ਤੁਹਾਨੂੰ ਅੱਛੀ ਲੱਗੀ ਹੈ।
0: ਹਾਂ ਪੁੱਤ, ਮੈਨੂੰ ਤੇਰਾ ਨਾਂ ਨੀ ਯਾਦ ਆਇਆ।
1: ਮੇਰਾ ਨਾਮ ਮਨਪ੍ਰੀਤ ਹੈ ਜੀ।
0: ਮਨਪ੍ਰੀਤ ਵੀ ਤਾਂ ਸੌਖਾ ਹੀ ਹੈ।
1: ਹਾਂਜੀ ਹਾਂਜੀ, ਹੋਰ ਗੀਤ ਕਿਹੜਾ ਸੁਣੋਗੇ ਜੀ, ਦੱਸ ਦਿਓ।
0: ਚੱਕ ਗਰਿਆ ਦਾ ਰੱਬ ਨਾਲ ਠੱਗੀਆਂ ਕੋ ਮਾਰ ਬੰਦੇ ਆ, ਇਹਨੇ ਰਾਤ ਪਾਪਾ ਚ ਗੁਜ਼ਾਰੇ ਬੰਦੇ ਆ।
1: ਅਸੀਂ ਤੁਹਾਡੀ ਆਵਾਜ਼ ਦੇ ਵਿੱਚ ਤੁਹਾਡੀ ਫਰਮਾਇਸ਼ ਤੇ ਸੁਣਾ ਰਹੇ ਹਾਂ ਜੀ, ਹਰਚਰਨ ਗਰੇਵਾਲ ਦੀ ਆਵਾਜ਼ ਦੇ ਵਿੱਚ ਇਹ ਗੀਤ।
0: ਧੰਨਵਾਦ ਬੇਟੇ, ਹੋਰ ਨੀ ਗੱਲਾਂ ਕਰਨੀਆਂ ਸੀ?
1: ਹਾਂਜੀ, ਆਪਾਂ ਜ਼ਰੂਰ ਕਰਾਂਗੇ ਜੀ, ਅਗਲੇ ਪ੍ਰੋਗਰਾਮ ਚ ਆਪਾਂ ਹੋਰ ਗੱਲਾਂ ਕਰਾਂਗੇ। ਬਹੁਤ ਸ਼ੁਕਰੀਆ।
0: ਚੰਗਾ ਪੁੱਤ, ਚੰਗਾ, ਸ਼ੁਕਰੀਆ।

0: ਜੀ ਸਰੋਤਿਓ, ਇਸ ਪ੍ਰੋਗਰਾਮ ਦੇ ਤਹਿਤ ਸਾਡੇ ਨਾਲ ਇੱਕ ਹੋਰ ਕਾਲਰ ਜੁੜ ਚੁੱਕੇ ਨੇ, ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹੈਲੋ,
1: ਹੈਲੋ, ਹਾਂਜੀ
0: ਹਾਂਜੀ, ਕੌਣ ਬੋਲ ਰਹੇ ਹੋ ਜੀ, ਕਿੱਥੋਂ ਬੋਲ ਰਹੇ ਹੋ?
1: ਮੈਂ ਜੀ ਗੁਰਦੇਵ ਕੌਰ ਬੋਲਦੀ ਹਾਂ, ਸਰਾਈ ਮਹਿਮੇ ਤੋਂ, ਜ਼ਿਲ੍ਹਾ ਬਠਿੰਡਾ।
0: ਠੀਕ ਹੈ ਜੀ।
1: ਤੁਹਾਡੀ ਵੀ ਬੋਲੀ ਮੈਨੂੰ ਮਿੱਠੀ ਲੱਗੀ।
0: ਅੱਛਾ ਜੀ।

0: ਜੀ ਸਰੋਤਿਓ, ਸਾਡੇ ਨਾਲ ਇੱਕ ਭੈਣ ਜੁੜ ਚੁੱਕੇ ਨੇ, ਆਓ ਕਰਦੇ ਆ ਉਹਨਾਂ ਨਾਲ ਗੱਲਬਾਤ। ਹੈਲੋ,
1: ਹੈਲੋ। ਹਾਂ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ?
1: ਹਾਂਜੀ, ਵਧੀਆ ਜੀ। ਮੇਰਾ ਨਾਮ ਪਲਵਿੰਦਰ ਕੌਰ ਹੈ, ਕੋਟਪੁਰੇ ਤੋਂ ਜੀ।
0: ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਪਲਵਿੰਦਰ ਕੌਰ ਜੀ। ਗੀਤ ਕਿਹੜਾ ਸੁਣੋਗੇ?
1: ਸੁਰਿੰਦਰ ਕੌਰ ਦਾ ਹੀ ਕੋਈ ਵੀ ਸੁਣਾ ਦੋ ਜੀ।
0: ਸੁਰਿੰਦਰ ਕੌਰ ਦਾ ਕੋਈ ਵੀ ਗੀਤ, ਠੀਕ ਹੈ
1: ਹਾਂਜੀ।
0: ਜੀ। ਹੋਰ ਸਾਉਣ ਦੇ ਮਹੀਨੇ ਦਾ ਭੈਣੇ ਕੀ ਰੁਝੇਵਾ ਚੱਲ ਰਿਹਾ ਤੁਹਾਡਾ?
1: ਬਸ ਕੁਛ ਨੀ ਚੱਲ ਰਿਹਾ ਫਿਲਹਾਲ, ਤਾਂ ਰੂਟੀਨ ਚ ਵੈਸੇ ਹੀ ਹੈ ਜਿਸ ਤਰ੍ਹਾਂ ਚੱਲੀ ਜਾਂਦੇ।
0: ਅੱਛਾ, ਘਰ ਪਰਿਵਾਰ ਨੂੰ ਕੋਈ ਪਕਵਾਨ ਬਣਾ ਕੇ ਖਵਾਏ ਜੋ ਸਾਉਣ ਦੇ ਸਪੈਸ਼ਲ ਹੁੰਦੇ ਆ?
1: ਹਾਂਜੀ, ਜਦੋਂ ਬੰਬ ਨਹੀਂ ਆਉਂਦੀ ਉਹ ਬਣਾ ਲੈਂਦੇ।
0: ਅੱਛਾ, ਕੀ ਬਣਾਉਂਦੇ ਹੋ ਭੈਣੇ, ਸਪੈਸ਼ਲ ਕੀ ਬਣਾਉਂਦੇ ਹੋ?
1: ਮੱਛੀਆਂ ਵਗੈਰਾ ਮਿੱਠੀਆਂ।
0: ਠੀਕ ਹੈ, ਮੱਠੀਆਂ। ਬਹੁਤ ਅੱਛਾ ਪਕਵਾਨ ਹੈ, ਬਹੁਤ ਹੈਲਦੀ ਪਕਵਾਨ ਹੈ, ਤੇ
1: ਹਾਂਜੀ
0: ਬਹੁਤ ਸ਼ੁਕਰੀਆ ਪਰਿਵਾਰ ਵੱਲੋਂ ਤੁਹਾਡਾ ਕਿ ਤੁਸੀਂ ਸਾਉਣ ਮਹੀਨੇ ਦਾ ਜਿਹੜੀ ਮਿਠਾਸ ਹੈ ਆਪਦੇ ਪਰਿਵਾਰ ਦੇ ਵਿੱਚ, ਅਸੀਂ ਦੁਆ ਕਰਦੇ ਹਾਂ ਇਸੇ ਤਰ੍ਹਾਂ ਬਣੀ ਰਹੇ। ਤੇ ਭੈਣੇ, ਸੁਣਦੇ ਹਾਂ ਤੁਹਾਡੀ ਪਸੰਦ ਦਾ ਪ੍ਰੋਗਰਾਮ ਗੀਤ।

0: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਘਰ ਪਰਿਵਾਰ ਤੇ ਸਿਲਸਿਲਾ ਭੈਣਾਂ ਦੀ ਪਸੰਦ। ਸਾਡੇ ਨਾਲ ਅਗਲੀ ਭੈਣ ਜੁੜ ਚੁੱਕੇ ਨੇ, ਗੱਲਬਾਤ ਕਰਦੇ ਆ ਉਹਨਾਂ ਦੇ ਨਾਲ। ਹੈਲੋ
1: ਹੈਲੋ,
0: ਹਾਂਜੀ ਕੌਣ ਬੋਲ ਰਹੇ ਹੋ?
1: ਮੈਂ ਰਾਣੀ ਕੌਰ ਬੋਲਦੀ ਹਾਂ ਮੈਡਮ।
0: ਹਾਂਜੀ ਰਾਣੀ ਜੀ, ਕਿੱਥੋਂ ਬੋਲ ਰਹੇ ਹੋ ਤੁਸੀਂ?
1: ਧੂਰਕੋਟ ਤੋਂ ਜੀ।
0: ਠੀਕ ਹੈ, ਪਹਿਲਾਂ ਆਪਣੀ ਪਸੰਦ ਦਾ ਗੀਤ ਦੱਸ ਦਿਓ।
1: ਗੁਰਨਾਮ ਭੁੱਲਰ ਦਾ ਲਾ ਦਿਓ ਜੀ, ਆਦਿਲ ਸਿੰਘ ਦਾ ਜੀ।
0: ਠੀਕ ਹੈ ਜੀ, ਗੁਰਨਾਮ ਭੁੱਲਰ ਦਾ ਅਸੀਂ ਸੋਹਣਾ ਜਿਹਾ ਗਾਣਾ ਤੁਹਾਡੀ ਪਸੰਦ ਤੇ ਚਲਾਵਾਂਗੇ। ਤੇ ਹੋਰ, ਅੱਜ ਐਤਵਾਰ ਦਾ ਆਨੰਦ ਲੈ ਰਹੇ ਹੋ?
1: ਹਾਂਜੀ ਹਾਂਜੀ, ਬਾਬਾ ਦੀਪ ਸਿੰਘ ਦਾ ਜਨਮ ਦਿਨ ਹੈ।
0: ਠੀਕ ਹੈ ਜੀ, ਬਹੁਤ ਮੁਬਾਰਕਾਂ, ਬਹੁਤ ਸ਼ੁਭ ਘੜੀ ਹੈ।
1: ਹਾਂਜੀ
0: ਹਾਂਜੀ ਹਾਂਜੀ, ਫੋਨ ਕਰਨ ਲਈ ਬਹੁਤ ਸ਼ੁਕਰੀਆ ਭੈਣੇ। ਚਲਾ ਰਹੇ ਹਾਂ ਤੁਹਾਡੀ ਪਸੰਦ ਦਾ ਗੀਤ ਗੁਰਨਾਮ ਭੁੱਲਰ ਦੀ ਆਵਾਜ਼ ਦੇ ਵਿੱਚ।
1: ਥੈਂਕ ਯੂ।

ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

ਤੇ ਇਸ ਵਾਰ ਦਾ ਪ੍ਰੋਗਰਾਮ ਆਧਾਰਿਤ ਹੋਏਗਾ ਤੀਸਰੇ ਪਰਮਵੀਰ ਚੱਕਰ ਵਿਜੇਤਾ ਮੇਜਰ ਰਾਮਾ ਰਾਘੋਵਾ ਰਾਣੇ ਦੇ ਉੱਪਰ। ਵਾਚਕ ਸੁਖਜੀਤ ਕੌਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੋ ਸੁਣਨਾ ਨਾ ਭੁੱਲਣਾ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਰਾਖੇ ਸਰਹੱਦ।

0: ਜੀ ਸਰੋਤਿਓ, ਪ੍ਰੋਗਰਾਮ ਭੈਣਾਂ ਦੀ ਪਸੰਦ ਦੇ ਤਹਿਤ ਸਾਡੇ ਨਾਲ ਇੱਕ ਹੋਰ ਭੈਣ ਜੁੜੇ ਨੇ ਤੇ ਆਓ ਕਰਦੇ ਆ ਉਹਨਾਂ ਨਾਲ ਗੱਲਬਾਤ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭੈਣੇ, ਕੀ ਹਾਲ ਹੈ ਤੁਹਾਡਾ?
1: ਬਹੁਤ ਵਧੀਆ ਜੀ।
0: ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਬੋਲਦੇ ਹੋ ਤੁਸੀਂ?
1: ਮੇਰਾ ਨਾਮ ਪਰਮਜੀਤ ਕੌਰ,
0: ਹਾਂਜੀ
1: ਪਿੰਡ ਫੱਲੜ, ਜ਼ਿਲ੍ਹਾ ਬਠਿੰਡਾ।
0: ਜੀ, ਹੋਰ ਠੀਕ ਠਾਕ ਹੋ? ਘਰ ਪਰਿਵਾਰ ਠੀਕ ਹੈ ਸਾਰਾ?
1: ਬਹੁਤ ਵਧੀਆ ਜੀ, ਤੁਹਾਡੇ ਨਾਲ ਗੱਲ ਕਰਕੇ ਹੋਰ ਵੀ ਵਧੀਆ।
0: ਬਹੁਤ ਸ਼ੁਕਰੀਆ ਜੀ। ਅੱਜ ਐਤਵਾਰ ਦਾ ਤੇ ਸਾਵਣ ਦਾ ਆਨੰਦ ਲੈ ਰਹੇ ਹੋ?
1: ਹਾਂਜੀ ਬਿਲਕੁਲ
0: ਠੀਕ ਹੈ ਜੀ। ਤੇ ਕੀ ਪਕਵਾਨ ਬਣਾ ਕੇ ਖਵਾਏ ਆ ਬੱਚਿਆਂ ਨੂੰ ਤੁਸੀਂ?
1: ਜੀ, ਮੇਰੇ ਬੱਚੇ ਤਾਂ ਵੱਡੇ ਆ ਜੀ,
0: ਠੀਕ।
1: ਘੱਟ ਹੀ ਮੰਗਦੇ ਆ।
0: ਅੱਛਾ, ਘੱਟ ਮੰਗਦੇ ਆ? ਉਹ ਘੱਟ ਮੰਗਦੇ ਆ ਪਰ ਤੁਸੀਂ ਉਹਨਾਂ ਨੂੰ ਬਣਾ ਕੇ ਖਵਾਉਣਾ ਹੈ, ਠੀਕ ਹੈ ਜੀ?
1: ਹਾਂਜੀ, ਮੱਠੀਆਂ ਬਣਾ ਕੇ ਖਵਾ ਦਿੱਤੀਆਂ, ਇੱਕ ਦਿਨ ਥੋੜਾ ਜਿਹਾ ਮੀਂਹ ਪਿਆ ਸੀ।
0: ਲਓ, ਫਿਰ ਤਾਂ ਬਹੁਤ ਅੱਛੀ ਗੱਲ ਹੈ। ਤੇ
1: ਹਾਂਜੀ
0: ਭੈਣੇ, ਗੀਤ ਤੁਹਾਡੀ ਪਸੰਦ ਦਾ ਚਲਾ ਦਈਏ?
1: ਹਾਂਜੀ, ਪਾਲੀ ਦੇ ਤਵਾਰ ਜਿਹੜਾ ਲੜਦੀਆਂ ਭੈਣਾਂ।
0: ਠੀਕ ਹੈ ਜੀ, ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਥੈਂਕ ਯੂ ਜੀ।

0: ਇਸ ਗੀਤ ਦੇ ਨਾਲ ਹੀ ਮੈਨੂੰ ਘਰ ਪਰਿਵਾਰ ਪ੍ਰੋਗਰਾਮ ਖਤਮ ਕਰਨ ਦੀ ਦਿਓ ਆਗਿਆ। ਨਮਸਕਾਰ।
1: ਪ੍ਰੋਗਰਾਮ ਘਰ ਪਰਿਵਾਰ, ਪ੍ਰੋਗਰਾਮ ਘਰ ਪਰਿਵਾਰ।

ਐਫਐਮ ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 1:09 ਤੇ 49 ਸਕਿੰਟ। ਹੁਣ ਸੁਣਦੇ ਹਾਂ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। ਦੁਪਹਿਰ ਸਮਾਚਾਰ।

0: ਨਵੀਂ ਦਿੱਲੀ ਦੇ ਡਾਇਰੈਕਟਰ ਜਨਰਲ ਤਨੂ ਕਸ਼ਪ ਨੇ ਬੀਤੇ ਕੱਲ ਰੂਪਨਗਰ ਜ਼ਿਲ੍ਹੇ ਦਾ ਦੌਰਾ ਕੀਤਾ। ਉਨ੍ਹਾਂ ਗੁਰਦੁਆਰਾ ਸ੍ਰੀ ਟਿੱਬੀ ਸਾਹਿਬ ਰੂਪਨਗਰ ਵਿਖੇ ਮੱਥਾ ਟੇਕਣ ਮਗਰੋਂ ਰੋਪੜ ਹੈੱਡਵਰਕਸ ਦਾ ਦੌਰਾ ਕੀਤਾ। ਇਸ ਤੋਂ ਬਾਅਦ ਸ੍ਰੀ ਚਮਕੌਰ ਸਾਹਿਬ ਵਿਖੇ ਫੁਲਕਾਰੀ ਕਲਸਟਰ 'ਚ ਕਾਰੀਗਰਾਂ, ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰਾਂ, ਕਲਸਟਰ ਦੇ ਨੁਮਾਇੰਦਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਾਰੀਗਰਾਂ ਦੀ ਸ਼ਾਨਦਾਰ ਦਸਤਕਾਰੀ ਤੇ ਫੁਲਕਾਰੀ ਕਲਾ ਪ੍ਰਤੀ ਉਨ੍ਹਾਂ ਦੀ ਲਗਨ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਫੁਲਕਾਰੀ ਸਾਡੀ ਅਨਮੋਲ ਵਿਰਾਸਤ ਹੈ, ਜਿਸ ਨੂੰ ਸੰਭਾਲਣ ਦੇ ਨਾਲ ਨਾਲ ਆਧੁਨਿਕ ਬਾਜ਼ਾਰਾਂ ਦੇ ਨਾਲ ਜੋੜ ਕੇ ਦੇਸ਼ ਤੇ ਵਿਦੇਸ਼ 'ਚ ਹੋਰ ਵਿਆਪਕ ਪਛਾਣ ਦਿਵਾਉਣ ਦੀ ਜ਼ਰੂਰਤ ਹੈ। ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਪਾਕਿਸਤਾਨ ਵਿਖੇ ਨਵੰਬਰ ਮਹੀਨੇ ਭੇਜਿਆ ਜਾਵੇਗਾ। ਇਸ ਬਾਰੇ ਸ਼੍ਰੋਮਣੀ ਕਮੇਟੀ ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਸ਼ਰਧਾਲੂ ਆਪਣੇ ਪਾਸਪੋਰਟ 10 ਅਗਸਤ ਤੱਕ ਜਮ੍ਹਾਂ ਕਰਵਾ ਸਕਦੇ ਨੇ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ ਤੇ ਦਿੱਲੀ 'ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ 3 ਤੇ 4 ਅਗਸਤ ਨੂੰ ਸੂਬੇ 'ਚ ਕਈ ਥਾਵਾਂ ਤੇ ਭਾਰੀ ਬਾਰਿਸ਼ ਬਾਰੇ ਯੈਲੋ ਅਲਰਟ ਜਾਰੀ ਕੀਤਾ। ਜਲੰਧਰ, ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ ਤੇ ਬਠਿੰਡਾ ਸਮੇਤ ਹੋਰਨਾਂ ਕਈ ਜ਼ਿਲ੍ਹਿਆਂ 'ਚ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਗਲਾਸਕੋ 'ਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦੇ 10ਵੇਂ ਦਿਨ ਭਾਰਤ 4 ਵੱਖ ਵੱਖ ਮੁਕਾਬਲਿਆਂ 'ਚ 16 ਤਮਗੇ ਜਿੱਤ ਕੇ ਤਮਗਾ ਸੂਚੀ ਵਿੱਚ 4 ਸਥਾਨ ਤੇ ਪਹੁੰਚ ਗਿਆ। ਭਾਰਤ ਨੇ ਕੁੱਲ 39 ਤਮਗੇ ਜਿੱਤੇ ਨੇ, ਜਿਨ੍ਹਾਂ ਵਿੱਚ 13 ਸੋਨੇ, 17 ਚਾਂਦੀ ਤੇ 9 ਕਾਂਸੀ ਦੇ ਤਮਗੇ ਸ਼ਾਮਲ ਨੇ। ਮੁੱਕੇਬਾਜ਼ੀ ਵਿੱਚ ਸਭ ਤੋਂ ਵੱਧ 10 ਤਮਗੇ ਨੇ। ਭਾਰਤੀ ਅਥਲੀਟਾਂ ਨੇ ਮਰਦਾਂ ਦੇ ਪੈਰਾ ਸ਼ਾਟਪੁੱਟ ਤੇ ਟ੍ਰਿਪਲ ਜੰਪ ਵਿੱਚ 2-2 ਤਮਗੇ, ਜਦਕਿ ਜੂਡੋ ਤੇ ਅਥਲੈਟਿਕਸ 'ਚ ਹਰੇਕ ਨੇ 1-1 ਤਮਗਾ ਜਿੱਤਿਆ। ਭਾਰਤੀ ਮੁੱਕੇਬਾਜ਼ਾਂ ਨੇ ਰਾਸ਼ਟਰਮੰਡਲ ਖੇਡਾਂ 'ਚ ਇਤਿਹਾਸਕ ਪ੍ਰਦਰਸ਼ਨ ਕਰਦਿਆਂ 7 ਸੋਨੇ ਦੇ ਤਮਗੇ ਜਿੱਤੇ ਨੇ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀ.ਪੀ. ਰਾਧਾਕ੍ਰਿਸ਼ਨਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਲਾਸਕੋ ਰਾਸ਼ਟਰਮੰਡਲ ਖੇਡਾਂ 'ਚ ਤਮਗੇ ਜਿੱਤਣ ਵਾਲੇ ਸਾਰੇ ਅਥਲੀਟਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਦੀ ਪ੍ਰਭਾਵਸ਼ਾਲੀ ਸਫਲਤਾਵਾਂ, ਉਨ੍ਹਾਂ ਦੇ ਸਮਰਪਣ, ਸਖ਼ਤ ਮਿਹਨਤ ਦਾ ਪ੍ਰਮਾਣ ਨੇ। ਉਨ੍ਹਾਂ ਨੇ ਖਿਡਾਰੀਆਂ ਨੂੰ ਭਵਿੱਖ 'ਚ ਹੋਰ ਵਧੀਆ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ। ਇਸ ਦੇ ਨਾਲ ਹੀ ਪ੍ਰਦੇਸ਼ਕ ਖ਼ਬਰਾਂ ਖਤਮ ਹੋਈਆਂ। ਸਾਡਾ ਐਕਸ ਹੈਂਡਲ ਹੈ @AIRRNU ਜਲੰਧਰ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਦੁਪਹਿਰ 1:40 ਤੇ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ 1:15 ਤੇ 31 ਸਕਿੰਟ। ਹੁਣ ਵੇਲਾ ਹੋ ਰਿਹਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਦਾ।

ਜੀ ਸਰੋਤਿਓ, ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਲੈ ਕੇ ਹਾਜ਼ਰ ਹਾਂ। ਮੈਂ ਤੁਹਾਡੀ ਰੇਡੀਓ ਦੋਸਤ ਅਤੇ ਹੋਸਟ ਮਨਪ੍ਰੀਤ। ਅੱਜ ਦੇ ਇਸ ਪ੍ਰੋਗਰਾਮ ਦੇ ਤਹਿਤ ਸਾਡੇ ਸਰੋਤੇ ਭੈਣਾਂ ਅਤੇ ਵੀਰ ਦੋਵੇਂ ਹੀ ਸੁਣ ਸਕਣਗੇ ਹਿੰਦੀ ਫਿਲਮੀ ਗੀਤ। ਅਤੇ ਤੁਸੀਂ ਸਾਡੇ ਸਟੂਡੀਓ ਦੇ ਵਿਹੜੇ ਵਿੱਚ ਆਉਣਾ ਹੈ, ਫੋਨ ਨੰਬਰ ਡਾਇਲ ਕਰਕੇ 0164-2240-331। ਜੀ, ਜਿੰਨਾ ਸਮਾਂ ਸਾਡੇ ਸਰੋਤੇ ਫੋਨ ਕਾਲ ਮਿਲਾਉਣ 'ਤੇ ਲਗਾਉਂਦੇ ਨੇ, ਉਨੇ ਸਮੇਂ ਦੇ ਵਿੱਚ ਸੁਣਦੇ ਹਾਂ ਅਸੀਂ ਇਹ ਇੱਕ ਪਿਆਰਾ ਜਿਹਾ ਗੀਤ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

0: ਕੁਝ ਦੋਸਤਾਂ ਦੇ ਨਾਂ ਲਿਖੇ ਐ। ਉਹ ਦੀਵਾਲੀ ਦੀ ਰਾਤ ਵਾਂਗ ਜਗ ਮਗਾਉਂਦਾ ਏ, ਉਹਦੀਆਂ ਗੱਲਾਂ ਚੋਂ ਹਾਸਿਆਂ ਦੇ ਫੁੱਲ ਖਿੜਦੇ ਐ, ਉਹਦੇ ਚਿਹਰੇ ਤੇ ਲਾਲੀ ਕੇਸੂ ਦੇ ਫੁੱਲ ਵਰਗੀ। ਦੋਸਤੀ ਦੇ ਬੂਟੇ ਲਾਉਣਾ ਉਹਦਾ ਸ਼ੌਂਕ, ਉਹ ਦੋਸਤੀ ਨੂੰ ਸਲਾਮ ਕਰਕੇ ਸੌਂਦਾ ਏ ਤੇ ਦੋਸਤੀ ਨੂੰ ਸਲਾਮ ਕਰਕੇ ਜਾਗਦਾ ਏ।
1: ਜੀ ਹਾਂ ਦੋਸਤੋ, ਆਕਾਸ਼ਵਾਣੀ FM ਬਠਿੰਡਾ ਲੈ ਕੇ ਆ ਰਿਹਾ ਏ ਮਿਤੀ 3 ਅਗਸਤ, ਦਿਨ ਸੋਮਵਾਰ, ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ।
0: ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

0: ਦੋਸਤੋ ਆਕਾਸ਼ਵਾਣੀ ਐਫਐਮ ਬਠਿੰਡਾ ਇੱਕ ਵਿਸ਼ੇਸ਼ ਉਪਰਾਲਾ ਪੂਰੀ ਸਮਰਪਣ ਭਾਵਨਾ ਦੇ ਨਾਲ ਆਪ ਜੀ ਦੇ ਸਨਮੁਖ ਰੱਖਣ ਜਾ ਰਿਹਾ ਏ,
1: ਜਿਹੜਾ ਕਿ ਤੁਸੀਂ ਸੁਣ ਸਕੋਗੇ 3 ਅਗਸਤ ਦਿਨ ਸੋਮਵਾਰ ਸ਼ਾਮ 5 ਵਜੇ ਪ੍ਰੋਗਰਾਮ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ। ਪ੍ਰੋਗਰਾਮ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ।
2: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਟੈਲੀਫੋਨ ਮਿਲਾਓ ਜੀ, ਅਤੇ ਸਮਾਂ ਹੋਇਆ 1:27 ਅਤੇ 46 ਸਕਿੰਟ, ਅਤੇ ਸਾਡੇ ਸਰੋਤੇ ਫੋਨ ਨੰਬਰ ਇੱਕ ਵਾਰ ਫਿਰ ਸੁਣ ਲੈਣ, 0164-2240-331, ਅਤੇ ਦੇਖਦੇ ਹਾਂ ਜੀ ਇਸ ਨੰਬਰ ਨੂੰ ਡਾਇਲ ਕਰਕੇ ਕਿਹੜੇ ਸਰੋਤਾ ਸਾਡੇ ਤੱਕ ਪਹੁੰਚੇ ਨੇ। ਹੈਲੋ
3: ਹੈਲੋ ਭੈਣ ਜੀ, ਨਮਸਕਾਰ।
2: ਨਮਸਕਾਰ ਜੀ, ਕੌਣ ਅਤੇ ਕਿੱਥੋਂ ਬੋਲ ਰਹੇ ਹੋ?
3: ਮੈਂ ਜੀ ਗੰਗਾ ਰਾਮ ਟੇਲਰ ਬੋਲਦਾ, ਭੁੱਚੇ ਮੰਡੀ ਤੋਂ
2: ਜੀ। ਬਹੁਤ ਸਵਾਗਤ ਹੈ।
3: ਗੈਂਗਸਟਰ ਤੇ ਉਹ ਜੋ ਕੋ ਕਸਾੜ ਸੌਗਾ।
2: ਠੀਕ ਹੈ ਜੀ, ਬਹੁਤ ਸ਼ੁਕਰੀਆ ਤੁਹਾਡਾ ਫੋਨ ਕਰਨ ਦੇ ਲਈ।
3: ਧੰਨਵਾਦ ਭੈਣ ਜੀ ਤੁਹਾਡਾ।

0: जी स्रोतियो, फोन नंबर 0164-2240-331 ਨੂੰ ਡਾਇਲ ਕਰਕੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਅਗਲੇ ਕਾਲਰ। ਗੱਲਬਾਤ ਕਰਦੇ ਆ ਉਹਨਾਂ ਦੇ ਨਾਲ। ਹੈਲੋ,
1: हेलो नमस्कार। हाँ जी,
0: ਨਮਸਕਾਰ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ?
1: मैं राज सिंह जी पिंड देसू मलकान तो बोल रहे हैं जी।
0: ਠੀਕ ਹੈ ਜੀ, ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਟੈਲੀਫੋਨ ਮਿਲਾਓ ਜੀ ਵਿੱਚ। ਕਿਹੜਾ ਗੀਤ ਸੁਣਨਾ ਚਾਹੋਗੇ?
1: ਸੌਤਨ ਫਿਲਮ ਦਾ ਸੁਣਾ ਦਿਓ ਜੀ, ਜ਼ਿੰਦਗੀ ਪਿਆਰ ਕਾ ਗੀਤ ਹੈ।
0: ਠੀਕ ਹੈ ਜੀ। ਹੋਰ ਕੰਮ ਕਾਰ ਕੀ ਕਰਦੇ ਹੋ ਤੁਸੀਂ?
1: ਖੇਤੀਬਾੜੀ ਕਰਦੇ ਹਾਂ ਜੀ। ਆ ਮੇਰਾ ਤਾਇਆ ਗੁਰਦੇਵ ਗਿੱਲ ਮੇਰੇ ਕੋਲੇ ਬੈਠਾ ਜੀ, ਇਹ ਬਹੁਤ ਸ਼ੌਂਕ ਹੈ ਇਹਨੂੰ, ਇਹ ਕਹਿੰਦਾ ਫੋਨ ਮਿਲਾ ਰੇੜੀ ਵਾਲਿਆਂ ਨੂੰ।
0: ਠੀਕ ਹੈ ਜੀ। ਤੇ ਖੇਤੀ ਦੇ ਵਿੱਚ ਅੱਜ ਕੱਲ ਕੀ ਰੁਝੇਵੇਂ ਚੱਲ ਰਹੇ ਨੇ?
1: ਖੇਤੀ ਜੀ ਹੁਣ ਇਸ ਟਾਈਮ ਝੋਨੇ ਦੀ ਲੱਗ ਚੁੱਕੇ ਜੀ, ਤਕਰੀਬਨ ਕੁਛ ਨਾ ਕੁਛ ਵੀ ਛੇਤੀ ਕਿਸਮ ਉਹ ਲੱਗੀ ਵੀ ਜਾਂਦੀ ਹੈ, ਹਜੇ ਮਾੜਾ ਮੋਟਾ ਹੀ ਰਹਿ ਗਿਆ।
0: ਅੱਛਾ, ਠੀਕ ਹੈ। ਤੇ ਗਰਮੀ ਬਹੁਤ ਜ਼ਿਆਦਾ ਹੈ, ਆਪਣੀ ਸਿਹਤ ਦਾ ਤੁਸੀਂ ਖਿਆਲ ਰੱਖਣਾ ਹੈ, ਵੱਧ ਤੋਂ ਵੱਧ ਪਾਣੀ ਪੀਣਾ ਹੈ, ਤੇ ਖਾਣ ਪੀਣ ਦੀ ਸਾਫ਼ ਸਫਾਈ ਦਾ ਵੀ ਧਿਆਨ ਰੱਖਣਾ ਹੈ ਇਹਨਾਂ ਦਿਨਾਂ ਦੇ ਵਿੱਚ, ਜਿਹੜੇ ਵੀ
1: ਹਾਂ ਜੀ
0: ਜ਼ਿਆਦਾ
1: ਹਾਂ,
0: ਮਿਹਨਤ ਕਸ਼ ਕੰਮ ਕਰਦੇ ਨੇ।
1: ਹਾਂ ਜੀ
0: ਤੇ
1: ਹਾਂ।
0: ਹੋਰ ਤੁਹਾਡੀ ਸ਼ੌਕ ਕੀ ਰੱਖਦੇ ਹੋ ਖੇਤੀਬਾੜੀ ਤੁਹਾਡਾ ਕੀਤਾ?
1: ਖੇਤੀਬਾੜੀ ਹੈ ਜੀ ਤੇ ਸ਼ੌਂਕ, ਅਸੀਂ ਗੀਤ ਵੀ ਲਿਖਦੇ ਹਾਂ ਜੀ, ਗੀਤ ਦੇ ਹਾਂ, ਬਈ ਕਿ ਹੁਣ ਇੱਕ ਕਲਾਕਾਰ ਨਾਲ ਗੱਲ ਕਰ ਰਹੇ ਹਾਂ ਅਸੀਂ, ਬਸ ਇਹੀ ਸ਼ੌਂਕ ਹੈ ਖੇਤੀਬਾੜੀ ਤੇ ਗੀਤ ਲਿਖਣਾ।
0: ਅੱਛਾ, ਠੀਕ ਹੈ ਜੀ। ਤੇ
1: ਹਾਂਜੀ
0: ਅਸੀਂ ਤੁਹਾਨੂੰ ਤੁਹਾਡੀ ਪਸੰਦ ਤਾਂ ਨਹੀਂ ਸੁਣਾ ਸਕਦੇ, ਅਸੀਂ ਤੁਹਾਨੂੰ ਇੱਕ ਹੋਰ ਫਿਲਮ ਦਾ ਗੀਤ ਸੁਣਾ ਰਹੇ ਹਾਂ, ਤੇ ਮੈਨੂੰ
1: ਹਾਂਜੀ
0: ਪੂਰੀ ਉਮੀਦ ਹੈ ਕਿ ਤੁਹਾਨੂੰ ਪਸੰਦ ਆਏਗਾ।
1: ਠੀਕ ਹੈ ਜੀ, ਠੀਕ ਹੈ,
0: ਹਾਂਜੀ, ਬਹੁਤ ਸ਼ੁਕਰੀਆ ਜੀ ਫੋਨ ਕਰਨ ਲਈ, ਗੱਲਬਾਤ ਕਰਕੇ ਬਹੁਤ ਅੱਛਾ
1: ਠੀਕ,
0: ਲੱਗਿਆ।
1: ਧੰਨਵਾਦ, ਤੁਹਾਡਾ ਵੀ ਧੰਨਵਾਦ।

0: ਨਾ ਬੀਬੋ ਕੀ ਹਾਲ ਹੈ?
1: ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ ਹੈ।
1: ਬਾਰੀ ਵਧਾਈਆਂ ਕੁੜੇ, ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
1: ਨਹੀਂ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨਹੀਂ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ ਚ ਪਰੇਸ਼ਾਨੀ ਦੀ ਕੋਈ ਗੱਲ ਨਹੀਂ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 78-379-63-306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਜੀ ਸਰੋਤਿਓ, ਫੋਨ ਨੰਬਰ 0164-2240-331 ਡਾਇਲ ਕਰਕੇ ਕਿਹੜੇ ਸਰੋਤਾ ਸਾਡੇ ਕੋਲ ਪਹੁੰਚੇ ਨੇ, ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹੈਲੋ ਹੈਲੋ
4: ਹੈਲੋ,
3: ਹਾਂਜੀ ਕੌਣ ਬੋਲ ਰਹੇ ਹੋ?
4: ਨਮਸਕਾਰ ਜੀ, ਮੈਂ ਰਾਕੇਸ਼ ਕੁਮਾਰ ਬੋਲ ਰਿਹਾ ਜੀ, ਮਲੇਰਕੋਟਲੇ ਤੋਂ।
3: ਨਮਸਕਾਰ ਜੀ ਰਾਜੇਸ਼ ਜੀ, ਬਹੁਤ ਸਵਾਗਤ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਵਿੱਚ।
4: ਰਾਕੇਸ਼
3: ਮਾਫ ਕਰਨਾ, ਰਾਕੇਸ਼ ਜੀ, ਹੋਰ ਠੀਕ ਠਾਕ ਹੋ ਤੁਸੀਂ? ਹਾਂਜੀ ਬਹੁਤ ਅੱਛਾ, ਤੁਹਾਡੇ ਨਾਲ ਗੱਲ ਕਰਕੇ ਹੋਰ ਵੀ ਅੱਛਾ ਲੱਗ ਰਿਹਾ। ਕਿਹੜਾ ਗੀਤ ਸੁਣੋਗੇ? ਜੀ ਤੁਹਾਡਾ ਗੀਤ ਅਸੀਂ ਬਜਾਉਣ ਲੱਗੇ ਹਾਂ, ਬਹੁਤ ਸ਼ੁਕਰੀਆ ਫੋਨ ਕਰਨ ਦਾ।
4: ਠੀਕ ਹੈ ਜੀ, ਧੰਨਵਾਦ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 1:42 ਤੇ 7 ਸਕਿੰਟ ਹੋਏ ਨੇ ਤੇ ਹੁਣ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ। ਆਓ ਕਰਦੇ ਆ ਉਹਨਾਂ ਨਾਲ ਗੱਲਬਾਤ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ?
1: ਮੈਂ ਗੰਨੇ ਸਿੰਘ ਬੋਲ ਰਿਹਾ ਮਾੜੀ ਤੋਂ।
0: ਅੱਛਾ, ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਵਿੱਚ। ਹਾਂਜੀ, ਕਿਹੜਾ ਗੀਤ ਸੁਣੋਗੇ? ਠੀਕ ਹੈ ਜੀ, ਅਸੀਂ ਤੁਹਾਡੀ ਪਸੰਦ ਦਾ ਗੀਤ ਚਲਾ ਰਹੇ ਹਾਂ। ਬਹੁਤ ਸ਼ੁਕਰੀਆ ਜੀ ਫੋਨ ਕਰਨ ਦੇ ਲਈ।
1: ਠੀਕ ਹੈ, ਧੰਨਵਾਦ ਹੈ।

ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 1:45 ਤੇ 51 ਸਕਿੰਟ ਤੇ ਪ੍ਰੋਗਰਾਮ ਚੱਲ ਰਿਹਾ ਜੀ ਟੈਲੀਫੋਨ ਮਿਲਾਓ ਜੀ। ਤੇ ਇਸ ਪ੍ਰੋਗਰਾਮ ਦੇ ਤਹਿਤ ਇੱਕ ਹੋਰ ਸਰੋਤਾ ਸਾਡੇ ਨਾਲ ਜੁੜ ਗਏ ਨੇ, ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਬੋਲ ਰਹੇ ਹੋ ਤੁਸੀਂ? ਅੱਛਾ ਜੀ, ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਤੇ ਗੀਤ ਕਿਹੜਾ ਸੁਣੋਗੇ? ਠੀਕ ਹੈ ਜੀ, ਚਲਾ ਰਹੇ ਹਾਂ ਤੁਹਾਡੀ ਪਸੰਦ ਦਾ ਗੀਤ। ਫੋਨ ਕਰਨ ਲਈ ਸ਼ੁਕਰੀਆ।

0: ਜੀ ਸਰੋਤਿਓ, ਟੈਲੀਫੋਨ 0164-2240-331 ਨੰਬਰ ਡਾਇਲ ਕਰਕੇ ਸਾਡੇ ਨਾਲ ਇੱਕ ਹੋਰ ਸਰੋਤਾ ਜੁੜ ਚੁੱਕੇ ਨੇ। ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਗੁਰਾ ਸਿੰਘ ਚਹਿਲ ਜੀ, ਗੱਲ ਪੱਤੀ ਪਿੰਡ
0: ਜੀ। ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਵਿੱਚ।
1: ਬਹੁਤ ਬਹੁਤ ਧੰਨਵਾਦ ਜੀ।
0: ਹਾਂਜੀ, ਕਿਹੜਾ ਗੀਤ ਸੁਣਨਾ ਚਾਹੋਗੇ ਤੁਸੀਂ?
1: ਮੈਂ ਛੋਲੇ ਫਿਲ ਦਾ ਸੁਣਨਾ ਜੀ, ਉਹ ਬਸੰਤੀ ਤਾਂਗੇ ਵਾਲੀ।
0: ਅੱਛਾ,
1: ਹਾਂਜੀ ਹਾਂਜੀ
0: ਹਾਂਜੀ, ਬਹੁਤ ਸੋਹਣਾ ਗੀਤ ਹੈ, ਅਸੀਂ ਤੁਹਾਨੂੰ ਸੁਣਾ ਰਹੇ ਹਾਂ ਗੀਤ। ਫੋਨ ਕਰਨ ਲਈ ਬਹੁਤ ਸ਼ੁਕਰੀਆ ਜੀ।
1: ਹਾਂ ਠੀਕ ਹੈ, ਧੰਨਵਾਦ ਜੀ।
0: ਓਕੇ ਜੀ।

ਸਟੂਡੀਓ ਦੀ ਘੜੀ ਤੇ ਸਮਾਂ 1:59 ਤੇ 21 ਸਕਿੰਟ। ਹੁਣ ਤੋਂ ਥੋੜੀ ਦੇਰ ਬਾਅਦ ਠੀਕ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਤੇ 2:15 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਐਫਐਮ ਬੈਂਡ 101.1 ਮੈਗਾਹਰਟਸ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਮੁਤਾਬਿਕ ਸਮਾਂ 2:30 ਤੇ 34 ਸਕਿੰਟ ਦਾ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਭਾਗ ਦੂਸਰਾ, ਜਿਸ ਦੇ ਤਹਿਤ ਤੁਸੀਂ ਸੁਣੋਗੇ ਪਿੰਡ ਸਿਰੀਏਵਾਲਾ ਜ਼ਿਲ੍ਹਾ ਬਠਿੰਡਾ ਬਾਰੇ। ਮੇਜ਼ਬਾਨ ਹੋਣਗੇ ਸਤਪਾਲ ਬਰਾੜ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ

0: ਸਰੋਤਿਓ, ਮੈਂ ਸਤਪਾਲ ਬਰਾੜ ਅੱਜ ਪਹੁੰਚਿਆ ਪਿੰਡ ਸਿਰੀਏਵਾਲਾ ਵਿਖੇ। ਤੇ ਸਿਰੀਏਵਾਲਾ ਪਿੰਡ ਤੁਹਾਨੂੰ ਮੈਂ ਦੱਸਦਿਆਂ, ਇਹ ਬਾਜਾ ਖਾਨਾ ਤੋਂ ਬਰਨਾਲਾ ਰੋਡ ਤੇ ਸਥਿਤ ਹੈ। ਤੇ ਜੇ ਭਗਤੇ ਵਾਲੇ ਪਾਸੋਂ ਆਈਏ ਤਾਂ ਜਿਹੜਾ ਇਹ ਪਿੰਡ ਆ ਸਾਨੂੰ 5 ਕਿਲੋਮੀਟਰ ਦੂਰ ਪੈਂਦਾ ਭਗਤੇ ਤੋਂ। ਜੇ ਬਾਜੇ ਖਾਨੇ ਵਾਲੇ ਰੋਡ ਤੋਂ ਆਈਏ, ਯਾਨੀ ਕਿ ਬਾਜੇ ਖਾਨੇ ਤੋਂ ਆਈਏ, ਤਾਂ ਇਹ ਪਿੰਡ ਸਾਨੂੰ 6 ਕਿਲੋਮੀਟਰ ਦੀ ਦੂਰੀ ਤੇ ਪੈਂਦਾ। ਇਹ ਪਿੰਡ ਦਾ ਬਲਾਕ ਜਿਹੜਾ ਜੀ ਉਹ ਭਗਤਾ ਭਾਈ ਕਾ ਤੇ ਤਹਿਸੀਲ ਰਾਮਪੁਰਾ ਤੇ ਜ਼ਿਲ੍ਹਾ ਬਠਿੰਡਾ। ਪਿੰਡ ਸਿਰੀਏਵਾਲਾ ਕਿਵੇਂ ਬੱਜਿਆ, ਕਿਵੇਂ ਇਹ ਪਿੰਡ ਦੀ ਸ਼ੁਰੂਆਤ ਹੋਈ, ਇਹਦੇ ਬਾਰੇ ਵੀ ਗੱਲ ਕਰਾਂਗੇ ਤੇ ਇਸ ਪਿੰਡ ਦੇ ਵਿੱਚ ਕੀ ਕੀ ਖਾਸ ਹੈ ਇਹਦੇ ਬਾਰੇ ਵੀ ਗੱਲ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਹਰਦੇਵ ਸਿੰਘ ਜੀ ਨਾਲ, ਜਿਹੜੇ ਕਿ ਇੱਕ ਬਹੁਤ ਵਧੀਆ ਕਿਸਾਨ ਨੇ, ਆਪਣੇ ਹੱਥੀ ਖੁਦ ਖੇਤੀ ਕਰਦੇ ਨੇ, ਇਹਨਾਂ ਦਾ ਸਟੱਡ ਫਾਰਮ ਵੀ ਹੈ ਤੇ ਇਹ ਬਹੁਤ ਵਧੀਆ ਖਿਡਾਰੀ ਵੀ ਨੇ। ਹਰਦੇਵ ਸਿੰਘ ਜੀ, ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਜੀ, ਪਹਿਲਾਂ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਵੈਲਕਮ ਕਰਦੇ ਹਾਂ ਜੀ ਤੁਹਾਡਾ ਇੱਥੇ ਸ੍ਰੀ ਵਾਲੇ ਪਹੁੰਚਣ ਤੇ।
0: ਹਰਦੇਵ ਸਿੰਘ ਜੀ, ਕਿੰਨੀ ਖੇਤੀ ਜਿਹੜੀ ਹੈ ਤੁਸੀਂ ਆਪ ਕਰਦੇ ਹੋ, ਯਾਨੀ ਕਿ ਆਪਣੇ ਕੋਲ ਕਿੰਨੀ ਕੁ ਜ਼ਮੀਨ ਹੈ?
1: 25 ਕਿੱਲਿਆਂ ਦੀ ਖੇਤੀ ਕਰਦਾ ਜੀ ਮੈਂ ਲਗਭਗ।
0: ਸਾਰੀ ਖੇਤੀ ਤੁਸੀਂ ਆਪ ਕਰਦੇ?
1: ਹਾਂਜੀ ਹਾਂਜੀ, ਆਪ ਕਰਦੇ ਸਾਰੀ।
0: ਤੇ ਖੇਤੀ ਦੇ ਵਿੱਚ ਮਤਲਬ ਕਿਹੜੀ ਕਿਹੜੀ ਫਸਲ ਤੁਸੀਂ ਜਿਹੜੀ ਬੀਜਦੇ ਹੋ, ਰਵਾਇਤੀ ਫਸਲ ਤੋਂ ਬਿਨਾਂ ਵੀ ਕੋਈ ਫਸਲ ਤੁਸੀਂ ਬੀਜਦੇ?
1: ਨਹੀਂ ਜੀ, ਐਕਸਟਰਾ ਫਸਲ ਕੋਈ ਨਹੀਂ ਬੀਜਦੇ। ਝੋਨੇ ਦੇ ਵਿੱਚ ਜਿਵੇਂ ਪਰਮਲ ਹੋ ਗਿਆ ਆਪਣਾ ਲਾ ਲੈਣਾ ਜੀ, ਬਾਸਮਤੀ
0: ਹਾਂਜੀ
1: 1401 ਤੇ ਝੋਨਾ ਦੂਜਾ, ਬਾਕੀ ਜੀ ਮੱਕੀ ਪਸ਼ੂਆਂ ਵਾਸਤੇ ਚਾਰੇ ਵਾਸਤੇ ਬੀਜਦੇ ਹਾਂ ਇੱਕ, ਤੇ ਕਣਕ ਹੈ ਜੀ।
0: ਕੀ ਲੱਗਦਾ ਜੀ ਤੁਹਾਨੂੰ ਕਿ ਖੇਤੀ ਜਿਹੜੀ ਹੈ, ਜਿਵੇਂ ਖੇਤੀ ਖਸਮਾਂ ਸੇਤੀ ਜਿਹੜੀ ਇੱਕ ਸ਼ਬਦ ਸੀਗਾ, ਜਾਂ ਇਹ ਕਹਿੰਦੇ ਸੀਗੇ ਕਿ ਖੇਤੀ ਜਿਹੜੀ ਆ ਉਹ ਲਾਹੇਵੰਦ ਧੰਦਾ ਹੁਣ ਨਹੀਂ ਰਿਹਾ, ਤੁਸੀਂ 25 ਕਿੱਲਿਆਂ ਦੇ ਮਾਲਕ ਹੋ ਔਰ ਖੇਤੀ ਕਰਦੇ ਹੋ, ਤੁਹਾਨੂੰ ਕੀ ਲੱਗਦਾ ਇਹ ਗੱਲ ਕਿੱਥੋਂ ਤੱਕ ਸਹੀ ਹੈ?
1: ਇਹ ਗੱਲ ਬਿਲਕੁਲ ਸਹੀ ਹੈ ਜੀ, ਖੇਤੀ ਕਰਮਾਂ ਸੇਤੀ ਹੈਗੀ ਹੈ, ਕਿਉਂਕਿ ਕੁਦਰਤ ਦੀ ਹੁਣ 2-3 ਸਾਲ ਹੋ ਗਏ ਕਾਫੀ ਕਰੋਪੀ ਹੈ, ਤੇ ਵੈਸੇ ਖੇਤੀ ਜ਼ਿਮੀਂਦਾਰ ਇੱਕ ਇਹੋ ਜਿਹਾ ਧੰਦਾ ਹੈਗਾ ਵੀ ਜਿਹੜਾ ਛੱਡ ਨਹੀਂ ਸਕਦਾ, ਹੋਰ ਕੁਛ ਕਰ ਨਹੀਂ ਸਕਦੇ। ਇੱਕ ਨਾਰਮਲ ਜਿਵੇਂ ਮੈਂ ਆਪਦਾ ਸਟੱਡ ਫਾਰਮ ਹੁਣ ਐਕਸਟਰਾ ਬਣਾ ਲਿਆ ਜੀ, ਹੌਲੀ ਹੌਲੀ ਜ਼ਿਮੀਂਦਾਰ ਇਸ ਕਿੱਤੇ ਨੂੰ ਛੱਡਣਾ ਚਾਹ ਰਹੇ ਨੇ, ਕੋਈ ਠੇਕੇ ਦੇ ਦੇਈ ਜਾਂਦਾ ਜੀ, ਕੋਈ ਵਿਦੇਸ਼ ਜਾਈ ਜਾਂਦਾ, ਬਸ ਇਹੀ ਕਾਰਨ ਆ ਜੀ। ਫਸਲਾਂ ਦੇ ਰੇਟ ਉਸ ਹਿਸਾਬ ਨਾਲ ਮਿਲਦੇ ਨੇ, ਐਕਸਟਰਾ ਫਸਲ ਜੇ ਛੋਲੇ ਲਾ ਲਓ, ਮੱਕੀ ਲਾ ਲਓ ਜਾਂ ਹੋਰ ਕਈ ਫਸਲਾਂ ਆਪਾਂ ਬੀਜਣ ਜ਼ਿਮੀਂਦਾਰ ਚਾਹੁੰਦਾ ਪਰ ਉਹਦਾ ਰੇਟ ਨਾ ਮਿਲਣ ਕਰਕੇ ਨਹੀਂ ਬੀਜਦਾ ਜੀ।
0: ਜਿਵੇਂ ਤੁਸੀਂ ਸਟੱਡ ਫਾਰਮ ਦੀ ਗੱਲ ਕੀਤੀ ਹੈ, ਤਾਂ ਇਹ ਸਟੱਡ ਫਾਰਮ ਤੁਸੀਂ ਕਦੋਂ ਕੁ ਸ਼ੁਰੂ ਕੀਤਾ ਔਰ ਇਹਦਾ ਤੁਹਾਨੂੰ ਜਿਹੜਾ ਚੇਟਕ ਕਿੱਥੋਂ ਲੱਗੀ ਕਿ ਤੁਸੀਂ ਸਟੱਡ ਫਾਰਮ ਖੋਲ੍ਹਣਾ?
1: ਮੈਂ ਜੀ ਮੇਰੇ ਇੱਥੇ ਇੱਕ ਮੇਰੇ ਪਿੰਡ ਆਪਣੇ ਐਸਸੀ ਪਰਿਵਾਰ ਦੇ ਬੰਦੇ ਸੀ, ਉਹਨਾਂ ਕੋਲੇ ਰੱਖਿਆ ਹੁੰਦਾ ਸੀ ਇੱਕ ਘੋੜਾ, ਤੇ ਮੈਂ ਉੱਥੇ ਖੇਤ ਹੁੰਦਾ ਜਦੋਂ ਮੇਰੀ ਉਮਰ ਛੋਟੀ ਸੀਗੀ ਜੀ, ਤੇ ਉਹ ਜਦੋਂ ਜਾਂਦੇ ਤੇ ਮੈਂ ਉਹਦੇ ਉੱਤੇ ਸਵਾਰੀ ਸਵਾਰੀ ਕਰਦਾ, ਉੱਥੋਂ ਮੈਨੂੰ ਇਹਦਾ ਸ਼ੌਂਕ ਪੈ ਗਿਆ ਜੀ, ਤੇ ਉਦੋਂ ਫਿਰ 5-7 ਸਾਲ ਬਾਅਦ ਮੈਂ ਇੱਕ ਆਪਦੀ ਘੋੜੀ ਰੱਖੀ, ਉਹ ਮੇਰੇ ਕੋਲੇ ਜੀ ਉਹਨੇ ਬਰੀਡ ਕਰੀ, ਉਹ ਬੱਚਾ ਵੇਚਿਆ, ਮੈਨੂੰ ਲੱਗਿਆ ਵੀ ਇਹ ਧੰਦਾ ਕਰਨਾ ਚਾਹੀਦਾ, ਹੌਲੀ ਹੌਲੀ ਇਸ ਧੰਦੇ ਵਿੱਚ ਮੈਂ ਜੀ ਅੱਗੇ ਵਧਾਇਆ ਤੇ ਹੁਣ ਮੈਂ ਇਹਦਾ 10-12 ਸਾਲ ਹੋ ਗਏ ਇਹਦਾ ਵਪਾਰ ਕਰ ਰਿਹਾ।
0: ਤਾਂ ਖੇਤੀ ਦੇ ਨਾਲ ਨਾਲ ਜਿਹੜਾ ਤੁਸੀਂ ਸਹਾਇਕ ਧੰਦਾ ਚਲਾਇਆ, ਤੁਹਾਨੂੰ ਲੱਗਦਾ ਵੀ ਇਹਦੇ 'ਚ ਫਾਇਦਾ ਹੈਗਾ?
1: ਹਾਂਜੀ ਹਾਂਜੀ, ਬਹੁਤ ਵਧੀਆ ਬੈਨੀਫਿਟ ਵਾਲੀ ਚੀਜ਼ ਆ ਜੀ, ਹੈ ਥੋੜ੍ਹਾ ਜਿਹਾ ਕੋਸਟਲੀ ਵੀ ਮਹਿੰਗਾ, ਪਰ ਮੈਨੂੰ ਲੱਗਦਾ ਵੀ ਇਹ ਆਮ ਜਿਵੇਂ ਨਵੇਂ ਮੁੰਡੇ ਕਰਨ ਤਾਂ ਵਧੀਆ ਚੀਜ਼ ਹੈ। ਇੱਕ ਤਾਂ ਨਸ਼ੇ ਤੋਂ ਦੂਰ ਰਹਿੰਦਾ ਜੀ ਬੰਦਾ, ਕਿਉਂਕਿ ਜਿਹੜਾ ਬੰਦਾ ਪਸ਼ੂਆਂ ਨਾਲ ਜਿਹਦੇ ਬੰਦੇ ਦਾ ਪਿਆਰ ਆ ਉਹ ਨਸ਼ਾ ਨਹੀਂ ਕਰਦਾ ਛੇਤੀ, ਜਾਂ ਪਲੇਅਰ ਆ ਬੰਦਾ ਉਹ ਵੀ ਛੇਤੀ ਨਸ਼ਾ ਨਹੀਂ ਕਰਦਾ, ਤੇ ਵਧੀਆ ਆਮਦਨ ਵਾਲੀ ਚੀਜ਼ ਹੈ ਜੀ। ਬਾਕੀ ਹੁਣ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਤੇਜ਼ੀ ਨਾਲ ਇਹ ਧੰਦਾ ਵੱਧ ਰਿਹਾ ਤੇ ਮੈਨੂੰ ਵੀ ਕਾਫੀ ਇਹਦਾ ਇੰਟਰਸਟ ਆ, ਤੇ ਅੱਗੇ ਆਉਣ ਵਾਲੇ ਹਿਸਾਬ ਨਾਲ ਮੈਨੂੰ ਐਂ ਲੱਗਦਾ ਵੀ ਮੈਂ ਆਪਦੇ ਬੱਚੇ ਨੂੰ ਵੀ ਇਸ ਕਿੱਤੇ ਦੇ ਨਾਲ ਜੋੜੀ ਰੱਖਾਂ।
0: ਤੁਹਾਨੂੰ ਕੀ ਲੱਗਦਾ ਕਿ ਜਿਹੜਾ ਸਟੱਡ ਫਾਰਮ ਹੈ ਇਹਦੇ ਲਈ ਕੋਈ ਸਾਨੂੰ ਪੜ੍ਹਾਈ ਕਰਨੀ ਜ਼ਰੂਰੀ ਹੈ, ਇਹਦੇ ਲਈ ਕੋਈ ਸਾਨੂੰ ਸਿਖਲਾਈ ਲੈਣੀ ਜ਼ਰੂਰੀ ਹੈ ਕਿ ਇਹ ਆਪਣੇ ਆਪ ਹੀ ਤੁਸੀਂ ਕਰ ਸਕਦੇ?
1: ਨਹੀਂ ਜੀ, ਇਹਦੇ ਵਾਸਤੇ ਪੜ੍ਹਾਈ ਤਾਂ ਜ਼ਰੂਰੀ ਹੈ ਜੀ, ਕਿਉਂਕਿ ਜਿਹੜੇ ਬੰਦੇ ਨੇ ਇਹ ਕੰਮ ਕਰਨਾ ਉਹਨੂੰ ਟ੍ਰੀਟਮੈਂਟ ਦਾ ਨੌਲੇਜ ਹੋਣੀ ਜ਼ਰੂਰੀ ਹੈ, ਕਿਉਂਕਿ ਡਾਕਟਰੀ ਸਹੂਲਤ ਇਹੋ ਜਿਹੀ ਵੀ ਰਾਤ ਬਰੇਤੇ ਕੋਈ

0: ਹੁੰਦਾ ਕਾਰਨ ਤਾਂ ਬੰਦਾ ਨਹੀਂ ਲੈ ਸਕਦਾ। ਜੇ ਬੰਦੇ ਨੂੰ ਆਪ ਨੂੰ ਨੌਲੇਜ ਆ ਤਾਂ ਬੰਦਾ ਕਰ ਸਕਦਾ। ਮੈਂ ਆਪਦੇ ਪਸ਼ੂਆਂ ਦੀ ਮੰਨ ਲਓ ਨੋਰਮਲ ਡਾਕਟਰੀ ਜਿਹੜੀ ਉਹ ਮੈਂ ਆਪ ਕਰਦਾ, ਜਿਵੇਂ ਟੀਕੇ ਹੋ ਗਏ ਜਾਂ ਕੋਈ ਦਰਦ ਵਗੈਰਾ ਦੇ ਜਾਂ ਕੋਈ ਹੋਰ ਬਿਮਾਰੀ ਦੇ ਸਾਰੇ ਟੀਕੇ ਲਈ ਅਸੀਂ ਆਪ ਟ੍ਰੀਟਮੈਂਟ ਕਰ ਲੈਂਦੇ ਹਾਂ। ਜਿਹੜੀ ਐਕਸਟਰਾ ਜੇ ਵੱਧ ਹੁੰਦਾ ਤਾਂ ਉਹ ਡਾਕਟਰ ਸਾਡੇ ਸਹੂਲਤ 'ਚ ਆ ਜਾਣਾ, ਕਿਉਂਕਿ ਰਾਤ ਨੂੰ ਕੋਈ ਡਾਕਟਰ ਆ ਨਹੀਂ ਸਕਦਾ। ਇਹਦੇ ਵਾਸਤੇ ਪੜ੍ਹਾਈ ਵੀ ਜ਼ਰੂਰੀ ਹੈ ਜੀ, ਅਤੇ ਨੌਲੇਜ ਦਾ ਜੇ ਬੰਦਾ ਇਹ ਕਿਤੇ ਦੇ ਵਿੱਚ ਪਊ ਤਾਂ ਜੀ ਫਿਰ ਆਪੇ ਹੌਲੀ ਹੌਲੀ ਵੱਧ ਜਾਂਦੀ।
1: ਅੱਛਾ, ਆਪਾਂ ਜੇ ਗੱਲ ਕਰੀਏ ਜਿਵੇਂ ਖੇਤੀ ਵੀ ਤੁਸੀਂ ਕਰਦੇ ਹੋ ਅਤੇ ਸਟੱਡ ਫਾਰਮ ਵੀ ਕਰਦੇ ਹੋ, ਤੁਹਾਨੂੰ ਜਿਹੜਾ ਫਾਇਦਾ ਹੈਗਾ ਦੋਨਾਂ 'ਚ ਬਰਾਬਰ ਹੈ ਜਾਂ 19-21 ਦਾ ਫਰਕ?
0: ਨਹੀਂ ਜੀ, 19-21 ਦਾ ਨਹੀਂ ਕਹਿ ਸਕਦੇ, ਜ਼ਿਆਦਾ ਫਰਕ ਹੈ ਹੋਰਸ ਵਾਲੇ ਧੰਦੇ 'ਚ ਖੇਤੀ ਨੂੰ, ਕਿਉਂਕਿ ਕੀਮਤਾਂ ਬਹੁਤ ਜ਼ਿਆਦਾ ਹੋ ਗਈਆਂ। ਜੇ ਆਪਾਂ ਬਰੀਡ 'ਤੇ ਵੀ ਕੰਮ ਕਰਦੇ ਹੋ ਤਾਂ ਆਮ ਹੁਣ ਜਿਵੇਂ ਨੁਕਰੇ 'ਤੇ, ਮੈਂ ਤੁਹਾਨੂੰ ਕਹਿ ਦੇਣਾ ਜਿਹੜੇ ਜਾਨਵਰ ਰੱਖਦੇ ਉਹ ਇਸ ਗੱਲ ਨੂੰ ਸਮਝਣਗੇ ਵੀ ਨੁਕਰਾ ਅਤੇ ਮਾਰਵਾੜੀ ਦੇ ਵਿੱਚ ਫਰਕ ਹੈ। ਨੁਕਰੇ 'ਤੇ ਜਿਹੜਾ ਬੰਦਾ ਕੰਮ ਕਰਦਾ ਜੀ, ਜੇ ਇੱਕ ਘੋੜੀ ਮੰਨ ਲਓ ਸਾਲ ਦੇ ਵਿੱਚ ਇੱਕ ਵਛੇਰੀ ਦਿੰਦੀ ਹੈ, ਵਛੇਰਾ ਦਿੰਦੀ ਹੈ 1-1.5 ਲੱਖ ਰੁਪਏ ਦਾ ਬੱਚਾ ਵਛੇਰਾ ਵਿਕਦਾ, 3-4 ਲੱਖ ਦੀ ਵਛੇਰੀ ਵਿਕਦੀ ਹੈ, ਅਤੇ 4-5 ਲੱਖ ਦੀ ਘੋੜੀ ਜਿਹੜੀ ਮਿਲਦੀ ਹੈ। ਜੇ ਇੱਕ ਸਾਲ ਦੇ ਵਿੱਚ ਆਪਾਂ ਨੂੰ 5 ਲੱਖ ਰੁਪਇਆ ਲਾ ਕੇ ਅਤੇ 3-4 ਲੱਖ ਦੀ ਕਮਾਈ ਹੁੰਦੀ ਹੈ, ਮੈਨੂੰ ਨਹੀਂ ਲੱਗਦਾ ਵੀ ਹੋਰ ਕਿਸੇ ਧੰਦੇ 'ਚ ਹੋਊਗੀ।
1: ਸਟੱਡ ਫਾਰਮ ਲਈ ਤੁਹਾਨੂੰ ਕੀ ਲੱਗਦਾ ਵੀ ਕਿੰਨੀ ਕੁ ਜਿਹੜੀ ਆ ਜਗ੍ਹਾ ਹੋਣੀ ਚਾਹੀਦੀ ਹੈ ਜਿਹਦੇ 'ਚ ਸਟੱਡ ਫਾਰਮ ਖੋਲ੍ਹਿਆ ਜਾ ਸਕਦਾ, ਅਤੇ ਜਿਹੜੀ ਖੁਰਾਕ ਹੈ ਉਹ ਤੁਸੀਂ ਕੀ ਸਮਝਦੇ ਹੋ ਕਿਸ ਤਰ੍ਹਾਂ ਦੀ ਖੁਰਾਕ ਜਿਹੜੀ ਹੈ ਇਹ ਜਾਨਵਰਾਂ ਨੂੰ ਠੀਕ ਰਹਿੰਦੀ ਹੈ?
0: ਜਗ੍ਹਾ ਤਾਂ ਆਉਂ ਜੀ, ਜੇ ਮੰਨ ਲਓ ਆਪਾਂ 5-7 ਪਸ਼ੂਆਂ ਵਾਸਤੇ ਆ ਤਾਂ 1-1.5 ਕਨਾਲ ਜਗ੍ਹਾ ਚਾਹੀਦੀ ਹੈ ਜੀ, ਜਾਣੀ 25-30 ਮਰਲੇ। ਅਤੇ ਜਿਹੜੀ ਖੁਰਾਕ ਹੈ ਜੀ, ਜਿਵੇਂ ਇਹ ਜਮੀ ਹੋ ਗਈ, ਜਿਉਂ ਹੋ ਗਏ ਜੀ, ਕਣਕ ਹੋ ਗਈ, ਚੋਕਰ ਹੋ ਗਿਆ ਜੀ, ਛੋਲੇ ਆ, ਜਿਵੇਂ ਆਪਾਂ ਸਰੋਂ ਦਾ ਤੇਲ ਨਾਲ ਦੇ ਸਕਦੇ ਹਾਂ ਪਸ਼ੂ ਨੂੰ, ਘਿਓ ਦੇ ਦਿੰਦੇ ਹਾਂ ਸਿਆਲ ਦੇ ਵਿੱਚ, ਇਹ ਇਹਨਾਂ ਦੀ ਖੁਰਾਕ ਹੈ ਜੀ। ਬਾਕੀ ਮੂੰਗਫਲੀ ਦਾ ਨੀਰਾ ਪਾਉਂਦੇ ਹਾਂ, ਤੂੜੀ ਹਰਾ ਵੀ ਖਾਂਦੇ ਆ, ਸਾਰੇ ਆਮ ਪਸ਼ੂਆਂ ਨੂੰ ਖੁਰਾਕ ਹੈ, ਥੋੜ੍ਹਾ ਜਿਹਾ ਬਸ ਇਹਨਾਂ ਨੂੰ ਜ਼ਿਆਦਾ ਸਮਾਈ ਇਹਨਾਂ ਦੀ।
1: ਜਿਵੇਂ ਹਰਦੇਵ ਸਿੰਘ ਜੀ, ਆਪਾਂ ਦੇਖ ਰਹੇ ਹਾਂ ਕਿ ਆਪਣੇ ਜਿਹੜੇ ਪੰਜਾਬੀ ਲੋਕ ਆ ਸ਼ੁਰੂ ਤੋਂ ਹੀ ਜਿਹੜਾ ਪਸ਼ੂ ਪਾਲਣ ਦਾ ਕਿੱਤਾ ਜਾਂ ਜਾਨਵਰਾਂ ਨਾਲ ਸਾਡਾ ਪਿਆਰ ਹੈ, ਇਹ ਜਿਹੜੇ ਆਮ ਪਸ਼ੂ ਨੇ ਜਿਵੇਂ ਮੱਝ ਜਾਂ ਗਾਂ ਹੈਗੀ ਹੈ, ਉਸ ਤੋਂ ਹਟ ਕੇ ਇਹਨਾਂ ਦੀ ਸੰਭਾਲ ਕਰਨੀ ਪੈਂਦੀ ਹੈ ਜਾਂ ਕੋਈ ਬੜਾ ਫਰਕ ਨਹੀਂ?
0: ਨਹੀਂ ਜੀ, ਕੋਈ ਬੜਾ ਫਰਕ ਨਹੀਂ ਆ। ਜਿਵੇਂ ਮੰਨ ਲਓ ਘੋੜੀ ਸਮਾਈ ਤਾਂ ਥੋੜ੍ਹੀ ਜਿਹੀ ਇਹਦੇ ਨੂੰ ਚੰਗੀ ਕਰਨੀ ਪੈਂਦੀ ਹੈ, ਪਰ ਜਿਵੇਂ ਦੂਜੇ ਆਪਾਂ ਹੁਣ ਮੱਝ ਅਤੇ ਗਾਂ ਹੈਗੇ, ਜਿਵੇਂ ਉਹਨਾਂ ਨੂੰ ਚੋਣ ਚਵਾਉਣ ਦਾ ਹੈਗਾ ਚੱਕਰ ਆ, ਸੁਬਾਹ ਸ਼ਾਮ ਤੜਕੇ ਆਥਣੇ ਕੰਮ ਹੈ, ਇਹ ਚੀਜ਼ ਨਾ ਘੋੜੀ ਦਾ ਕੰਮ ਸੌਖਾ ਜੀ। ਜੇ ਮੰਨ ਲਓ ਬਲਗਣ ਬਣੇ ਹੋਏ ਆ, ਖੁੱਲ੍ਹੀਆਂ ਫਿਰਦੀਆਂ, ਪਾਣੀ ਵੀ ਵਿੱਚ ਲੱਗ, ਹੁਣ ਤਾਂ ਸਹੂਲਤਾਂ ਹੋ ਗਈਆਂ ਕਿਉਂਕਿ ਹਰੇਕ ਨੇ ਸਟੱਡ ਫਾਰਮ ਦੇ ਵਿੱਚ ਬਣਾਇਆ ਵਾ ਵੀ ਪਾਣੀ ਆਟੋਮੈਟਿਕ ਜਾਂਦਾ ਪਸ਼ੂ ਨੂੰ, ਇਕੱਲੇ ਪੱਠੇ ਹੀ ਪਾਉਣੇ ਆ, ਬਸ ਸਾਫ਼ ਸਫਾਈ ਹੈ ਜੀ।
1: ਤਾਂ ਸਰ ਉੱਤੋਂ ਮੈਂ ਦੱਸਦਾ, ਹਰਦੇਵ ਸਿੰਘ ਜੀ ਆਪ ਖੇਤੀ ਕਰਦੇ ਨੇ ਅਤੇ ਸਟੱਡ ਫਾਰਮ ਵੀ ਇਹਨਾਂ ਦਾ, ਅਤੇ ਇੱਕ ਇਹਨਾਂ ਦੀ ਹੋਰ ਖਾਸੀਅਤ ਹੈ ਕਿ ਇਹ ਪਲੇਅਰ ਨੇ। ਬੜੀ ਖੁਸ਼ੀ ਹੋਈ ਕਿ ਤੁਸੀਂ ਇਹ ਜਿਹੜਾ ਨਾਲ ਖੇਡ ਵਾਲਾ ਕੰਮ ਹੈ, ਤੁਸੀਂ ਖਿਡਾਰੀ ਹੋ, ਅਤੇ ਇੱਕ ਜਿਹੜਾ ਖਿਡਾਰੀ ਹੁੰਦਾ ਉਹਦੀ ਜਿਹੜੀ ਸਿਹਤ ਹੈ ਉਹ ਵੀ ਚੰਗੀ ਹੁੰਦੀ ਹੈ, ਅਤੇ ਸੁੱਖ ਨਾਲ ਤੁਹਾਡੀ ਸਿਹਤ ਵੀ ਵਧੀਆ ਲੱਗ ਰਹੀ ਹੈ ਮੈਨੂੰ। ਕਦੋਂ ਸ਼ੌਂਕ ਪਿਆ ਤੁਹਾਨੂੰ ਖੇਡਣ ਦਾ ਅਤੇ ਕਦੋਂ ਤੋਂ ਖੇਡਦੇ ਹੋ ਅਤੇ ਕਿਹੜੀ ਗੇਮ ਖੇਡਦੇ?
0: ਮੈਂ ਜੀ ਵਾਲੀਬਾਲ ਸ਼ੂਟਿੰਗ ਖੇਡਦਾ ਜੀ। ਮੈਂ ਇਹ ਗੇਮ 2001 ਦੇ ਵਿੱਚ ਸ਼ੁਰੂ ਕਰੀ ਸੀਗੀ। ਮੇਰਾ ਇਹ ਦੋਸਤ ਆ, ਮੇਰਾ ਉਸਤਾਦ ਵੀ ਮੈਂ ਉਹਨੂੰ ਕਹਿ ਸਕਦਾ, ਸੁਖਵਿੰਦਰ ਸਿੰਘ ਡੋੜ ਸੁੱਖਾ ਵੈਸੇ ਉਹਦਾ ਨਾਂ, ਅਸੀਂ ਇਕੱਠੇ ਪੜ੍ਹਦੇ ਹੁੰਦੇ ਸੀ। ਜਦੋਂ ਬਾਜੇਖਾਨੇ ਸਕੂਲ ਦੇ ਵਿੱਚ ਇਹ ਮੈਂ ਗੇਮ +1 'ਚ ਜਦੋਂ ਪੜ੍ਹਨ ਲੱਗਿਆ ਅਤੇ ਉੱਥੇ ਸ਼ੁਰੂ ਕਰੀ ਸੀ। ਉਸ ਤੋਂ ਬਾਅਦ ਰੈਗੂਲਰ ਅੱਜ ਤਾਈਂ ਖੇਡ ਰਿਹਾ। ਹੁਣ ਟੂਰਨਾਮੈਂਟ ਮੈਂ 3 ਸਾਲ ਹੋ ਗਏ ਨਹੀਂ ਖੇਡ ਰਿਹਾ ਜੀ। ਪਹਿਲਾਂ ਟੂਰਨਾਮੈਂਟ ਵੀ ਕਾਫੀ ਖੇਡੇ, ਜਿਵੇਂ ਰਾਜਸਥਾਨ 'ਚ, ਹਰਿਆਣੇ 'ਚ ਅਤੇ ਪੰਜਾਬ 'ਚ, ਤਕਰੀਬਨ ਟੂਰਨਾਮੈਂਟ ਜਿੱਤੇ ਵੀ ਬਹੁਤ ਜੀ। ਅਤੇ ਚਲੋ ਜਿੱਤ ਹਾਰ ਤਾਂ ਇਹ 2 ਪਾਰਟ ਹੈ ਹੋਣੀ ਹੈ।
1: ਤੁਸੀਂ ਜਿਵੇਂ ਕਿਹਾ ਕਿ ਤੁਸੀਂ ਕਾਫੀ ਚੰਗੇ ਲੈਵਲ ਤੱਕ ਖੇਡੇ ਹੋ, ਕੀ ਤੁਸੀਂ ਸਰਕਾਰੀ ਨੌਕਰੀ ਲਈ, ਕਿਉਂਕਿ ਜਿਹੜਾ ਪਲੇਅਰ ਹੁੰਦਾ ਚੰਗੇ ਲੈਵਲ 'ਤੇ ਖੇਡਦਾ ਤਾਂ ਉਹਨੂੰ ਸਰਕਾਰੀ ਜੋਬ ਬੜੀ ਵਧੀਆ ਅਤੇ ਛੇਤੀ ਮਿਲਦੀ ਹੈ, ਤੁਸੀਂ ਉੱਧਰ ਟਰਾਈ ਨਹੀਂ ਕੀਤਾ ਜਾਂ ਤੁਹਾਡਾ ਮਤਲਬ ਮਨ ਨਹੀਂ ਸੀ?
0: ਨਹੀਂ ਜੀ, ਮੈਂ ਜੋਬ ਵਾਲੇ ਪਾਸੇ ਟਰਾਈ ਨਹੀਂ ਕਰੀ ਅਸਲ, ਮੇਰਾ ਗੇਮ 'ਤੇ ਵੱਧ ਫੋਕਸ ਸੀਗਾ। ਅਤੇ ਬਾਕੀ ਉਦੋਂ ਮਾਤਾ ਪਿਤਾ ਉਸ ਪਾਸੇ ਪ੍ਰੇਰਿਤ ਨਹੀਂ ਕੀਤਾ ਵੀ ਆਪਾਂ ਨੌਕਰੀ ਵਾਲੇ ਪਾਸੇ ਜਾਈਏ। ਮੇਰੇ ਡੈਡੀ ਦੀ ਡੈਥ ਹੋ ਗਈ ਸੀ, ਮੈਂ ਛੋਟਾ ਸੀ ਜੀ ਉਦੋਂ, ਅਤੇ ਮੈਨੂੰ ਮੇਰੀ ਮਾਤਾ ਨੇ ਪਾਲਿਆ, ਅਤੇ ਮੈਨੂੰ ਮੇਰੀ ਮਾਂ ਵੀ ਹੈ ਅਤੇ ਮੇਰਾ ਪਿਓ ਵੀ ਹੈ। ਜੇ ਮੇਰੀ ਮਾਂ, ਜਿਵੇਂ ਮੈਂ ਮੇਰੇ ਦਿਮਾਗ ਦੇ ਹਿਸਾਬ ਨਾਲ ਜਿੰਨਾ ਮੈਂ ਆਪਦੀ ਮਾਂ ਨੂੰ ਪਿਆਰ ਕਰਦਾ, ਮੈਨੂੰ ਨਹੀਂ ਲੱਗਦਾ ਵੀ ਹੋਰ ਕੋਈ ਕਰਦਾ ਹੋਊ। ਮੇਰੇ ਦਿਲ ਦੇ ਵਿੱਚ ਉਹਦੇ ਵਾਸਤੇ ਇੱਜ਼ਤ ਮਾਂ ਦੀ ਅਤੇ ਪਿਓ ਦੀ ਹੈ। ਮੈਂ ਪਰਮਾਤਮਾ ਮੂਹਰੇ ਅਰਦਾਸ ਕਰਦਾ ਵੀ ਮੈਨੂੰ ਅਗਲੇ ਜਨਮ 'ਚ ਮੇਰੀ ਇਹੋ ਜਿਹੀ ਮਾਂ ਹੀ ਮਿਲੇ।
1: ਤੁਸੀਂ ਆਪ ਖੇਡਦੇ ਹੋ ਅਤੇ ਆਪ ਤੁਸੀਂ ਘੋੜਿਆਂ ਦਾ ਜਾਂ ਘੋੜੀਆਂ ਦਾ ਵਪਾਰ ਵੀ ਕਰਦੇ ਹੋ, ਕੀ ਤੁਸੀਂ ਕਦੇ ਕੋਸ਼ਿਸ਼ ਕੀਤੀ ਹੈ ਕਿ ਤੁਸੀਂ ਹੋਰ ਨਵੀਂ ਪੀੜ੍ਹੀ ਨੂੰ, ਅਗਲੇ ਬੱਚਿਆਂ ਨੂੰ, ਆਉਣ ਵਾਲੇ ਬੱਚਿਆਂ ਨੂੰ ਤੁਸੀਂ ਇਹ ਗੇਮ ਦੀ ਤਾਲੀਮ ਦਿਓ ਜਾਂ ਸਟੱਡ ਫਾਰਮ ਬਾਰੇ ਸਿਖਾਓ ਕਿ ਉਹ ਵੀ ਇਸ ਕਿੱਤੇ 'ਚ ਆਉਣ?
0: ਹਾਂਜੀ, ਗੇਮ ਬਾਰੇ ਨਵੇਂ ਮੁੰਡੇ ਬਹੁਤ ਲੱਗੇ ਹੋਏ ਜੀ। ਮੇਰੀ ਮੰਨ ਲਓ ਉਮਰ 42-43 ਸਾਲ ਹੋ ਗਈ ਜੀ, ਅਤੇ ਜਿਹੜੇ ਹੁਣ ਮੇਰੇ ਨਾਲ ਮਗਰੋਂ ਮੁੰਡੇ ਖੇਡ ਰਹੇ ਬਹੁਤ ਵਧੀਆ ਪਲੇਅਰ ਨੇ, 6-7 ਮੁੰਡੇ ਜਿਹੜੇ ਮੇਰੇ ਪਿੰਡ ਦੇ, ਬਹੁਤ ਵਧੀਆ ਉਹਨਾਂ ਦੀ ਟੀਮ ਬਣਦੀ ਆ। ਅਤੇ ਬਾਕੀ ਉਹਨਾਂ ਨੂੰ ਮੈਨੂੰ ਲੱਗਦਾ ਮੇਰਾ ਇਹ ਗੇਮ ਨਾਲ ਜੁੜ ਕੇ ਮੈਂ ਸਫਲ ਹਾਂ, ਕਿਉਂਕਿ ਉਹਨਾਂ ਨੂੰ ਨਸ਼ੇ ਤੋਂ ਬਚਾ ਲਿਆ। ਹੁਣ ਪੰਜਾਬ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਹੋ ਗਿਆ, ਜਿਹੜੇ ਸਾਡੇ ਨਾਲ ਜੁੜੇ ਹੋਏ ਬੱਚੇ ਨੇ ਕੋਈ ਬੱਚਾ ਨਸ਼ਾ ਨਹੀਂ ਕਰਦਾ ਜੀ, ਜਿੰਨੇ ਗੇਮ 'ਚ ਇਸ 'ਚ ਹੈਗੇ।
1: ਤੁਸੀਂ ਦੱਸਿਆ ਕਿ ਤੁਸੀਂ ਆਪ ਖੇਤੀ ਕਰਦੇ ਹੋ, ਸਟੱਡ ਫਾਰਮ ਵੀ ਤੁਹਾਡਾ ਆਪਦਾ, ਗੇਮ ਵੀ ਤੁਸੀਂ ਕਰਦੇ ਹੋ, ਇੰਨਾ ਸਮਾਂ ਫਿਰ ਤੁਸੀਂ ਕਿਵੇਂ ਕੱਢਦੇ?
0: ਬਸ ਜੀ, ਮੈਂ ਇੰਜ ਕਰ ਲਈਦਾ, ਸ਼ੌਂਕ ਹੈ ਜੀ ਪਸ਼ੂਆਂ ਦਾ, ਪਸ਼ੂਆਂ ਦਾ ਸ਼ੌਂਕ ਵਾਲੇ ਪਾਸੇ ਨਾ, ਜਿਹੜਾ

0: ਹੁੰਦੇ ਆ, ਆਪਾਂ ਪਰਮਾਤਮਾ ਉਰੇ ਅਰਦਾਸ ਕਰਦੇ ਹਾਂ ਸਾਰਿਆਂ ਨੂੰ ਐਂ ਖੁਸ਼ੀਆਂ ਦੇਵੇ ਜਿਹੜੇ ਆਪਾਂ ਨੂੰ ਇੰਨਾ ਪਿਆਰ ਕਰਦੇ ਆ।
1: ਅਸੀਂ ਵੀ ਪਰਮਾਤਮਾ ਅੱਗੇ ਦੁਆ ਕਰਦੇ ਹਾਂ ਹਰਦੇਵ ਸਿੰਘ ਜੀ ਕਿ ਤੁਹਾਡਾ ਇਹ ਜਿਹੜਾ ਹੌਸਲਾ ਹੈ, ਤੁਹਾਡਾ ਜਿਹੜਾ ਇਹ ਰੁਤਬਾ ਹੈ ਤੇ ਤੁਹਾਡਾ ਜਿਹੜਾ ਜੋਸ਼ ਹੈ ਇਹੀ ਬਣਿਆ ਰਹੇ ਤੇ ਤੁਸੀਂ ਆਉਣ ਵਾਲੇ ਬੱਚਿਆਂ ਨੂੰ ਵੀ ਖੇਡਾਂ ਵੱਲ ਪਾਓ ਤੇ ਆਪ ਵੀ ਤੰਦਰੁਸਤ ਰਹੋ। ਤੁਹਾਡਾ ਪ੍ਰੋਗਰਾਮ ਵਿੱਚ ਗੱਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ।
0: ਧੰਨਵਾਦ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।

0: ਸਰੋਤਿਓ ਪਿੰਡ ਸਿਰੀ ਵਾਲੇ ਦੇ ਵਿੱਚ ਅਸੀਂ ਅੱਗੇ ਇੱਕ ਇਨਸਾਨ ਨੂੰ ਮਿਲੇ ਹਾਂ ਜੀ, ਜਿਨ੍ਹਾਂ ਦਾ ਨਾਂ ਹੈ ਰਜਿੰਦਰ ਸਿੰਘ ਰਾਜਾ, ਜਿਹੜੇ ਕਿ ਖੇਤੀ ਵੀ ਕਰਦੇ ਆ, ਉਹਨਾਂ ਦਾ ਆਪਦਾ ਡੇਅਰੀ ਫਾਰਮ ਵੀ ਆ ਤੇ ਸਬਜ਼ੀ ਦਾ ਕੰਮ ਵੀ ਜਿਹੜਾ ਉਹ ਵਧੀਆ ਤਰੀਕੇ ਨਾਲ ਕਰ ਰਿਹਾ। ਰਜਿੰਦਰ ਸਿੰਘ ਜੀ, ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ।
1: ਤੁਹਾਡਾ ਵੀ ਸਵਾਗਤ ਜੀ।
0: ਰਜਿੰਦਰ ਸਿੰਘ ਜੀ, ਕਿੰਨੀ ਕੁ ਖੇਤੀ ਤੁਹਾਡੇ ਕੋਲ ਆਪ ਕਰਦੇ ਹੋ?
1: ਹਾਂਜੀ, ਆਪ ਹੀ ਖੇਤੀ ਕਰਦੇ ਹਾਂ ਜੀ, 8 ਕਿੱਲਿਆਂ ਦੀ ਖੇਤੀ ਕਰਦੇ।
0: ਤੁਸੀਂ ਨਾਲ ਤੁਹਾਡੇ ਬੱਚੇ ਕਰਦੇ ਆ ਜਾਂ?
1: ਨਾ ਜੀ, ਸਾਡੇ ਕੰਮ ਅੱਡੋ ਅੱਡੀ ਵੰਡੇ ਵੇ ਜੀ। ਦੋ ਮੇਰੇ ਬੱਚੇ ਆ, ਇੱਕ ਬੱਚੇ ਦਾ ਉਹ ਡੇਅਰੀ ਫਾਰਮ ਦਾ ਕਰਦਾ, ਮੈਂ ਖੇਤੀ ਦਾ ਕਰਦਾ, ਸਬਜ਼ੀ ਦਾ ਕਰਦਾ ਜੀ।
0: ਅੱਛਾ, ਡੇਅਰੀ ਫਾਰਮ ਦੀ ਗੱਲ ਕੀਤੀ ਤੁਸੀਂ, ਕਿੰਨੇ ਕੁ ਪਸ਼ੂ ਰੱਖੇ ਤੁਸੀਂ?
1: 16-17 ਪਸ਼ੂ ਹੈ ਜੀ।
0: ਮਤਲਬ ਤੁਸੀਂ ਵਪਾਰਕ ਤੌਰ ਤੇ ਡੇਅਰੀ ਫਾਰਮ ਚਲਾਇਆ?
1: ਹਾਂਜੀ ਹਾਂਜੀ, ਵਪਾਰਕ।
0: ਅੱਛਾ, ਇਹਦੇ ਵਿੱਚ ਤੁਸੀਂ ਇਕੱਲੀ ਦੁੱਧ ਦੀ ਸਪਲਾਈ ਕਰਦੇ ਹੋ ਜਾਂ ਹੋਰ ਪ੍ਰੋਡਕਟ ਜਿਹੜੇ ਦੁੱਧ ਬਣਦੇ ਉਹ ਵੀ ਬਣਾਉਂਦੇ ਹੋ?
1: ਨਹੀਂ, ਇਹ ਸਪਲਾਈ ਦੁੱਧ ਵੀ ਕਰਦੇ ਆ ਜੀ, ਉਹ ਸ਼ੁਰੂ ਕਰਨੇ ਆ ਜੀ। ਪਰ
0: ਇਹਦੀ ਤੁਸੀਂ ਡੇਅਰੀ ਫਾਰਮ ਦੀ ਕਿਤੋਂ ਟ੍ਰੇਨਿੰਗ ਲਈ ਸੀ?
1: ਨਾ ਜੀ, ਕੋਈ ਟ੍ਰੇਨਿੰਗ ਨਹੀਂ, ਮੁੰਡਾ ਬੱਚਾ ਪੜਿਆ ਵਾ ਜੀ, ਵੀ ਇਹ ਬਸ
0: ਨਹੀਂ। ਡੇਅਰੀ ਫਾਰਮ ਵਾਸਤੇ ਜਿਵੇਂ ਆਪਾਂ ਦੇਖਦੇ ਸਰਕਾਰ ਦੀਆਂ ਪਾਲਿਸੀਆਂ ਆਈਆਂ, ਉਹ ਟ੍ਰੇਨਿੰਗ ਦਿੰਦੇ ਆ, ਤੁਸੀਂ ਕੋਈ?
1: ਨਾ ਜੀ, ਕੋਈ ਟ੍ਰੇਨਿੰਗ ਨਹੀਂ ਲਈ, ਮੁੰਡੇ ਦੀ ਟ੍ਰੇਨਿੰਗ ਲਈ ਹੈ।
0: ਅੱਛਾ, ਬੱਚੇ ਦੀ ਟ੍ਰੇਨਿੰਗ ਲਈ ਹੈ। ਤੇ ਸਬਜ਼ੀ ਫਿਰ ਤੁਸੀਂ ਕਿਹੜੀ ਰਵਾਇਤੀ ਫਸਲ ਹੈ ਤੁਹਾਡੀ, ਸਬਜ਼ੀ ਹੈ ਕਿ ਵੱਖਰੀ ਕੋਈ?
1: ਨਾ ਜੀ, ਹੁਣ ਦੂਜੀ ਆਮ ਰਵਾਇਤੀ ਕੋਈ ਹੈ ਜੀ, ਗੋਭੀ। ਗੋਭੀ ਜ਼ਿਆਦਾ ਕਰਕੇ ਤਾਂ ਗੋਭੀ ਵੱਧ ਲਾਉਂਦੇ ਹਾਂ ਜੀ ਅਸੀਂ, 16-17 ਸਾਲ ਹੋ ਗਏ ਲਾਉਂਦਿਆਂ ਨੂੰ, ਤੇ ਆਪਣਾ ਕੱਦੂ ਤੋਰੀ ਸਭ ਕੁਝ ਲਾਉਂਦੇ ਜੀ।
0: ਅੱਛਾ, ਇਹ ਫਿਰ ਤੁਸੀਂ ਬਠਿੰਡੇ ਮੰਡੀ ਚ ਜਾ ਕੇ ਦੇ ਕੇ ਆਉਂਦੇ ਜਾਂ ਇੱਥੋਂ ਤੁਹਾਡੀ ਚੱਕ ਲਈ ਜਾਂਦੀ?
1: ਨਾ ਜੀ, ਮੰਡੀ ਚ।

0: ਨਹੀਂ ਬਠਿੰਡੇ ਵੀ ਜਾਂਦੇ ਆ, ਭਗਤੇ ਭਾਈ ਵੀ, ਕੋਟਕਪੂਰਾ।
1: ਤੇ ਇੱਕ ਇਹ ਸਬਜ਼ੀ ਜਿਹੜੀ ਤੁਸੀਂ ਬੀਜ ਕੇ ਤੇ ਤੁਸੀਂ ਵੇਚ ਕੇ ਆਉਂਦੇ, ਇਹਦੇ ਲਈ ਤੁਹਾਨੂੰ ਕੋਈ ਮਤਲਬ ਇਹਦਾ ਕੋਈ ਬਿਜ਼ਨਸ ਅਕਾਊਂਟ ਜਾਂ ਇਹਦਾ ਕੋਈ ਸਰਕਾਰੀ ਸਿਸਟਮ ਬਣਾਉਣਾ ਪਿਆ?
0: ਨਾ ਜੀ, ਕੋਈ ਨਹੀਂ ਬਣਾਉਣਾ ਪਿਆ ਜੀ, ਅਸੀਂ ਆਪ ਹੀ ਸ਼ੁਰੂ ਕੀਤਾ। ਸਾਰੀ ਜੋ ਲੇਬਰ ਦਾ ਕੰਮ ਵੀ ਅਸੀਂ ਨਹੀਂ, ਲੇਬਰ ਬਹੁਤ ਘੱਟ ਲਾਉਂਦੇ ਆ, ਅਸੀਂ ਆਪ ਹੀ ਕੰਮ ਕਰਦੇ ਆ ਸਾਰੇ ਰਲ ਮਿਲ ਕੇ।
1: ਤੇ ਵਧੀਆ ਕੰਮ ਹੈ ਜੀ,
0: ਕੰਮ ਬਹੁਤ ਸੋਹਣਾ ਜੀ।
1: ਅੱਛਾ, ਸਬਜ਼ੀ ਜਦੋਂ ਅਸੀਂ ਬੀਜਦੇ ਹਾਂ, ਸਬਜ਼ੀ ਨੂੰ ਕਿਹੜੀਆਂ ਬਿਮਾਰੀਆਂ ਪੈਣ ਦਾ ਆਮ ਤੌਰ ਤੇ ਖਤਰਾ ਤੁਸੀਂ ਦੇਖਦੇ ਹੋ?
0: ਖਤਰਾ ਤਾਂ ਕੋਈ ਵੀ ਨਹੀਂ ਆਮ ਸਬਜ਼ੀ ਨੂੰ, ਇਹਨੂੰ ਗੋਭੀ ਨੂੰ ਤਾਂ ਜਮੇ ਖਤਰਾ ਹੈ ਨਹੀਂ। ਜਿਵੇਂ ਕੱਦੂ ਹੋ ਗਈ, ਤੋਰੀ, ਇਹਨੂੰ ਥੋੜਾ ਜਿਹਾ ਪੈਂਦੀ ਹੈ, ਭੁੰਡੀ ਵੱਧ ਪੈਂਦੀ ਹੈ, ਉਹਦੇ ਤੋਂ ਸਪਰੇ ਕਰੀ ਦੀ ਹੈ ਤੇਲੇ ਵਾਲੀ, ਤੇ ਇੱਕ ਆਪਣੀ ਆਮ ਜਾਂ ਤਾਂ ਕੋਰਾਜਨ ਕਰਦੇ ਹਾਂ ਵੱਧ।
1: ਸਾਲ ਚ ਕਿੰਨੇ ਤਰ੍ਹਾਂ ਦੀਆਂ ਸਬਜ਼ੀਆਂ ਤੁਸੀਂ ਬੀਜ ਲੈਂਦੇ ਹੋ?
0: 12-13 ਤਰ੍ਹਾਂ ਦੀਆਂ, ਖੀਰਾ, ਮਤੀਰਾ, ਸਾਰੀ ਸਬਜ਼ੀ ਲਾਉਂਦੇ ਹਾਂ, ਫਲ ਵੀ ਲਾਉਂਦੇ ਹਾਂ।
1: ਮੌਸਮ ਦੇ ਹਿਸਾਬ ਨਾਲ ਬਦਲਦਾ?
0: ਹਾਂ ਜੀ, ਮੌਸਮ ਦੇ ਹਿਸਾਬ ਨਾਲ।
1: ਤੇ ਵਧੀਆ, ਤੁਹਾਨੂੰ ਮੁਨਾਫਾ ਹੁੰਦਾ?
0: ਵਧੀਆ ਜੀ, ਆਪ ਵਿਹਲੇ ਵੀ ਨਹੀਂ ਰਿਹਾ ਜਾਂਦਾ ਜੀ, ਇਹ ਵੀ ਹੈ ਨਾ ਯਾਰ, ਅਸੀਂ ਵਿਹਲੇ ਰਹਿ ਕੇ ਕੁਛ ਨਹੀਂ, ਵੀ ਕੰਮ ਲੱਗੇ ਰਹੀਦਾ ਸਾਰੇ ਜਾਣੇ।
1: ਕਿੰਨਾ ਚਿਰ ਹੋ ਗਿਆ ਤੁਹਾਨੂੰ ਖੇਤੀ ਸਬਜ਼ੀ ਬੀਜ?
0: 17 ਸਾਲ ਹੋ ਗਏ।
1: ਤੇ ਅੱਗੇ ਬੱਚਿਆਂ ਨੂੰ ਵੀ ਇਸ ਕੰਮ ਤੇ ਲਾਇਆ?
0: ਹਾਂ ਜੀ, ਬੱਚਾ, ਇੱਕ ਬੱਚਾ ਲੱਗਿਆ ਬਈ, ਇੱਕ ਬੱਚਾ ਬਾਹਰ ਗਏ।
1: ਰਜਿੰਦਰ ਸਿੰਘ ਰਾਜਾ ਜੀ, ਆਪਾਂ ਆਰਗੈਨਿਕ ਅਗਰ ਸਬਜ਼ੀ ਵੱਲ, ਆਰਗੈਨਿਕ ਖੇਤੀ ਵੱਲ ਵਧਣਾ ਹੋਵੇ ਤੇ ਤੁਸੀਂ ਕੀ ਸਮਝਦੇ ਹੋ ਕਿ ਆਰਗੈਨਿਕ ਜਿਹੜੀ ਸਬਜ਼ੀ ਹੈ ਉਹ ਕਰਨ ਦਾ ਫਾਇਦਾ ਹੈਗਾ?
0: ਬਹੁਤ ਜ਼ਿਆਦਾ ਫਾਇਦਾ ਜੀ, ਉਹਦੇ ਆਪਾਂ ਨੂੰ ਰੇਟ ਵੱਧ ਮਿਲਦਾ ਜੀ ਆਮ ਸਬਜ਼ੀ ਨਾਲੋਂ। ਅੱਗੇ ਪਹਿਲੇ 4-5 ਸਾਲ ਪਹਿਲੇ ਕੀਤਾ ਸੀਗਾ ਜੀ ਆਰਗੈਨਿਕ ਦਾ ਸਾਲ ਭਰ, ਉਹਦੇ ਚ ਕੋਈ ਦੂਜਾ ਫਾਇਦਾ ਨਾ ਹੋਇਆ, ਲੋਕ ਪੈਸਾ ਓਨਾ ਹੀ ਦਿੰਦੇ ਸੀਗੇ। ਹੁਣ ਲੋਕਾਂ ਨੂੰ ਜਾਣਕਾਰੀ ਹੋ ਗਈ, ਹੁਣ ਆਪਦੇ ਆਪ ਮੰਗਦੇ ਆ ਜੀ ਇਹ ਚੀਜ਼।
1: ਆਰਗੈਨਿਕ ਖੇਤੀ ਦੇ ਵਿੱਚ ਸਬਜ਼ੀ ਦੇ ਵਿੱਚ ਜਿਹੜੀਆਂ ਫਿਰ ਤੁਸੀਂ ਰੇਹਾਂ ਸਪਰੇਹਾਂ ਕਰਦੇ ਹੋ, ਉਹਦਾ ਕੀ ਫਰਕ ਹੁੰਦਾ ਦੂਜੀ ਨਾਲੋਂ?
0: ਇਹਦੇ ਤੇ ਆਰਗੈਨਿਕ ਤੇ ਤਾਂ ਕੋਈ ਸਪਰੇ ਨਹੀਂ ਕਰਦੇ ਜੀ, ਆਪਾਂ ਆਪਦੇ ਘਰ ਦੀ ਸਪਰੇ ਬਣਾ ਕੇ ਕਰਦੇ ਹਾਂ ਜੀ, ਆਰਗੈਨਿਕ ਹੀ ਦਵਾਈ ਛਿੜਕਦੇ ਹਾਂ। ਵੀ ਲੱਸੀ ਹੋ ਗਈ, ਜਿਵੇਂ ਖੱਟੀ ਲੱਸੀ, ਉਹ ਸਾਂਭ ਲੈਂਦੇ ਹਾਂ ਜੀ, ਆਪਦੀ ਘਰ ਦਾ ਦੁੱਧ ਰਿੜਕਦੇ ਹਾਂ ਚਾਟੀ ਦੇ ਵਿੱਚ।
1: ਖਾਦ ਜਿਹੜੀ ਰਾਜਾ ਸਿੰਘ ਜੀ, ਫਿਰ ਉਹ
0: ਖਾਦ ਰੂੜੀ ਪਾਉਂਦੇ ਹਾਂ, ਪਸ਼ੂ ਵੱਧ ਹੋਣ ਕਰਕੇ ਆਪਣੇ ਕੋਲੇ ਹਰੀ ਰੂੜੀ ਵਰਤੀ ਜਾਂਦੀ ਜੀ।
1: ਇਹਦੇ ਚ ਗੰਡੋਇਆਂ ਦੀ ਖਾਦ ਵੀ ਵਰਤੀ ਜਾਂਦੀ?
0: ਨਹੀਂ, ਗੰਡੋਇਆਂ ਦੀ ਅਸੀਂ ਸ਼ੁਰੂ ਕਰਨੀ ਹੈ ਜੀ, ਗੰਡੋਏ ਬਣਾਉਣੇ ਵੀ ਸ਼ੁਰੂ ਕਰਨੇ ਆ। ਪਹਿਲਾਂ ਤਾਂ ਦਰਖਤ ਲਾਉਣੇ ਆ ਜੀ, ਵੀ ਛਾਂ ਜ਼ਰੂਰੀ ਹੈ ਜੀ ਗੰਡੋਇਆਂ ਵਾਸਤੇ, ਉਹਦੇ ਕਰਕੇ ਵੀ ਹਜੇ ਨਹੀਂ ਹੈ ਸੱਤ ਹੋਇਆ। ਜਦੋਂ ਦਰਖਤ ਕੇਰਾ ਲਾ ਤੇ, ਹੁਣ ਜਦੋਂ ਛਾਂ ਵਾਲੇ ਹੋ ਜਾਣਗੇ, ਬਾ ਸਾਲ ਦੇ ਵਿੱਚ ਸ਼ੁਰੂ ਕਰ ਲਾਂਗੇ।
1: ਤੁਹਾਡੇ ਕਹਿਣ ਦਾ ਮਤਲਬ ਕਿ ਆਰਗੈਨਿਕ ਸਬਜ਼ੀ ਜਿਹੜੀ ਹੈ ਉਹਦਾ ਭਾਅ ਵੀ ਚੰਗਾ ਮਿਲਦਾ ਤੇ ਉਹਦਾ ਸਿਹਤ ਨੂੰ ਵੀ ਫਾਇਦਾ?
0: ਉਹਦਾ ਬਹੁਤ ਜ਼ਿਆਦਾ ਫਾਇਦਾ ਜੀ।
1: ਠੀਕ ਹੈ ਜੀ, ਅਸੀਂ ਪਰਮਾਤਮਾ ਦੀ ਅਰਦਾਸ ਕਰਦੇ ਹਾਂ ਕਿ ਤੁਸੀਂ ਜਲਦੀ ਆਰਗੈਨਿਕ ਸਬਜ਼ੀ ਸ਼ੁਰੂ ਕਰੋ, ਸਾਰਿਆਂ ਦੀ ਸਿਹਤ ਦਾ ਵੀ ਖਿਆਲ ਰੱਖੋ ਤੇ ਤੁਹਾਨੂੰ ਮੁਨਾਫਾ ਵੀ ਹੋਵੇ।
0: ਹਾਂਜੀ ਹਾਂ, ਛੇਤੀ ਤੋਂ ਛੇਤੀ ਅਸੀਂ ਕਰਾਂਗੇ ਜੀ ਆਰਗੈਨਿਕ, ਵੀ ਲੋਕਾਂ ਵਾਸਤੇ ਵੀ ਸੌਖਾ ਹੋ ਜਾਵੇ, ਬਿਮਾਰੀਆਂ ਤੋਂ ਲੋਕ ਬਚਣ, ਧਿਆਨ ਰੱਖੀਦਾ ਜੀ ਇਸ ਕਰਕੇ। ਲੋਕਾਂ ਨੂੰ ਵੀ ਲੱਸੀ ਦਾ ਵੀ ਹੈ ਵੀ ਆਰਗੈਨਿਕ ਵੀ ਘਰੇ ਵੀ ਬੀਜਦੇ ਆ, ਆਪਾਂ ਕੋਈ ਵੀ ਸਬਜ਼ੀ ਲਾਉਂਦੇ ਹਾਂ ਵੀ ਉਹਦੇ ਤੇ ਦਵਾਈ ਉਹ ਨਾ ਛਿੜਕੋ, ਵੀ ਜਿਹੜੀ ਆਪਾਂ ਆਪਦੀ ਘਰੇ ਬਣਾ ਕੇ ਦਵਾਈ ਛਿੜਕ।
1: ਠੀਕ ਹੈ ਜੀ, ਰਾਜਾ ਸਿੰਘ ਜੀ, ਤੁਸੀਂ ਪ੍ਰੋਗਰਾਮ ਵਿੱਚ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਰੋਤਿਓ, ਅੱਗੇ ਚੱਲਦੇ ਹਾਂ ਆਪਾਂ ਦਲਵੀਰ ਸਿੰਘ ਹੋਲਾ ਕੋਲੇ, ਜਿਨ੍ਹਾਂ ਦਾ ਆਪਣਾ ਡੇਅਰੀ ਫਾਰਮ ਵੀ ਹੈ, ਖੇਤੀਬਾੜੀ ਵੀ ਹੈ ਤੇ ਇੱਕ ਨਾਲ ਹੋਰ ਇਹਨਾਂ ਨੇ ਆਪਣਾ ਧੰਦਾ ਚਲਾਇਆ ਹੈਗਾ। ਇਹ ਆਪਣੀ ਜਿਹੜੀ ਗੱਡੀ ਹੈ ਉਹ ਕਿਰਾਏ ਤੇ ਸਵਾਰੀਆਂ ਢੋਣ ਵਾਸਤੇ ਲਾਈ ਹੈ, ਔਰ ਬਹੁਤ ਵਧੀਆ ਗੱਲ ਹੈ ਕਿ ਇਹਨਾਂ ਨੇ ਆਪਣਾ ਜਿਹੜਾ ਕੰਮ ਹੈ ਸ਼ੁਰੂ ਕੀਤਾ ਹੋਇਆ। ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ।
1: ਦਲਵੀਰ ਸਿੰਘ ਜੀ, ਕਿੰਨੀ ਖੇਤੀ ਆਪਣੇ ਕੋਲੇ?
2: 15 ਕਿੱਲੇ ਕਰਦੇ ਜੀ।
1: ਤੁਸੀਂ ਆਪ ਕਰਦੇ ਹੋ?
2: ਹਾਂਜੀ ਆਪ ਜੀ।
1: ਖੁਦ ਕਰਦੇ ਹੋ?
2: ਖੁਦ ਜੀ।
1: ਅੱਛਾ, ਤੁਹਾਨੂੰ ਕੀ ਲੱਗਦਾ ਵੀ ਖੇਤੀ ਖੁਦ ਕਰਨ ਦੇ ਵਿੱਚ, ਜਾਂ ਜਿਹੜੇ ਅਸੀਂ ਪ੍ਰਵਾਸੀ ਮਜ਼ਦੂਰ ਬੁਲਾ ਲੈਂਦੇ ਹਾਂ ਉਹਨਾਂ ਤੋਂ ਖੇਤੀ ਕਰਵਾਉਂਦੇ ਹਾਂ, ਕੋਈ ਫਰਕ ਹੈਗਾ?
2: ਪੂਰੇ ਫਰਕ ਆ ਜੀ।
1: ਕੀ ਫਰਕ ਲੱਗਦਾ ਤੁਹਾਨੂੰ?
2: ਫਿਰ ਆਪ ਜਾ ਕੇ ਗੌਰ ਨਾਲ ਬੰਦੇ ਨੇ ਕਰਨੀ, ਉਹ ਚੀਜ਼ ਦਾ ਬਹੁਤ ਫਰਕ ਆ ਜੀ। ਗੇੜਾ ਮਾਰਨਾ ਜਾ ਕੇ, ਬਿਮਾਰੀ ਬਿਮਾਰੀ ਵੇਖਣੀ, ਪਾਣੀ ਦਾ ਗੌਰ ਨਾਲ ਦੇਣਾ।
1: ਨਹੀਂ, ਜਦੋਂ
2: ਅਸੀਂ, ਬਾਕੀ ਖਰਚਾ ਵੱਧ ਪੈਂਦਾ ਜੀ ਆਪਾਂ
1: ਜਦੋਂ ਅਸੀਂ ਖੇਤਾਂ 'ਚ ਜਾਂਦੇ ਹਾਂ ਤੇ ਆਮ ਤੌਰ ਤੇ ਫਿਰ ਜਿਹਦੇ ਕੋਲ 10 ਕਿੱਲੇ ਹੁੰਦੇ, ਚਿੱਟਾ ਕੁੜਤਾ ਪਜਾਮਾ ਤਾਂ ਪਾਇਆ ਹੀ ਹੁੰਦਾ, ਤੇ ਖੇਤਾਂ 'ਚ ਜਾਂਦੇ ਹਾਂ ਤੇ ਫਿਰ ਉਹ ਕੁੜਤਾ ਪਜਾਮਾ ਲਿਬੜਦਾ ਨੀ?
2: ਉਹ ਤਾਂ ਫਿਰ ਲਿਬੜਦਾ ਹੈਗਾ, ਫਿਰ ਬਾਈ ਦਾ ਕੋਈ ਨਹੀਂ ਜੇ ਕੁੜਤਾ ਪਜਾਮਾ ਬਚਾਉਣਾ ਤਾਂ ਜੀ।
1: ਹਾਂ, ਤਾਂ ਚਿੱਟੇ ਕੁੜਤੇ ਪਜਾਮੇ ਆ ਜਿਹੜੇ, ਇਹ ਅਸੀਂ ਲਿਬੜਨ ਵਾਸਤੇ ਨਾ ਰੱਖੀਏ, ਇਹਨਾਂ ਨੂੰ ਅੱਡ ਰੱਖੀਏ ਤੇ ਖੇਤੀ ਆਪਦੇ ਹੱਥੀਂ ਖੁਦ ਕਰੀਏ, ਉਹਦੇ 'ਚ ਫਾਇਦਾ?
2: ਫਾਇਦਾ ਹੀ ਆ ਜੀ।
1: ਤੇ ਮਤਲਬ ਕਿੰਨਾ ਚਿਰ ਹੋ ਗਿਆ ਤੁਹਾਨੂੰ ਖੇਤੀ ਕਰਦੇ ਨੂੰ?
2: ਹੁਣ ਤਾਂ ਕਈ ਸਾਲ ਹੋ ਗਏ ਜੀ।
1: ਬੱਚੇ ਫਿਰ ਤੁਹਾਡੇ ਕੀ ਕਰਦੇ?
2: ਬੱਚੇ ਇੱਕ ਉਹਦੀ ਤਾਂ ਬਾਹਰ ਆਈ ਮੂਲੀਆਂ ਦਾ ਨੇਦਿਆ ਚਾ
1: ਜੀ,
2: ਤੇ ਇੱਕ ਬੇਟੀ ਇੱਥੇ ਹੈਗੀ ਆਪਣੇ, ਉਹਦਾ ਡਿਗਰੀ ਦਾ ਕੀਤਾ ਵਾ ਤੇ ਘਰੇ ਕੰਮ ਧੰਦਾ ਕਰਦੀ ਆ।
1: ਠੀਕ ਹੈ ਜੀ।
2: ਤੇ ਬੇਟਾ ਹੁਣ ਪ੍ਰੈਸ ਟੂ ਕਰਕੇ ਤੇ ਅੱਜ ਕਰੀ ਜਾਂਦਾ, ਡੇਅਰੀ ਫਾਰਮ ਦਾ ਸਿੱਖੀ ਜਾਂਦਾ, ਪ੍ਰੈਸਾ ਲਾਉਂਦਾ ਤੇ ਸਰੋਵਰ।
1: ਅੱਛਾ, ਠੀਕ ਹੈ। ਤੇ ਨਾਲ ਤੁਹਾਡਾ ਡੇਅਰੀ ਦਾ ਕਿੰਨੇ ਕੁ ਪਸ਼ੂ ਰੱਖੇ ਆ?
2: 5 ਗਾਈਆਂ ਜੀ। ਨਵਾਂ ਕੰਮ ਹੀ ਕੀਤਾ ਜੀ।
1: ਅੱਛਾ, ਇਹਦੀ ਤੁਸੀਂ ਟ੍ਰੇਨਿੰਗ ਲਈ ਹੈ ਜਾਂ ਬੇਟਾ ਕਰਦਾ?
2: ਨਹੀਂ, ਬੇਟਾ ਰਹਿ ਰਹੇ ਆਪਾਂ ਨੇ, ਆਪਾਂ ਤਾਂ ਖੇਤੀਬਾੜੀ ਚਲਾ ਕੇ ਕੰਮ ਵੀ
1: ਠੀਕ ਹੈ। ਖੇਤੀ ਚੋਂ ਤੁਹਾਨੂੰ ਸਮਾਂ ਮਿਲ ਜਾਂਦਾ, ਤੁਸੀਂ ਨਾਲ ਇੱਕ ਗੱਡੀ ਵੀ ਜਿਹਨੂੰ ਆਪਾਂ ਜਿਵੇਂ ਟੈਕਸੀ ਗੱਡੀ ਕਹਿ ਦਿੰਦੇ ਪਾਈ ਹੈ, ਸਮਾਂ ਜੇ ਤੁਸੀਂ ਆਪ ਖੇਤੀ ਕਰਦੇ ਹੋ ਤਾਂ ਲੋਕ ਕਹਿੰਦੇ ਜਦੋਂ ਖੁਦ ਖੇਤੀ ਕਰਦੇ ਹੋ ਤਾਂ ਸਮੇਂ ਨਹੀਂ ਮਿਲਦਾ, ਸ਼ਾਮ ਨੂੰ ਬੰਦਾ ਹਾਰ ਥੱਕ ਕੇ ਡਿੱਗਦਾ।
2: ਨਹੀਂ ਉਹ ਮੇਰੇ ਕੋਲ ਟੈਕਸੀ ਲੈਣਾ, ਹੁਣ ਮੇਰੀ ਦੂਜੀ ਆਈ, ਇਹ ਮੇਰੇ ਰੈਂਟ ਤੇ ਦਿੰਦਾ ਜੀ ਮੈਂ ਗੱਡੀ, ਹੁਣ ਬਾਹਰ ਲਿਆ ਕੁਛ ਦੋ ਤਿੰਨ ਮਹੀਨਾ ਹੁਣ ਨਹੀਂ ਜਾ, ਪਰਸੋਂ ਫਿਰ ਜਾਣੀ ਆ, ਹੁਣ ਦੂਜੇ ਟੈਕਸੀ ਨਾਲ ਛੱਡਿਆ ਹੋਇਆ ਆਪਣਾ ਕੰਮ। ਉਹ
1: ਤੁਸੀਂ ਆਪ ਨਹੀਂ ਚਲਾਉਂਦੇ ਡਰਾਈਵਰ?
2: ਨਾ ਨਾ ਹੀ, ਰੈਂਟ ਤੋਂ ਪੱਕੀ ਦੇ ਦੇਦੀ ਆ ਜੀ, ਅਗਲੇ ਨੂੰ ਬਾਹਰਲੇ ਨੂੰ ਬਾਹਰੋਂ ਪਾਉਂਦੇ ਆ ਕੇ ਉਹਨੂੰ ਦੇ ਦੇ ਗੱਡੀ।
1: ਅੱਛਾ, ਮਤਲਬ ਤੁਸੀਂ ਆਪ ਨਹੀਂ ਜਾਂਦੇ? ਤੇ ਕੀ ਲੱਗਦਾ ਤੁਹਾਨੂੰ ਕਿਹੜਾ ਧੰਦਾ ਤੁਹਾਨੂੰ ਜ਼ਿਆਦਾ ਵਧੀਆ ਲੱਗਦਾ?
2: ਧੰਦਾ ਤਾਂ ਜੀ ਕਣਕ ਤੇ ਸਾਰੇ ਵਧੀਆ, ਜੇ ਬੰਦਾ ਮਿਹਨਤ ਕਰੂਗਾ ਤਾਂ ਜੀ ਤੇ ਸਾਰੇ ਵਧੀਆ, ਪਰ ਆਹ ਵੀ ਠੀਕ ਆ, ਵਿਹਲੇ ਰਹਿਣ ਨੂੰ ਆਪਦਾ, ਪਸ਼ੂ ਵਾਲਾ ਵੀ ਕੰਮ ਠੀਕ ਆ ਜੀ, ਗੱਡੀ ਵਾਲਾ ਕੰਮ ਵੀ ਠੀਕ ਆ ਜੀ, 3-25 ਦਿਹਾੜੀ ਬਣ ਜਾਂਦੀ ਆ ਸੀਗੀ, ਹੁਣ ਚੱਲੀ ਆ 2-3 ਮਹੀਨੇ ਚੱਲੀ ਆ, 70,000 ਮਹੀਨੇ ਤੇ ਸੀਗੀ।
1: ਨਹੀਂ ਜਿਵੇਂ ਤੁਸੀਂ ਡੇਅਰੀ ਫਾਰਮ 'ਚ ਵੀ ਆਪਦੇ ਬੇਟੇ ਨਾਲ ਹੱਥ ਵਟਾਉਂਦੇ ਹੋ, ਜ਼ਮੀਨ ਵੀ ਆਪ ਕਰਦੇ ਹੋ ਖੇਤੀਬਾੜੀ, ਤੇ ਗੱਡੀ ਦਾ ਵੀ ਤੁਹਾਨੂੰ ਖਿਆਲ ਰੱਖਣਾ ਪੈਂਦਾ, ਫਿਰ ਸੱਥ 'ਚ ਜਾ ਕੇ ਖੇਡਣ ਦਾ ਵਕਤ
2: ਨਾ ਹੀ ਨਾ ਨੋ ਟਾਈਮ ਨਹੀਂ ਮਿਲਦਾ ਜੀ?
1: ਕਦੇ ਗਏ ਹੋ?
2: ਨਾ ਜੀ, ਭੁੱਲ ਅੱਜ ਤੱਕ ਜਿਵੇਂ ਖੜੇ ਨਹੀਂ ਕਿਤੇ, ਖੇਤੋਂ ਘਰੇ ਜਾ ਤੇ ਬਸ ਜਾ ਆ ਦੇ ਲੈਣ 'ਚ ਬਸ, ਫਿਰ ਨਹੀਂ ਆ ਪਸ਼ੂ ਵਾਲੇ ਪਾਸੇ ਧਿਆਨ ਹੈ ਜੀ, ਬਸ ਫਿਰ ਤਾਂ ਪਸ਼ੂਆਂ ਪਾਸੇ ਕੰਮ ਹੀ ਵੱਧ ਗਿਆ, ਬਾਹਰ ਜਾਣ ਦਾ ਟਾਈਮ ਨਹੀਂ ਮਿਲਦਾ ਜੀ, ਰਿਸ਼ਤੇ ਜਿਹੇ ਗਏ ਸੀ ਕੱਲ੍ਹ, ਹੁਣ ਰਾਤ ਭੱਜ ਕੇ ਆਉਣਾ ਪੈ ਗਿਆ ਜੀ।
1: ਹਾਂ ਬਿਲਕੁਲ, ਜਦੋਂ ਅਸੀਂ ਆਪਦੇ ਹੱਥੀਂ ਖੇਤੀ ਕਰਦੇ ਹਾਂ ਔਰ ਪਸ਼ੂਆਂ ਡੰਗਰਾਂ ਦਾ ਕੰਮ ਵੀ ਕਰਦੇ ਹਾਂ, ਡੇਅਰੀ ਦਾ ਵੀ ਕਰਦੇ ਹਾਂ, ਨਾਲ ਹੋਰ ਕੰਮ ਵੀ ਕਰਦੇ ਹਾਂ, ਤਾਂ ਅਸੀਂ ਕੰਮ ਹੀ ਕਰਦੇ ਹਾਂ, ਸਾਡੇ ਕੋਲ ਜਿਹੜਾ ਵਕਤ ਹੈ ਉਹ ਹੁੰਦਾ ਹੀ ਨਹੀਂ ਕਿ ਅਸੀਂ ਕਿਤੇ ਜਾ ਕੇ ਬੈਠ ਸਕੀਏ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜਾਣਕਾਰੀ ਦੇਣ ਲਈ।
2: ਠੀਕ ਹੈ ਜੀ, ਧੰਨਵਾਦ ਤੁਹਾਡਾ ਜੀ ਬਹੁਤ ਬਹੁਤ।
1: ਸਰੋਤੋ, ਅਸੀਂ ਪਿੰਡ ਸਿਰੇ ਵਾਲੇ ਆਏ ਹੋਏ ਹਾਂ ਤੇ ਇੱਕ ਵੀਰ ਜੀ ਸਾਡੇ ਕੋਲ ਭੱਜੇ ਭੱਜੇ ਆਏ ਆ, ਥੋੜਾ ਜਿਹਾ ਉਹਨਾਂ ਦਾ ਦਮ ਵੀ ਚੜਿਆ। ਹਾਂਜੀ ਵੀਰ ਜੀ, ਕਿੱਥੋਂ ਆਏ ਹੋ?
3: ਮੰਡੀ ਚੋਂ ਆਏ ਜੀ, ਸਰੋਂ ਕੱਢਦੇ।
1: ਅੱਛਾ, ਸਰੋਂ ਕੱਢਦੇ ਆ ਤਾਂ ਹੀ ਦਮ ਚੜਿਆ। ਕਿੰਨੀ ਕੁ ਸਰੋਂ ਬੀਜਦੇ ਹੋ? ਆਪਦੀ ਬੀਜਦੇ ਹੋ?
3: ਹਾਂਜੀ, ਆਪਦੀ ਵੀ, ਦੋ ਕਨਾਲ ਕਨਾਲ ਲਾ ਲਈ।
1: ਅੱਛਾ, ਖੇਤੀਬਾੜੀ ਵੀ ਆਪਦੀ?
3: ਹਾਂਜੀ, ਕਣਕ ਵੀ।
1: ਮੈਂ ਸੁਣਿਆ ਤੁਸੀਂ ਕਬੱਡੀ ਵੀ ਖੇਡਦੇ ਰਹੇ ਹੋ?
3: ਹਾਂਜੀ, ਖੇਡਦੇ ਰਹੇ।
1: ਪੂਰਾ ਨਾਮ ਦੱਸੋ ਤੁਹਾਡਾ?
3: ਜਸਵਿੰਦਰ ਸਿੰਘ, ਉਹ ਪੈਸੇ ਕਾਲਾ ਬਰਾੜ ਕਹਿੰਦੇ ਸੀ।
1: ਕਾਲਾ ਬਰਾੜ, ਤੁਹਾਡੇ ਨਾਲ ਦੇ ਸਾਥੀਆਂ ਦੇ ਨਾਂ ਦੱਸ ਦਿਓ, ਕੋਈ ਨਾ ਕੋਈ ਜਾਣਦਾ ਹੁੰਦਾ।
3: ਬੇਅੰਤ ਸਿੰਘ ਜੀ, ਕਰਜੀਤ ਸਿੰਘ, ਜਗਸੀਰ ਸਿੰਘ, ਬਾਈ ਜੀ ਸੀ, ਇੱਕ ਹੋਰ ਸੀ ਦੋ।
1: ਕਿੱਧਰੋਂ ਖੇਡਦੇ ਹੁੰਦੇ ਸੀ, ਕੀ ਪਛਾਣ ਹੁੰਦੀ ਸੀ, ਕਿਹੜੇ ਪਿੰਡ ਵਾਲੇ ਆ ਗਏ ਜਾਂ ਕੋਈ
3: ਸਿਰੀ ਵਾਲੇ ਤੋਂ? ਜੀ, ਸਿਰੀ ਵਾਲੇ ਤੋਂ ਮਸ਼ਹੂਰ।
1: ਸਿਰੀ ਵਾਲੇ ਤੋਂ ਕਿੰਨਾ ਚਿਰ ਖੇਡੀ ਤੁਸੀਂ ਕਬੱਡੀ?
3: ਅਸੀਂ 10 ਸਾਲ ਸਾਨੂੰ ਖੇਡੇ।
1: ਹੁਣ ਕਿਉਂ ਛੱਡਤੀ?
3: ਵੈਸੇ ਹੁਣ ਤਾਂ ਉਮਰ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਜੀ।
1: ਅੱਛਾ, ਤੁਹਾਨੂੰ ਕੀ ਲੱਗਦਾ ਵੀ ਜਿਹੜੇ ਅੱਜ ਤੋਂ 10 ਸਾਲ ਪਹਿਲਾਂ ਜਾਂ 15 ਸਾਲ ਪਹਿਲਾਂ ਜਿਹੜੇ ਨੌਜਵਾਨ ਕਬੱਡੀ ਖੇਡਦੇ ਹੁੰਦੇ ਸੀ ਤੇ ਅੱਜ ਜਿਹੜੇ ਬੱਚੇ ਕਬੱਡੀ ਖੇਡਦੇ ਆ, ਮਤਲਬ ਕੀ ਫਰਕ ਲੱਗਦਾ ਤੁਹਾਨੂੰ?
3: ਹੁਣ ਦਾ ਤਾਂ ਬਹੁਤ ਫਰਕ ਹੈ, ਹੁਣ ਦਾ ਤੇ ਪਹਿਲਾਂ ਨੇ ਮਿਹਨਤ ਬੜੀ ਸੀ ਪਹਿਲਾਂ ਨੇ ਦੀ।
1: ਕੀ ਫਰਕ ਸੀ ਫਿਰ ਵੀ, ਮਤਲਬ ਮੁੱਢਲਾ ਫਰਕ ਕੀ ਸੀ ਖਾਸ ਤੁਹਾਨੂੰ ਲੱਗਦਾ ਹੋਵੇ?
3: ਬਾਕੀ ਖੁਰਾਕ ਖਰੂਕ ਦਾ ਹੀ ਫਰਕ ਸੀਗਾ, ਖੁਰਾਕ ਦਾ ਬਹੁਤ ਫਰਕ ਸੀਗਾ, ਮਿਹਨਤ ਬੜੀ ਸੀਗੀ, ਮਿਹਨਤ ਤਾਂ ਸੀ।
1: ਜਿਵੇਂ ਪਹਿਲਾਂ ਵਾਲੇ ਜਿਹੜੇ ਖਿਡਾਰੀ ਸੀ ਉਹ ਮਤਲਬ ਘਰ ਦੀ ਖੁਰਾਕ ਖਾਂਦੇ
3: ਸੀ, ਘਰ ਦੀ ਖੁਰਾਕ ਖਾਂਦੇ ਸੀ।
1: ਅੱਜ ਕੱਲ ਦੇ ਜਿਹੜੇ ਸਪਲੀਮੈਂਟ ਲੈਂਦੇ ਆ ਖਿਡਾਰੀ, ਮਤਲਬ ਸਮਝਦੇ ਹੋਗੇ ਤੁਸੀਂ,
3: ਹਾਂਜੀ,
1: ਉਹ ਸਪਲੀਮੈਂਟ ਦਾ ਨੁਕਸਾਨ ਆ ਜਾਂ ਫਾਇਦਾ, ਮਤਲਬ ਲੈਣੇ ਚਾਹੀਦੇ?
3: ਉਹ ਨੁਕਸਾਨ ਹੀ ਹੈ ਜੀ, ਉਹਦਾ ਤਾਂ ਸਰੀਰ ਫਲਾਵਟ ਕਰ ਦਿੰਦਾ ਜੀ, ਉਹ ਜਾਣ ਤਾਂ ਹੁੰਦੀ ਨਹੀਂ ਉਹਦੇ।
1: ਠੀਕ ਆ, ਦੇਸੀ ਖੁਰਾਕ ਖਾਣੀ?
3: ਦੇਸੀ ਖੁਰਾਕ ਜੀ।
1: ਤੁਹਾਡੇ ਨਾਲ ਦੇ ਕਿਸੇ ਖਿਡਾਰੀ ਨੇ ਜਾਂ ਤੁਸੀਂ ਕੋਈ ਅੱਗੇ ਕੋਈ ਮਤਲਬ ਬੱਚਿਆਂ ਨੂੰ ਸਿਖਾਉਣ ਵਾਸਤੇ ਕੋਈ ਉਪਰਾਲਾ ਕੀਤਾ?
3: ਉਪਰਾਲਾ ਤਾਂ ਕਰਦੇ ਜੀ, ਪਰ ਮੰਨਦੇ ਨੀ ਜੀ, ਹੁਣ
1: ਬੱਚੇ ਨੀ
3: ਨਾ ਸਕੂਲ ਚ ਕੋਈ ਆਉਂਦਾ ਜੀ, ਬਸ ਆ ਮੋਬਾਈਲਾਂ ਚ ਲੱਗੇ ਰਹਿੰਦੇ ਜਿਹੜੇ ਹੈਗੇ,
1: ਜਾਂ ਮਾਂ ਪਿਓ ਡਰਦੇ ਆ ਇਹ ਜੀ ਗੇਮ ਚ ਵੀ ਲੱਤ ਟੁੱਟ ਜੂ ਹੋਰ, ਹਨਾ?
3: ਹਾਂਜੀ ਹਾਂਜੀ,
1: ਅੱਗੇ ਨੀ ਸੀ ਇੰਨੀ ਪਰਵਾਹ। ਠੀਕ ਹੈ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ।
3: ਥੈਂਕ ਯੂ ਜੀ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਪਿੰਡਾਂ ਵਿੱਚੋਂ ਪਿੰਡ ਸੁਣੀ ਦਾ ਭਾਗ ਦੂਸਰਾ, ਜਿਸ ਦੇ ਤਹਿਤ ਤੁਸੀਂ ਸੁਣਿਆ ਪਿੰਡ ਸਿਰੀਏਵਾਲਾ ਜ਼ਿਲ੍ਹਾ ਬਠਿੰਡਾ ਬਾਰੇ ਮੇਜ਼ਬਾਨ ਸਨ ਸਤਪਾਲ ਬਰਾੜ। FM 101.1 ਮੈਗਾਹਰਟਜ਼ 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਦੇ ਸਮਾਂ 2:59 ਅਤੇ 50 ਸਕਿੰਟ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸੁਣੋਗੇ 3 ਵਜੇ ਤੋਂ ਲੈ ਕੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।

0: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੀ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ ਹੁਣ ਸਮਾਂ 5:19 ਹੋ ਚੁੱਕੇ ਨੇ। ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਮਿੱਟੀ ਬਾਜਾ ਮਾਰਦੀ। ਇਹ ਪ੍ਰੋਗਰਾਮ ਪੇਸ਼ ਕਰਨਗੇ ਰਜਿੰਦਰ ਕੌਰ।
1: मिट्टी।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 4:05, ਮਾਫ਼ ਕਰਨਾ ਜੀ, 4 ਮਿੰਟ ਅਤੇ 12 ਸੈਕਿੰਟ, ਅਤੇ ਪ੍ਰੋਗਰਾਮ ਚੱਲ ਰਿਹਾ ਜੀ ਮਿੱਟੀ ਵਾਜਾਂ ਮਾਰਦੀ, ਅਤੇ ਪ੍ਰੋਗਰਾਮ ਦੇ ਵਿੱਚ ਇੱਕ ਸਰੋਤਾ ਜੁੜਿਆ, ਦੇਖਦੇ ਹਾਂ ਜੀ ਕੌਣ ਨੇ ਅਤੇ ਕੀ ਪਰਮਾਇਸ਼ ਲੈ ਕੇ ਸਾਡੇ ਤੱਕ ਪਹੁੰਚੇ ਨੇ। ਹੈਲੋ,
1: ਆਪਾਂ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਨਾਮ ਦੱਸ ਦਿਓ।
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆ ਰਹੀ ਹੈ ਨਵੀਂ ਬਸਤੀ ਬਠਿੰਡੇ ਤੋਂ ਬੋਲਦਾ, ਮੇਰਾ ਪਿੰਡ ਹੈ ਘੜਿਆਣਾ ਜੀ।
0: ਅੱਛਾ ਜੀ, ਇਸ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰੀ ਕਾਲ ਲੱਗੀ ਹੈ ਤੁਹਾਡੀ ਜੀ?
1: ਹਾਂਜੀ ਹਾਂਜੀ, ਇਹ ਪ੍ਰੋਗਰਾਮ ਚ ਪਹਿਲੀ ਵਾਰੀ ਲੱਗੀ ਹੈ ਜੀ ਜੀ, ਤੇ ਮੈਂ 15 ਦਿਨਾਂ ਤੋਂ ਪਹਿਲਾਂ ਨੀ ਲਾਉਂਦਾ ਦੂਜੇ ਪ੍ਰੋਗਰਾਮ
0: ਜੀ ਜੀ। ਤੇ ਗੀਤ ਕਿਹੜਾ ਸੁਣੋਗੇ ਜੀ ਫਿਰ?
1: ਮੈਂ ਜੋੜੀ ਫਿਲਮ ਹੈ ਜੀ, ਜਿੰਦੇ ਅਮਰਿੰਦਰ ਗਿੱਲ ਦਾ ਗਾਇਆ ਹੋਇਆ ਜੀ
0: ਜੀ ਜੀ।
1: ਹਾਂਜੀ, ਇਹ ਸੁਣਾ ਦਿਓ ਜੀ।
0: ਠੀਕ ਹੈ ਜੀ,
1: ਤੁਹਾਡਾ ਤੁਹਾਡਾ ਧੰਨਵਾਦ ਬਹੁਤ ਜੀ।
0: ਠੀਕ ਹੈ ਜੀ, ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆ ਰਿਹਾ ਤੁਹਾਡੀ ਪਸੰਦ ਦਾ ਗੀਤ।
1: ਚੰਗਾ ਜੀ, ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ।

ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਵਰਕ ਪਰਮਿਟ ਤੇ ਪੀਆਰ ਸੰਬੰਧੀ। ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78379 63 306। ਈਮੇਲ ਆਈਡੀ ਹੈ aarfm.bti@gmail.com। ਸੰਪਰਕ ਨੰਬਰ ਇੱਕ ਵਾਰ ਫੇਰ ਨੋਟ ਕਰ ਲਓ 78379 63 306। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 2 ਅਗਸਤ ਦਿਨ ਐਤਵਾਰ ਨੂੰ ਸ਼ਾਮ 5:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰਾਖੇ ਸਰਹੱਦਾਂ ਦੇ।

0: ਸਿੰਘ ਢਿੱਲੋਂ ਬੋਲਣਾ ਭੈਣੇ।
1: ਹਾਂਜੀ ਨਛੱਤਰ ਸਿੰਘ ਢਿੱਲੋਂ ਜੀ, ਕੀ ਹਾਲ ਚਾਲ ਹੈ?
0: ਠੀਕ ਹੈ ਭੈਣ ਜੀ, ਠੀਕ ਹੈ। ਤੁਸੀਂ ਸੁਣਾਓ, ਠੀਕ ਠਾਕ ਹੋ?
1: ਠੀਕ ਠਾਕ ਜੀ, ਵਧੀਆ। ਤੇ ਫਸਲ ਬਾੜੀ?
0: ਹਾਂ, ਫਸਲ ਬਾੜੀ ਤਾਂ ਆਪਣੀ ਦੁਕਾਨਦਾਰੀ ਹੈ ਜੀ, ਬੂਟਾਂ ਚੱਪਲਾਂ ਦੀ ਦੁਕਾਨ ਹੈ, ਬਸ ਵਧੀਆ ਚੱਲ ਰਿਹਾ ਕੰਮ।
1: ਅੱਛਾ ਜੀ, ਦੁਕਾਨਦਾਰੀ ਆ?
0: ਹਾਂਜੀ, ਦੁਕਾਨ ਹੈ ਜੀ।
1: ਚਲੋ ਠੀਕ ਹੈ। ਤੇ ਗੀਤ ਕਿਹੜਾ ਸੁਣਨਾ ਜੀ ਫਿਰ?
0: ਗੀਤ ਭੈਣ ਜੀ ਸੁਣਾ ਦਿਓ ਤੁਸੀਂ, ਮਨਦੀਪ ਤੇ ਰਣਜੀਤ ਕੌਰ ਦਾ, ਤੇ ਗੀਤ ਦੇ ਕੋਲ ਹੈਗੇ ਜੇਠ ਗੁਰਮੁਖੀ ਪੱਤ।
1: ਜੀ ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਆ ਰਿਹਾ ਤੁਹਾਡੀ ਪਸੰਦ ਦਾ ਗੀਤ।
0: ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ ਭੈਣ ਜੀ।
1: ਜੀ
2: ਬਾਲਕ ਵਿੱਚਿਆ ਦੇ ਅਧੀਨ ਇੱਕ ਛੜਾ ਜੇ ਸਕੂਲੋਂ ਪੜ੍ਹ ਕੇ ਆਉਂਦਾ, ਸਰਬਤੰਤਰ ਘਰੇ ਆ ਕੇ ਪ੍ਰੈਕਟਿਸ ਚੁੱਲ੍ਹੇ ਮੂਹਰੇ ਬੈਠ ਕੇ ਕਰਦਾ, ਜਿੱਥੇ ਛੋਟੀ ਭਰਜਾਈ ਨੇ ਰੋਟੀਆਂ ਬਣਾਉਣੀਆਂ ਹੁੰਦੀਆਂ ਨੇ। ਜੇ ਘੁੰਡ ਕੱਢ ਕੇ ਰੋਟੀ ਪਕਾਉਂਦੀ ਹੈ ਤਾਂ ਭਰਜਾਈ ਦੇ ਹੱਥ ਛੱਡਦੇ ਨੇ।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 5:10 ਦਾ, ਤੇ ਪ੍ਰੋਗਰਾਮ ਚੱਲ ਰਿਹਾ ਹੈ ਮਿੱਟੀ ਵਾਜਾਂ ਮਾਰਦੀ, ਤੇ ਪ੍ਰੋਗਰਾਮ ਦੇ ਵਿੱਚ ਅਗਲੇ ਸਰੋਤਾ ਜੁੜਿਆ, ਦੇਖਦੇ ਹਾਂ ਜੀ ਕੌਣ ਨੇ ਤੇ ਕੀ ਫਰਮਾਇਸ਼ ਲੈ ਕੇ ਸਾਡੇ ਤੱਕ ਪਹੁੰਚੇ ਨੇ। ਹੈਲੋ ਹੈਲੋ,
1: ਹਾਂਜੀ, ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਹਾਂਜੀ ਨਮਸਕਾਰ ਜੀ, ਨਾਮ ਦੱਸ ਦਿਓ ਜੀ ਆਪਣਾ।
1: ਭੈਣ ਜੀ, ਪਿੰਡ ਲਾਲ ਬਾਈ ਤੋਂ।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 5:16 ਤੇ 46 ਦਾ, ਤੇ ਪ੍ਰੋਗਰਾਮ ਚੱਲ ਰਿਹਾ ਮਿੱਟੀ ਆਵਾਜ਼ਾਂ ਮਾਰਦੀ, ਤੇ ਮੈਂ ਆ ਤੁਹਾਡੇ ਨਾਲ ਰਜਿੰਦਰ ਮਾਨ, ਤੇ ਮੇਰੇ ਨਾਲ ਨੇ ਇੱਕ ਹੋਰ ਸਰੋਤਾ, ਦੇਖਦੇ ਹਾਂ ਜੀ ਕੀ ਫਰਮਾਇਸ਼ ਲੈ ਕੇ ਸਾਡੇ ਤੱਕ ਪਹੁੰਚੇ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ, ਨਾਮ ਦੱਸ ਦਿਓ ਆਪਣਾ।
1: ਜਿਹੜਾ ਬਰਨਾਲਾ ਪਿੰਡ ਢਿੱਲਮਾ ਤੋਂ ਸੁਖਦੀਪ ਸਿੰਘ ਗਿੱਲ ਬੋਲੇ, ਨਾਮ ਰੱਖ ਜਗਪ੍ਰੀਤ ਸਿੰਘ ਗਿੱਲ।
0: ਹਾਂਜੀ ਬਾਈ ਜੀ, ਗੀਤ ਕਿਹੜਾ ਸੁਣੋਗੇ?
1: ਗੀਤ ਹੀ ਸੁਣਾ ਦੋ, ਵੀਰ ਰਵਿੰਦਰ ਦਾ ਗੀਤ ਸੁਣਾ ਦੋ ਜੀ। ਸ਼ੂਹੇ ਬੋਲ
0: ਜੀ। ਵੀਰ ਜੀ, ਫੋਨ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਆ ਰਿਹਾ ਤੁਹਾਡੀ ਪਸੰਦ ਆ।
1: ਸ਼ੁਕਰੀਆ, ਧੰਨਵਾਦ ਜੀ, ਧੰਨਵਾਦ ਤੁਹਾਡਾ।
0: ਜੀ ਜੀ।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 5:20 ਅਤੇ 25 ਸਕਿੰਟ ਦਾ, ਅਤੇ ਪ੍ਰੋਗਰਾਮ ਦੇ ਵਿੱਚ ਮੈਂ ਹਾਂ ਤੁਹਾਡੇ ਨਾਲ ਰਜਿੰਦਰ ਮਾਨ, ਅਤੇ ਇੱਕ ਹੋਰ ਸਰੋਤਾ ਸਾਡੇ ਨਾਲ ਜੁੜੇ ਨੇ, ਦੇਖਦੇ ਹਾਂ ਜੀ ਕੌਣ ਨੇ ਅਤੇ ਕੀ ਫਰਮਾਇਸ਼ ਲੈ ਕੇ ਸਾਡੇ ਤੱਕ ਪਹੁੰਚੇ ਨੇ। ਹੈਲੋ,
1: ਹੈਲੋ।

0: ਸਤਿ ਸ਼੍ਰੀ ਅਕਾਲ ਭੈਣ
1: हाँ
0: ਜੀ।
1: जी वीर
0: ਡਾਕਟਰ
1: जी, हेलो।
0: ਡਾਕਟਰ ਮਲਕੀਤ ਸਿੰਘ, ਪਿੰਡ ਗਿਆਨਾ ਜੀ।
1: हाँ जी ਮਲਕੀਤ ਸਿੰਘ वीर जी, घर परिवार सब कुछ ठीक ठाक?
0: ਹਾਂ ਠੀਕ ਹੈ ਭੈਣ ਜੀ, ਵਧੀਆ ਜੀ। ਗੁਰਦਾਸ
1: ਤੇ ਗੀਤ ਫਿਰ ਕਿਹੜਾ ਸੁਣੋਗੇ?
0: ਮਾਨ ਦੀ ਰੋਟੀ ਸੁਣਾ ਦੇ ਜੀ। ਇੱਕ ਮੋਦਨ ਸਿੰਘ ਚੌਂਕੀਦਾਰ ਹੈ ਜੀ, ਮਾਰਕੀਟ ਕਮੇਟੀ ਵਾਲਾ, ਉਹਨੂੰ ਡੈਡੀਕੇਟ ਕਰ ਦਿਓ।
1: ਠੀਕ ਹੈ ਜੀ, ਠੀਕ ਹੈ। ਆਪਦੇ ਦੋਸਤ ਨੂੰ ਸੁਣਾ ਰਹੇ ਹੋ ਤੁਸੀਂ ਗੀਤ ਇਹ? ਹੈ
0: ਉਹ ਮੈਂ ਹੀ ਦਬਾਇਆ ਸੀਗਾ ਜੀ, ਮੈਂ ਮਾਰਕੀਟ ਕਮੇਟੀ ਦਾ ਮੈਂਬਰ ਸੀਗਾ।
1: अच्छा जी,
0: ਠੀਕ ਹੈ, ਉਹ ਕਹਿੰਦਾ ਮੇਰਾ ਨਾਂ ਲੈ ਰਿਹਾ ਕਰੋ, ਉਹਦਾ ਲੱਗਦਾ ਨਹੀਂ ਵਿਚਾਰੇ ਦਾ।
1: चलो ठीक है जी। चलो दो जने प्रोग्राम ਦੇ ਵਿੱਚ ਸ਼ਾਮਿਲ ਹੋਗੇ ਤੁਹਾਡੇ ਰਾਹੀਂ, ਹੈ ਨਾ?
0: ਹਾਂ ਠੀਕ ਹੈ ਭੈਣ ਜੀ,
1: चलो
0: ਧੰਨਵਾਦ।
1: ਠੀਕ है जी। धन्यवाद।

0: ਜੀ ਸਰੋਤਿਓ, ਸਮਾਂ ਹੋ ਚੁੱਕਿਆ ਜੀ 5:25 ਤੇ 15 ਸੈਕਿੰਡ ਦਾ, ਤੇ ਪ੍ਰੋਗਰਾਮ ਚੱਲ ਰਿਹਾ ਮਿੱਟੀ ਵਾਜਾਂ ਮਾਰਦੀ। ਤੇ ਪ੍ਰੋਗਰਾਮ ਦੇ ਵਿੱਚ ਸਟੂਡੀਓ ਦਾ ਨੰਬਰ 0664-2240-331 ਫਿਰ ਤੋਂ ਹੋ ਚੁੱਕਿਆ ਜੀ ਡਾਇਲ। ਦੇਖਦੇ ਹਾਂ ਜੀ ਕਿਹੜੇ ਸਰੋਤਾਂ ਨੇ ਤੇ ਕੀ ਫਰਮਾਇਸ਼ ਲੈ ਕੇ ਸਾਡੇ ਤੱਕ ਪਹੁੰਚੇ ਨੇ। ਹੈਲੋ,
1: ਸਤਿ ਸ੍ਰੀ ਅਕਾਲ ਭੈਣੇ।
0: ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ।

0: ਹੁਣ ਉਹ ਤੇ ਕਿਹੜੇ ਪਿੰਡ ਤੋਂ ਗੱਲ ਕਰ ਰਹੇ ਹੋ?
1: ਚੱਕੀਆ ਸਿੰਘ ਤੋਂ ਸੁਰਾ ਸਿੰਘ ਬੋਲਦੇ ਜੀ।
0: ਹਾਂਜੀ, ਚੱਕ ਹੀਰਾ ਸਿੰਘ, ਜ਼ਿਲ੍ਹਾ ਬਠਿੰਡਾ।
1: ਹਾਂਜੀ,
0: ਕਿੰਨੀ ਕੁ ਦੂਰ ਹੈ ਬਾਈ ਜੀ ਬਠਿੰਡੇ ਤੋਂ ਪਿੰਡ ਇਹ?
1: 30 ਕਿਲੋਮੀਟਰ
0: 30 ਕਿਲੋਮੀਟਰ।
1: ਇੱਧਰ ਆ ਰਿਫੈਂਡਰੀ ਰੋਡ ਕਿੰਨੀ।
0: ਅੱਛਾ, ਤੇ ਕੰਮ ਕਾਰ ਕੀ ਹੈ ਬਾਈ ਆਪਣਾ?
1: ਇਹ ਕੰਮ ਕਾਰ ਜੀ ਖੇਤੀ ਕਰਦੇ ਜੀ, ਆਪਦਾ ਵਾਹੁਣਾ।
0: ਅੱਛਾ, ਖੇਤੀਬਾੜੀ ਕਰਦੇ ਹੋ।
1: ਹਾਂਜੀ,
0: ਤੇ ਝੋਨੇ ਤੇ ਨਰਮੇ ਦਾ ਕੀ ਹਾਲ ਚਾਲ ਹੈ? ਨਰਮਾ ਬੀਜਿਆ ਕਿ ਨਹੀਂ ਬੀਜਿਆ?
1: ਨਰਮਾ ਨੀ ਏਰੀਏ ਚੰਗਾ, ਨਰਮਾ ਤਾਂ ਕੋਈ ਮਾਹੀ ਬਾਲੀ ਬਸ ਨੇ ਕਿੱਲਾ ਕਿਸੇ ਦੇ
0: ਪਹਿਲਾਂ ਤਾਂ ਨਰਮਾ ਬਿਲਕੁਲ ਹੀ ਮਤਲਬ ਵੀ ਕਿਸਾਨਾਂ ਨੇ ਬੀਜਣਾ ਬੰਦ ਕਰਤਾ ਸੀ। ਹੁਣ ਥੋੜਾ ਥੋੜਾ ਮਤਲਬ ਕਿਸੇ ਨੇ 4 ਕਨਾਲਾਂ 2 ਕਨਾਲਾਂ ਇਸ ਤਰ੍ਹਾਂ ਛਟੀਆਂ ਵਾਸਤੇ ਲਾਇਆ, ਬਾਲਣ ਵਾਸਤੇ, ਹੈਨਾ?
1: ਬਦਲ ਵਾਸਤੇ ਲਾਇਆ ਜਿਹਨੂੰ ਹੁੰਦੇ ਨੀ ਜੀ ਕੀ ਕਰਕੇ।
0: ਉਹੀ ਹੈ ਨਾ, ਨਰਮਾ ਹੋ ਨਹੀਂ ਰਿਹਾ, ਨਰਮਾ ਕਪਾਹ ਤੇ ਇਹੀ ਮੇਨ

0: ਜੀ ਸਰੋਤਿਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ, ਤੇ ਇਸੇ ਦੇ ਨਾਲ ਰਜਿੰਦਰ ਮਾਨ ਨੂੰ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਦਿਓ ਆ ਗਿਆ। ਧੰਨਵਾਦ।
1: ਮਿੱਟੀ ਵਾਜਾਂ ਮਾਰਦੀ। ਮਿੱਟੀ ਵਾਜਾਂ ਮਾਰਦੀ।
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਿੱਟੀ ਵਾਜਾਂ ਮਾਰਦੀ, ਤੇ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਮਾਂ ਹੋ ਚੁੱਕਿਆ ਜੀ 5:30 ਦਾ, ਤੇ ਹੁਣ ਵੇਲਾ ਇਹ ਪ੍ਰੋਗਰਾਮ ਗੱਲਾਂ ਚੋਂ ਗੱਲ ਦਾ।

ਜੀ ਸਰੋਤਿਓ, ਰਜਿੰਦਰ ਮਾਨ ਹਾਜ਼ਰ ਹੈ ਪ੍ਰੋਗਰਾਮ ਗੱਲਾਂ ਚੋਂ ਗੱਲ ਲੈ ਕੇ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿਕਾਰ ਭਰੀ ਨਮਸਕਾਰ। ਅੱਜ ਦੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਵਿੱਚ ਤੁਸੀਂ ਸੁਣੋਗੇ ਸਿਲਸਿਲਾ ਰਾਖੀ ਸਰਹੱਦਾਂ ਦੇ ਤਹਿਤ ਆਜ਼ਾਦ ਭਾਰਤ ਦੇ ਤੀਜੇ ਪਰਮਵੀਰ ਚੱਕਰ ਵਿਜੇਤਾ ਸੈਕਿੰਡ ਲੈਫਟੀਨੈਂਟ ਰਾਮਾ ਰਘੋਬਾ ਰਾਣੀ ਦੀ ਅਮਰ ਗਾਥਾ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਨੇ ਸੁਖਜੀਤ ਕੌਰ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। ਆਓ ਜੀ ਸੁਣਦੇ ਹਾਂ ਸਿਲਸਿਲਾ ਰਾਖੇ ਸਰਹੱਦਾਂ ਦੇ।

ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਅੱਜ ਦਾ ਪ੍ਰੋਗਰਾਮ ਰਾਖੇ ਸਰਹੱਦਾਂ ਦੇ ਲੈ ਕੇ ਮੈਂ ਹਾਜ਼ਰ ਹਾਂ ਤੁਹਾਡੀ ਆਪਣੀ ਰੇਡੀਓ ਦੋਸਤ ਤੇ ਪ੍ਰੋਗਰਾਮ ਦੀ ਹੋਸਟ ਸੁਖਜੀਤ ਤੇ ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਰਹੱਦਾਂ ਦੇ ਰਖਵਾਲਿਆਂ ਨੂੰ ਸਮਰਪਿਤ ਸਾਡਾ ਇਹ ਪ੍ਰੋਗਰਾਮ ਰਾਖੇ ਸਰਹੱਦਾਂ ਦੇ। ਮਿੱਟੀ ਦੀ ਖੁਸ਼ਬੂ ਨਾਲ ਜਿਨ੍ਹਾਂ ਦਾ ਰਿਸ਼ਤਾ ਸੀ ਨਿਰਾਲਾ, ਦੇਸ਼ ਲਈ ਜੀਣਾ ਤੇ ਮਰਨਾ ਹੀ ਸੀ ਉਹਨਾਂ ਦਾ ਉਜਾਲਾ। ਸਲਾਮ ਹੈ ਹਰ ਉਸ ਵੀਰ ਨੂੰ ਜੋ ਸਰਹੱਦ ਦਾ ਹੈ ਪਹਿਰੇਦਾਰ, ਉਹਨਾਂ ਕਰਕੇ ਹੀ ਸੁਰੱਖਿਅਤ ਹੈ ਸਾਡਾ ਹਿੰਦੁਸਤਾਨ ਸਾਰਾ, ਸਾਡਾ ਹਿੰਦੁਸਤਾਨ ਸਾਰਾ।

ਬਿਲਕੁਲ ਜੀ, ਸਾਡੇ ਇਹ ਫੌਜੀ ਵੀਰ ਜੋ ਧੁੱਪ ਛਾਂ ਠੰਡ ਗਰਮੀ ਦੀ ਪਰਵਾਹ ਕੀਤੇ ਬਿਨਾਂ ਸਰਹੱਦਾਂ ਤੇ ਡਟੇ ਹੋਏ ਨੇ, ਤੇ ਇਹਨਾਂ ਕਰਕੇ ਹੀ ਅਸੀਂ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹਾਂ ਤੇ ਚੈਨ ਦੀ ਨੀਂਦ ਸੋਨੇ ਆ। ਸਲਾਮ ਕਰਦੇ ਹਾਂ ਇਹਨਾਂ ਦੇ ਜਜ਼ਬੇ ਨੂੰ, ਸਲਾਮ ਕਰਦੇ ਹਾਂ ਇਹਨਾਂ ਦੀ ਬਹਾਦਰੀ ਨੂੰ, ਤੇ ਸਾਡਾ ਦਿਲੋਂ ਸਲੂਟ ਸਾਡੇ ਇਹਨਾਂ ਫੌਜੀ ਵੀਰਾਂ ਦੇ ਲਈ। ਸਾਡੇ ਅੱਜ ਦੇ ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਇੱਕ ਅਜਿਹੇ ਬਹਾਦਰ ਸਿਪਾਹੀ ਦੀ ਜਿਸਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਦੇਸ਼ ਦੀ ਰੱਖਿਆ ਲਈ ਅਸਾਧਾਰਨ ਸਾਹਸ ਦਿਖਾਇਆ। ਉਹ ਸਨ ਤੀਸਰੇ ਪਰਮਵੀਰ ਚੱਕਰ ਵਿਜੇਤਾ ਮੇਜਰ ਰਾਮਾ ਰਾਘੋਵਾ ਰਾਣੇ।

0: ਉਹਨਾਂ ਦਾ ਜਨਮ 26 ਜੂਨ 1918 ਨੂੰ ਚੇੜੀਆ ਪਿੰਡ ਮੌਜੂਦਾ ਉੱਤਰ ਕੰਨੜ ਜ਼ਿਲ੍ਹਾ ਕਰਨਾਟਕ ਦੇ ਵਿੱਚ ਹੋਇਆ। 10 ਜੁਲਾਈ 1940 ਨੂੰ ਉਹ ਬੰਬੇ ਸੈਪਰਸ ਕੋਰ ਆਫ ਇੰਜੀਨੀਅਰਸ ਦੇ ਵਿੱਚ ਭਰਤੀ ਹੋਏ। 1940 ਤੋਂ ਲੈ ਕੇ 1968 ਤੱਕ ਲਗਭਗ 28 ਸਾਲ ਉਹਨਾਂ ਨੇ ਦੇਸ਼ ਦੀ ਸੇਵਾ ਕੀਤੀ।
1: ਬੱਲੀ ਕਿੱਥੇ ਹੈ?

ਇੰਜੀਨੀਅਰ ਕੋਰ ਨਾਲ ਸੰਬੰਧਿਤ ਸਨ। 1948 ਵਿਚ ਜੰਮੂ ਕਸ਼ਮੀਰ ਦੇ ਨੌਸ਼ਹਿਰਾ ਤੋਂ ਰਾਜੌਰੀ ਤੱਕ ਦੇ ਰਸਤੇ ਵਿਚ ਦੁਸ਼ਮਣ ਵੱਲੋਂ ਲਗਾਈਆਂ ਮਾਈਨਾਂ ਤੇ ਰੁਕਾਵਟਾਂ ਨੂੰ ਹਟਾਉਣ ਦਾ ਬਹੁਤ ਮੁਸ਼ਕਲ ਕੰਮ ਉਨ੍ਹਾਂ ਨੂੰ ਮਿਲਿਆ। ਭਾਰੀ ਗੋਲਾਬਾਰੀ ਦੇ ਬਾਵਜੂਦ ਉਹ ਆਪਣੇ ਸਾਥੀਆਂ ਨਾਲ ਡਟੇ ਰਹੇ ਤੇ ਭਾਰਤੀ ਫੌਜ ਲਈ ਰਸਤਾ ਸਾਫ਼ ਕੀਤਾ।

ਮੇਜਰ ਰਾਮਾ ਰਾਘੋਵਰ ਰਾਣੀ ਦੀ ਬਹਾਦਰੀ ਕਰਕੇ ਰਾਜੌਰੀ ਵੱਲ ਅੱਗੇ ਵਧਣਾ ਸੰਭਵ ਹੋਇਆ। ਉਹਨਾਂ ਦੇ ਇਸ ਅਦੁੱਤੀ ਸਾਹਸ ਲਈ ਭਾਰਤ ਸਰਕਾਰ ਨੇ ਉਹਨਾਂ ਨੂੰ ਪਰਮਵੀਰ ਚੱਕਰ ਨਾਲ ਸਨਮਾਨਿਤ ਕੀਤਾ। ਉਹਨਾਂ ਦੀ ਕਹਾਣੀ ਸਾਨੂੰ ਦਿਖਾਉਂਦੀ ਹੈ ਕਿ ਹਿੰਮਤ, ਫਰਜ਼ ਤੇ ਦੇਸ਼ ਪ੍ਰੇਮ ਸਭ ਤੋਂ ਵੱਡੀ ਤਾਕਤ ਹਨ।

ਅੱਜ ਅਸੀਂ ਪਰਮਵੀਰ ਚੱਕਰ ਵਿਜੇਤਾ ਮੇਜਰ ਰਾਮਾ ਰਾਘੋਵਾ ਰਾਣੇ ਦੇ ਜੀਵਨ ਤੋਂ ਬਹੁਤ ਕੁਝ ਸਿੱਖਿਆ। ਉਹਨਾਂ ਨੇ ਸਾਬਿਤ ਕੀਤਾ ਕਿ ਸੱਚਾ ਦੇਸ਼ ਭਗਤ ਉਹ ਹੁੰਦਾ ਹੈ ਜੋ ਹਰ ਹਾਲਤ ਵਿੱਚ ਆਪਣੇ ਕਰਤੱਬ ਨੂੰ ਪਹਿਲ ਦਿੰਦਾ ਹੈ। ਵਤਨ ਦੀ ਖਾਤਰ ਜਿਨ੍ਹਾਂ ਜਾਨ ਨੂੰ ਹੱਸ ਕੇ ਵਾਰ ਦਿੱਤਾ, ਦੁਸ਼ਮਣ ਦੇ ਹਰ ਵਾਰ ਦਾ ਸੀਨਾ ਤਾਣ ਕੇ ਸਾਹਮਣਾ ਕੀਤਾ। ਇਤਿਹਾਸ ਅੱਜ ਵੀ ਮਾਣ ਨਾਲ ਉਹਨਾਂ ਦਾ ਨਾਮ ਪੁਕਾਰਦਾ ਹੈ। ਰਾਣੇ ਵਰਗੇ ਸੂਰਮਿਆਂ ਨੇ ਭਾਰਤ ਦਾ ਮੱਥਾ ਉੱਚਾ ਕੀਤਾ।

ਪਿਆਰੇ ਸਰੋਤਿਓ, ਆਓ ਅਸੀਂ ਵੀ ਆਪਣੇ ਦੇਸ਼ ਦੇ ਹਰ ਜਵਾਨ ਨੂੰ ਸਲਾਮ ਕਰੀਏ ਜੋ ਦਿਨ ਰਾਤ ਸਾਡੀ ਸੁਰੱਖਿਆ ਲਈ ਸਰਹੱਦਾਂ ਤੇ ਤੈਨਾਤ ਰਹਿੰਦੇ ਨੇ, ਤੇ ਅਸੀਂ ਵੀ ਆਪਣੇ ਦੇਸ਼ ਪ੍ਰਤੀ ਇਮਾਨਦਾਰੀ, ਅਨੁਸ਼ਾਸਨ ਤੇ ਸੇਵਾ ਦੀ ਭਾਵਨਾ ਰੱਖੀਏ। ਇਸੇ ਸੁਨੇਹੇ ਦੇ ਨਾਲ ਅੱਜ ਦੇ ਪ੍ਰੋਗਰਾਮ ਤੋਂ ਲੈਣੇ ਆ ਆਗਿਆ। ਅਗਲੀ ਵਾਰ ਫੇਰ ਮਿਲਾਂਗੇ ਇੱਕ ਹੋਰ ਪਰਮਵੀਰ ਚੱਕਰ ਵਿਜੇਤਾ ਦੇ ਨਾਲ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਸੁਖਜੀਤ ਨੂੰ ਦਿਓ ਅੱਜ ਦਾ ਪ੍ਰੋਗਰਾਮ ਰਾਖੇ ਸਰਹੱਦਾਂ ਦੇ ਇੱਥੇ ਹੀ ਸਮਾਪਤ ਕਰਨ ਦੀ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਹੁਣੇ ਤੁਸੀਂ ਸੁਣ ਰਹੇ ਸੀ ਸਿਲਸਿਲਾ ਰਾਖੀ ਸਰਹੱਦਾਂ ਦੇ ਤਹਿਤ ਆਜ਼ਾਦ ਭਾਰਤ ਦੇ ਤੀਜੇ ਪਰਮਵੀਰ ਚੱਕਰ ਵਿਜੇਤਾ ਸੈਕਿੰਡ ਲੈਫਟੀਨੈਂਟ ਰਾਮਾ ਰਘੋਬਾ ਰਾਏ ਦੀ ਰਾਣੀ ਦੀ ਅਮਰ ਗਾਥਾ। ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਸੁਖਜੀਤ ਕੌਰ ਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ। ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਗੱਲਾਂ ਚੋਂ ਗੱਲ ਤੇ ਗੱਲਾਂ ਚੋਂ ਗੱਲ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜੀ ਖੁਸ਼ ਕਿਵੇਂ ਰਹੀਏ। ਇਹ ਜਿਹੜੀ ਖੁਸ਼ੀ ਹੈ ਜੀ, ਹਰ ਇਨਸਾਨ ਲਈ ਜਿਹੜੀ ਹੈਗੀ ਸਭ ਤੋਂ ਵੱਡੀ ਲੋੜ ਹੈ। ਹਰ ਕੋਈ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿਣਾ ਚਾਹੁੰਦਾ ਹੈ, ਪਰ ਅੱਜ ਕੱਲ੍ਹ ਦੀ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਕਈ ਵਾਰ ਅਸੀਂ ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਅਸਲ ਖੁਸ਼ੀ ਮਹਿੰਗੀਆਂ ਚੀਜ਼ਾਂ ਜਾਂ ਵੱਡੀਆਂ ਕਾਮਯਾਬੀਆਂ ਨਾਲ ਨਹੀਂ, ਸਗੋਂ ਸਾਡੇ ਸੋਚਣ ਦੇ ਢੰਗ, ਚੰਗੇ ਰਿਸ਼ਤਿਆਂ ਅਤੇ ਮਨ ਸੰਤੁਸ਼ਟ ਵਿੱਚ ਹੁੰਦੀ ਹੈ। ਸਭ ਤੋਂ ਪਹਿਲਾਂ ਸਾਨੂੰ ਹਰ ਦਿਨ ਦੀ ਸ਼ੁਰੂਆਤ ਹੈ ਜਿਹੜੀ ਸਕਾਰਾਤਮਕ ਸੋਚ ਨਾਲ ਕਰਨੀ ਚਾਹੀਦੀ ਹੈ। ਜੇਕਰ ਅਸੀਂ ਸਵੇਰੇ ਹੀ ਸੋਚ ਲਈਏ ਕਿ ਸਾਡਾ ਅੱਜ ਦਾ ਦਿਨ ਜਿਹੜਾ ਬਹੁਤ ਵਧੀਆ ਰਹੇਗਾ, ਤਾਂ ਸਾਡਾ ਜਿਹੜਾ ਮਨ ਹੈ ਉਹ ਉਤਸ਼ਾਹ ਨਾਲ ਭਰ ਜਾਂਦਾ ਹੈ ਅਤੇ ਹਰ ਹਾਲਤ ਵਿੱਚ ਚੰਗਾ ਪੱਖ ਦੇਖਣ ਦੀ ਆਦਤ ਸਾਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਮਨ ਨੂੰ ਸ਼ਾਂਤੀ ਦਿੰਦੀ ਹੈ। ਚੰਗੀ ਸਿਹਤ ਵੀ ਖੁਸ਼ੀ ਦਾ ਅਹਿਮ ਆਧਾਰ ਹੈ। ਨਿਯਮਤ ਕਸਰਤ, ਸੰਤੁਲਿਤ ਭੋਜਨ ਅਤੇ ਪੂਰੀ ਨੀਂਦ ਸਰੀਰ ਅਤੇ ਮਨ ਦੋਵਾਂ ਨੂੰ ਤੰਦਰੁਸਤ ਰੱਖਦੇ ਹਨ। ਜਦੋਂ ਸਰੀਰ ਤੰਦਰੁਸਤ ਹੁੰਦਾ ਹੈ ਅਤੇ ਮਨ ਵੀ ਖੁਸ਼ ਹੁੰਦਾ ਹੈ ਅਤੇ ਤਾਜ਼ਗੀ ਭਰਿਆ ਰਹਿੰਦਾ ਹੈ। ਹਰ ਰੋਜ਼ ਕੁਝ ਸਮਾਂ ਸੈਰ ਕਰਨਾ ਅਤੇ ਹਲਕੀ ਕਸਰਤ ਕਰਨ ਨਾਲ ਤਣਾਅ ਘੱਟ ਹੁੰਦਾ ਹੈ। ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣਾ ਵੀ ਬਹੁਤ ਜ਼ਰੂਰੀ ਹੈ। ਆਪਣੇ ਪਿਆਰਿਆਂ ਨਾਲ ਗੱਲਾਂ ਕਰਨਾ, ਹੱਸਣਾ ਅਤੇ ਇੱਕ ਦੂਜੇ ਦਾ ਸਾਥ ਦੇਣਾ ਮਨ ਨੂੰ ਖੁਸ਼ੀ ਦਿੰਦਾ ਹੈ। ਜੇ ਕੋਈ ਗੱਲ ਮਨ ਨੂੰ ਪਰੇਸ਼ਾਨ ਕਰਦੀ ਹੈ ਤਾਂ ਉਸਨੂੰ ਆਪਣੇ ਭਰੋਸੇਮੰਦ ਆਦਮੀ ਔਰਤ ਨਾਲ ਸਾਂਝਾ ਕਰ ਲੈਣਾ ਚਾਹੀਦਾ ਹੈ। ਇਸ ਨਾਲ ਮਨ ਦਾ ਭਾਰ ਹੈ ਜਿਹੜਾ ਉਹ ਹਲਕਾ ਹੋ ਜਾਂਦਾ ਹੈ। ਸੋ ਇਹ ਜਿਹੜੀ ਜ਼ਿੰਦਗੀ ਹੈ ਬਹੁਤ ਹੀ ਖੂਬਸੂਰਤ ਹੈ ਅਤੇ ਇਸ ਨੂੰ ਹੋਰ ਖੂਬਸੂਰਤ ਬਣਾਉਣ ਲਈ ਆਓ ਜੀ ਸੁਣਦੇ ਹਾਂ ਇੱਕ ਗੀਤ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ 'ਚੋਂ ਗੱਲ ਦੇ ਤਹਿਤ ਸਿਲਸਿਲਾ ਰਾਖੇ ਸਰਹੱਦਾਂ ਦੇ। ਪ੍ਰੋਗਰਾਮ ਦੇ ਸੰਚਾਲਕ ਸਨ ਰਜਿੰਦਰ ਕੌਰ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 6:19 ਤੇ 37 ਸੈਕਿੰਡ ਹੋ ਚੁੱਕੇ ਨੇ। ਆਓ ਹੁਣ ਸੁਣਦੇ ਹਾਂ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਲਈ ਕਰਦੇ ਹਾਂ ਕੁਝ ਪਲ ਲਈ ਇੰਤਜ਼ਾਰ।

0: ਪੁੱਤਰ, ਕੱਲ ਮੈਂ ਆਪਣੇ ਭਤੀਜੇ ਦੇ ਘਰ ਗਿਆ ਸੀ। ਮੈਂ ਵੇਖ ਕੇ ਹੈਰਾਨੀ ਹੋ ਗਿਆ ਕਿ ਉਹ ਸਾਰਾ ਦਿਨ ਏਸੀ ਚਲਾਉਂਦੇ ਹਨ, ਹਰ ਰੋਜ਼ ਵਾਸ਼ਿੰਗ ਮਸ਼ੀਨ ਚਲਾਉਂਦੇ ਹਨ, ਘਰ ਵਿੱਚ ਦੋ ਦੋ ਫ੍ਰਿਜ ਹਨ, ਫਿਰ ਵੀ ਉਹਨਾਂ ਦਾ ਬਿਜਲੀ ਬਿੱਲ ਪਤਾ ਕਿੰਨਾ ਆਉਂਦਾ ਹੈ? ਜ਼ੀਰੋ। ਮੈਂ ਪੁੱਛਿਆ ਤਾਂ ਭਤੀਜਾ ਕਹਿੰਦਾ, ਚਾਚਾ ਜੀ ਸਭ ਉੱਪਰ ਵਾਲੀ ਦੀ ਮਿਹਰ ਹੈ, ਮਤਲਬ ਸੋਲਰ ਪੈਨਲ ਦੀ। ਮੈਂ ਸੋਚਿਆ ਹੁਣ ਤਾਂ ਲਗਾਉਣਾ ਹੀ ਪੈਣਾ।
1: PM ਸੂਰਿਆ ਘਰ ਮੁਫਤ ਬਿਜਲੀ ਯੋਜਨਾ, ਜੁੜਨ ਲਈ ਰਜਿਸਟਰ ਕਰੋ PM ਸੂਰਿਆ ਘਰ।
2: ਨਵੀਂ ਕਾਰ ਜਿੱਤਣ ਦਾ ਮੌਕਾ,
3: ਵਾਓ, ਮੈਂ ਪਾਪਾ ਨੂੰ ਸਰਪ੍ਰਾਈਜ਼ ਦੇਵਾਂਗੀ।
2: ਬਸ ਥੋੜੀ ਜਿਹੀ ਡਿਟੇਲ ਭਰਨੀ ਹੈ।
4: ਰੁਕ ਜਾ ਮੂਰਖ,
2: ਕੀ ਅਜਿਹੇ ਪਾਪ-ਅਪਸ ਤੋਂ ਸਾਵਧਾਨ ਰਹੋ। ਸਕੈਮਰਸ ਨਿੱਜੀ ਵੇਰਵਿਆਂ ਦੀ ਦੁਰਵਰਤੋਂ ਕਰ ਸਕਦੇ ਹਨ।

ਸਰ ਹੁਸ਼ਿਆਰਪੁਰ ਮੋਹਾਲੀ ਤੇ ਮੋਗਾ ਜ਼ਿਲ੍ਹਿਆਂ 'ਚ ਇਸ ਪ੍ਰੋਗਰਾਮ ਨੂੰ ਆਜ਼ਮਾਇਸ਼ੀ ਪ੍ਰੋਜੈਕਟ ਵਜੋਂ ਚਲਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਲੁਧਿਆਣਾ ਦੇ ਕਦਵਈ ਨਗਰ ਅਤੇ ਮਿਲਰ ਗੰਜ ਵਿਖੇ ਦੋ ਨਵੇਂ ਸਕੂਲ ਆਫ ਫੈਮੀਨੈਂਸ ਸਮਰਪਿਤ ਕੀਤੇ, ਜਿਸ ਨਾਲ ਜ਼ਿਲ੍ਹੇ 'ਚ ਗਿਣਤੀ 16 ਸਕੂਲ ਆਫ ਫੈਮੀਨੈਂਸ ਹੋ ਗਈ ਹੈ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਬਿਹਤਰ ਬੁਨਿਆਦੀ ਢਾਂਚਾ, ਵਿਦੇਸ਼ੀ ਅਧਿਆਪਕ ਸਿਖਲਾਈ ਤੇ ਆਧੁਨਿਕ ਸਿੱਖਿਆ ਅਭਿਆਸਾਂ ਨੇ ਮਾਪਿਆਂ ਵਿੱਚ ਸਰਕਾਰੀ ਸਕੂਲਾਂ ਦੇ ਰੁਝਾਨ ਵਧਾਇਆ। ਉਨ੍ਹਾਂ ਕਿਹਾ ਕਿ ਪੰਜਾਬ ਦੇਸ਼ ਭਰ ਵਿੱਚ ਸਕੂਲ ਸਿੱਖਿਆ 'ਚ 27ਵੇਂ ਸਥਾਨ ਤੋਂ ਉੱਪਰ ਆ ਗਿਆ। ਮੁੱਖ ਮੰਤਰੀ ਨੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ, ਕਲਾਸਰੂਮ ਤੇ ਪ੍ਰਯੋਗਸ਼ਾਲਾਵਾਂ ਦਾ ਦੌਰਾ ਵੀ ਕੀਤਾ। ਪੰਜਾਬ ਵਿਧਾਨ ਸਭਾ ਦਾ ਮੌਨਸੂਨ ਅਜਲਾਸ ਕੱਲ 3 ਅਗਸਤ ਤੋਂ ਸ਼ੁਰੂ ਹੋ ਰਿਹਾ, ਜੋ 10 ਅਗਸਤ ਤੱਕ ਜਾਰੀ ਰਹੇਗਾ। ਇਸ ਮੌਨਸੂਨ ਅਜਲਾਸ ਵਿੱਚ ਦਾ ਪੰਜਾਬ ਰੈਗੂਲੇਟਰੀ ਆਫਿਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਟਿਊਟ ਸੋਧ ਬਿੱਲ 2026 ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਭਰ ਦੇ 7,800 ਤੋਂ ਵੱਧ ਪ੍ਰਾਈਵੇਟ ਸਕੂਲਾਂ 'ਚ ਪੜ੍ਹ ਰਹੇ 32 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਬਿੱਲ ਦਾ ਫਾਇਦਾ

0: ભાવને પંજાબ ભારતી 7800 તો વાત પ્રાઇવેટ સ્કૂલાં જ પાડ રહે 32 લાખ તો વાત વિદ્યાર્થીઆં નું ઇસ બિલ દા ફાયદા હોએગા ઇસ સાલ 13 જુલાઈ તો લાગુ ઓર્ડિનન્સ ਨੂੰ ਪੱਕੀ ਕਾਨੂੰਨੀ ਮਾਨਤਾ ਦੇਣ ਲਈ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਅਜਲਾਸ ਦੌਰਾਨ ਪੇਸ਼ ਕੀਤਾ ਜਾਵੇਗਾ। ਇਸ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਪ੍ਰਾਈਵੇਟ ਸਕੂਲ ਹੁਣ ਆਪਣੇ ਆਪ 5% ਤੋਂ ਵੱਧ ਫੀਸਾਂ ਨਹੀਂ ਵਧਾ ਸਕਣਗੇ। ਇਸ ਤੋਂ ਬਾਅਦ ਕਿਸੇ ਵੀ ਵਾਅਦੇ ਲਈ ਜ਼ਿਲ੍ਹਾ ਨਿਆਮਕ ਇਕਾਈ ਤੋਂ ਪਹਿਲਾਂ ਲਿਖਤੀ ਪ੍ਰਵਾਨਗੀ ਦੀ ਲੋੜ ਹੋਵੇਗੀ। ਅੰਮ੍ਰਿਤਸਰ ਵਿੱਚ ਨਸ਼ਾ ਤਸਕਰੀ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਪੁਲਿਸ ਨੇ ਇੱਕ ਤਸਕਰ ਨੂੰ 3 ਕਿਲੋ ਤੋਂ ਵੱਧ ਹੈਰੋਇਨ ਸਮੇਤ ਕਾਬੂ ਕੀਤਾ। ਇਸ ਮਾਮਲੇ ਵਿੱਚ ਨੂਰਪੁਰ ਵਾਸੀ ਮੁਲਜ਼ਮ ਹਰਪ੍ਰੀਤ ਸਿੰਘ ਖਿਲਾਫ ਨਸ਼ਿਆਂ ਨੂੰ ਰੋਕਣ ਬਾਰੇ ਐਕਟ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਵਿੱਚ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਲੱਦਾਖ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਮੌਸਮ ਵਿਭਾਗ ਨੇ 3 ਤੇ 4 ਅਗਸਤ ਨੂੰ ਪੰਜਾਬ 'ਚ ਕਈ ਥਾਵਾਂ ਤੇ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅੱਜ ਜਲੰਧਰ, ਪਟਿਆਲਾ ਤੇ ਮੋਹਾਲੀ ਸਮੇਤ ਕਈ ਥਾਵਾਂ ਤੇ ਬਦਲਵਾਈ ਤੇ ਹੁੰਮਸ ਭਰਿਆ ਮੌਸਮ ਬਣਿਆ ਰਿਹਾ, ਜਦਕਿ ਜਲੰਧਰ 'ਚ ਹੁਣ ਹਲਕਾ ਮੀਂਹ ਪੈ ਰਿਹਾ ਹੈ। ਹੁਸ਼ਿਆਰਪੁਰ ਦੀ 17 ਸਾਲਾ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਨੇ ਕੌਮਾਂਤਰੀ ਬੈਡਮਿੰਟਨ ਵਿੱਚ ਇਤਿਹਾਸ ਰਚਦਿਆਂ BWF ਤਾਈਪੇ ਓਪਨ ਸੁਪਰ 300 ਮਹਿਲਾ ਸਿੰਗਲਸ ਦਾ ਖਿਤਾਬ ਆਪਣੇ ਨਾਮ ਕੀਤਾ। ਫਾਈਨਲ ਵਿੱਚ ਤਨਵੀ ਨੇ ਵੀਅਤਨਾਮ ਦੀ ਤਜਰਬੇਕਾਰ ਖਿਡਾਰਨ ਨੁਗੇਨ ਥੁਈ ਲਿੰਗ ਨੂੰ 21-16, 21-16 ਨਾਲ ਹਰਾ ਕੇ ਇਹ ਪ੍ਰਾਪਤੀ ਹਾਸਲ ਕੀਤੀ। ਇਸ ਜਿੱਤ ਨਾਲ ਤਨਵੀ ਭਾਰਤ ਦੀਆਂ ਸਭ ਤੋਂ ਘੱਟ ਉਮਰ ਦੀਆਂ BWF ਵਰਲਡ ਟੂਰ ਖਿਤਾਬ ਜੇਤੂਆਂ 'ਚ ਸ਼ਾਮਲ ਹੋ ਗਈ ਹੈ। ਕਰੀਬ 18 ਸਾਲ ਬਾਅਦ ਕਿਸੇ ਭਾਰਤੀ ਖਿਡਾਰੀ ਨੇ ਤਾਈਪੇ ਓਪਨ ਦਾ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਸਾਲ 2008 ਵਿੱਚ ਸਾਇਨਾ ਨੇਹਵਾਲ ਨੇ ਇਹ ਮਾਣ ਹਾਸਲ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਿਨ ਖੰਨਾ ਨੇ ਤਨਵੀ ਨੂੰ ਇਸ ਜਿੱਤ ਲਈ ਵਧਾਈ ਦਿੱਤੀ ਹੈ ਤੇ ਕਿਹਾ ਕਿ ਇਹ ਜਿੱਤ ਪੰਜਾਬ ਬੈਡਮਿੰਟਨ ਲਈ ਇੱਕ ਇਤਿਹਾਸਕ ਪਲ ਹੋਇਆ। ਤੇ ਆਖਰ ਵਿੱਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਨਵੀਂ ਦਿੱਲੀ 'ਚ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਸੰਕਲਪ ਅਭਿਆਨ ਦੀ ਸ਼ੁਰੂਆਤ। ਸ੍ਰੀ ਮੋਦੀ ਨੇ ਨੌਜਵਾਨਾਂ ਨੂੰ ਹਮੇਸ਼ਾ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਪੰਜਾਬ ਦੀਆਂ 7 ਵਿਦਿਅਕ ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਮੁਹਿੰਮ 'ਚ ਲਿਆ ਹਿੱਸਾ। ਪੰਜਾਬ ਸਰਕਾਰ ਵੱਲੋਂ ਨਸ਼ਾ ਪੀੜਤਾਂ ਨੂੰ ਲੰਮੇ ਸਮੇਂ ਤੱਕ ਨਸ਼ਾ ਮੁਕਤ ਰੱਖਣ ਲਈ ਕਮਿਊਨਿਟੀ ਬ੍ਰਿਜ ਮਾਡਲ ਦੀ ਸ਼ੁਰੂਆਤ। ਅਤੇ ਮੌਸਮ ਵਿਭਾਗ ਨੇ ਕੱਲ੍ਹ 3 ਤੇ 4 ਅਗਸਤ ਨੂੰ ਸੂਬੇ 'ਚ ਕਈ ਥਾਵਾਂ ਤੇ ਭਾਰੀ ਮੀਂਹ ਪੈਣ ਬਾਰੇ ਯੈਲੋ ਅਲਰਟ ਜਾਰੀ ਕੀਤਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਹੈਲੋ ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
2: ਫਿਰ ਤੋਂ
1: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ 10 ਲੱਖ ਦਿਓ, ਬਚ ਜਾਓਗੇ।
2: ਸਰ ਇਹਨਾਂ ਕਿੱਥੋਂ ਲਿਆਵਾਂ?
1: ਇੱਕ ਲਿੰਕ ਭੇਜਿਆ ਹੈ, ਹੁਣੇ ਪ੍ਰੋਸੈਸਿੰਗ ਲਈ 2 ਲੱਖ ਭੇਜੋ, ਬਾਕੀ ਬਾਅਦ ਵਿੱਚ।
2: ਸਰ 2 ਲੱਖ
3: ਕੀ ਹੋਇਆ ਪਾਪਾ?
2: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ 'ਚੋਂ ਡਰੱਗਸ ਮਿਲੇ ਹਨ।
1: ਓਏ
2: ਕੱਟ ਦਿੱਤਾ।
3: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰਾਡ ਹੈ।
2: ਫਰਾਡ?
3: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
1: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ
4: ਜਾਣਕਾਰ ਬਣੋ, ਸੁਚੇਤ ਰਹੋ।
5: ਕਮ ਪ੍ਰੀਮੀਅਮ, ਜ਼ਿਆਦਾ ਬੋਨਸ, ਆਪਣੋ ਕੇ ਲਈ ਸਭਸੇ ਸਹੀ RBI Life, ਇਸਸੇ ਬਿਹਤਰ ਕੁਛ ਨਹੀਂ।
6: ਆਪਣੇ ਪਰਿਵਾਰ ਕੋ ਦੀਜੀਏ ਸੁਰਕਸ਼ਿਤ ਜੀਵਨ, ਰੂਰਲ ਪੋਸਟ ਲਾਈਫ ਇੰਸ਼ੋਰੈਂਸ, RPLI ਕੀ ਲਾਈਫ ਇੰਸ਼ੋਰੈਂਸ ਪਾਲਿਸੀਜ਼ ਕੇ ਸਾਥ। ਆਪਣੇ ਨਜ਼ਦੀਕੀ ਡਾਕਘਰ ਸੇ ਆਜ ਹੀ ਸੰਪਰਕ ਕਰੇ ਯਾ indiapost.gov.in ਪਰ ਲੌਗ ਆਨ ਕਰੇ।
7: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, FM ਬੈਂਡ 101.1 MHz ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ 6:30 ਤੇ 3 ਸੈਕਿੰਡ ਹੋ ਚੁੱਕੇ ਨੇ। ਹੁਣ ਅਸੀਂ ਸੁਣਾਂਗੇ ਯੁਵਾ ਸਰੋਤਿਆਂ ਦੀ ਆਵਾਜ਼ ਪ੍ਰੋਗਰਾਮ ਯੁਵਾਣੀ।

0: ਜੀ ਸਰੋਤਿਓ, ਮੈਂ ਰਾਜਪਾਲ ਕੌਰ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਯੁਵਾਨੀ ਦੇ ਤਹਿਤ ਸਿਲਸਿਲਾ ਰੁਜ਼ਗਾਰ ਸਮਾਚਾਰ। ਅੱਜ ਇਸ ਪ੍ਰੋਗਰਾਮ ਨੂੰ ਪੇਸ਼ ਕਰਨਗੇ ਅੱਜ ਦੀ ਯੁਵਾ ਆਵਾਜ਼ ਅਰਾਧਨਾ।
1: ਨਮਸਕਾਰ ਸਰੋਤਿਓ, ਮੈਂ ਹਾਂ ਅਰਾਧਨਾ ਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ। ਯੁਵਾਣੀ ਦੇ ਇਸ ਵਿਸ਼ੇਸ਼ ਅੰਕ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਰੁਜ਼ਗਾਰ ਸਮਾਚਾਰ। ਇਸ ਸੈਗਮੈਂਟ ਰਾਹੀਂ ਅਸੀਂ ਤੁਹਾਨੂੰ ਦੇਸ਼ ਭਰ ਵਿੱਚ ਨਿਕਲੀਆਂ ਵੱਖ ਵੱਖ ਸਰਕਾਰੀ, ਅਰਧ ਸਰਕਾਰੀ ਅਤੇ ਹੋਰ ਮਹੱਤਵਪੂਰਨ ਭਰਤੀਆਂ ਬਾਰੇ ਸੰਖੇਪ ਅਤੇ ਲਾਭਦਾਇਕ ਜਾਣਕਾਰੀ ਪ੍ਰਦਾਨ ਕਰਾਂਗੇ। ਤਾਂ ਬਿਨਾਂ ਕਿਸੇ ਦੇਰੀ ਦੇ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਰੁਜ਼ਗਾਰ ਸਮਾਚਾਰ। ਬੈਂਕਿੰਗ ਖੇਤਰ ਵਿੱਚ ਕਰੀਅਰ ਬਣਾਉਣ ਅਤੇ ਇੱਛੁਕ ਨੌਜਵਾਨਾਂ ਲਈ ਖੁਸ਼ਖਬਰੀ ਹੈ। ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ ਵੱਲੋਂ ਕਸਟਮਰ ਸਰਵਿਸ ਐਸੋਸੀਏਟ CSA ਦੀ ਭਰਤੀ ਲਈ ਆਨਲਾਈਨ ਅਰਜ਼ੀਆਂ ਮੰਗੀਆਂ ਗਈਆਂ ਹਨ। ਅਰਜ਼ੀਆਂ 1/8/2026 ਯਾਨੀ ਕਿ 1 ਅਗਸਤ 2026 ਤੋਂ ਸ਼ੁਰੂ ਹੋਣਗੀਆਂ ਅਤੇ 21/8/2026 ਯਾਨੀ ਕਿ 21 ਅਗਸਤ 2026 ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਉਮੀਦਵਾਰਾਂ ਦੀ ਉਮਰ 20 ਤੋਂ 28 ਸਾਲ ਹੋਣੀ ਚਾਹੀਦੀ ਹੈ ਅਤੇ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਲਾਜ਼ਮੀ ਹੈ। ਵਧੇਰੇ ਜਾਣਕਾਰੀ ਅਤੇ ਆਨਲਾਈਨ ਅਰਜ਼ੀਆਂ ਲਈ www.ibps.in ਤੇ ਜਾਓ। ਦੂਜੀ ਅਸਾਮੀ ਹੈ ਪੰਜਾਬ ਨੈਸ਼ਨਲ ਬੈਂਕ PNB ਲੋਕਲ ਬੈਂਕ ਅਫਸਰ ਦੀ। ਪੰਜਾਬ ਨੈਸ਼ਨਲ ਬੈਂਕ ਵੱਲੋਂ ਲੋਕਲ ਬੈਂਕ ਅਫਸਰ ਦੇ ਅਹੁਦਿਆਂ ਲਈ ਭਰਤੀ ਕੀਤੀ ਜਾ ਰਹੀ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ 20 ਜੁਲਾਈ 2026 ਤੋਂ ਸ਼ੁਰੂ ਹੋ ਚੁੱਕੀਆਂ ਹਨ ਯਾਨੀ ਕਿ 20/7/2026 ਤੋਂ ਸ਼ੁਰੂ ਹੋ ਚੁੱਕੀਆਂ ਹਨ ਅਤੇ 9/8/2026 ਯਾਨੀ ਕਿ 9 ਅਗਸਤ 2026 ਆਖਰੀ ਮਿਤੀ ਹੈ। ਉਮੀਦਵਾਰ ਗ੍ਰੈਜੂਏਟ ਹੋਣਾ ਚਾਹੀਦਾ ਹੈ ਅਤੇ ਉਮਰ ਸੀਮਾ ਆਮ ਤੌਰ ਤੇ 21 ਤੋਂ 30 ਸਾਲ ਨਿਰਧਾਰਿਤ ਕੀਤੀ ਗਈ ਹੈ। ਭਰਤੀ ਸੰਬੰਧਿਤ ਪੂਰੀ ਜਾਣਕਾਰੀ ਅਤੇ ਅਰਜ਼ੀ ਲਈ www.pnbindia.in ਤੇ ਜਾ ਕੇ ਨੋਟੀਫਿਕੇਸ਼ਨ ਜ਼ਰੂਰ ਚੈੱਕ ਕਰੋ। ਇੱਕ ਵਾਰ ਫਿਰ ਤੋਂ ਸੁਣੋ, www.pnbindia.in ਤੇ ਜਾ ਕੇ ਨੋਟੀਫਿਕੇਸ਼ਨ ਜ਼ਰੂਰ ਪੜ੍ਹੋ। ਤੀਜੀ ਮਹੱਤਵਪੂਰਨ ਅਸਾਮੀ ਹੈ ਯੂਨੀਅਨ ਬੈਂਕ ਆਫ ਇੰਡੀਆ ਵੱਲੋਂ ਅਫਸਰ ਭਰਤੀ। ਯੂਨੀਅਨ ਬੈਂਕ ਆਫ ਇੰਡੀਆ ਵੱਲੋਂ ਵੱਖ ਵੱਖ ਅਫਸਰ ਅਹੁਦਿਆਂ ਲਈ ਭਰਤੀ ਪ੍ਰਕਿਰਿਆ ਜਾਰੀ ਹੈ। ਆਨਲਾਈਨ ਰਜਿਸਟ੍ਰੇਸ਼ਨ 21 ਜੁਲਾਈ 2026 ਤੋਂ ਸ਼ੁਰੂ ਹੋ ਚੁੱਕੀ ਹੈ ਯਾਨੀ ਕਿ 21/7/2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 10/8/2026 ਯਾਨੀ ਕਿ 10 ਅਗਸਤ 2026 ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਉਮੀਦਵਾਰਾਂ ਦੀ ਯੋਗਤਾ ਅਹੁਦੇ ਅਨੁਸਾਰ ਗ੍ਰੈਜੂਏਸ਼ਨ ਜਾਂ ਹੋਰ ਨਿਰਧਾਰਿਤ ਡਿਗਰੀ ਹੋਵੇਗੀ। ਵਧੇਰੇ ਜਾਣਕਾਰੀ ਲਈ www.unionbankofindia.co.in ਤੇ ਜਾਓ। ਅਗਲੀ ਮਹੱਤਵਪੂਰਨ ਅਸਾਮੀ ਹੈ ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਿਟਡ NIC ਅਸਿਸਟੈਂਟ ਭਰਤੀ। ਨੈਸ਼ਨਲ ਇੰਸ਼ੋਰੈਂਸ ਕੰਪਨੀ ਲਿਮਿਟਡ ਵੱਲੋਂ 500 ਅਸਿਸਟੈਂਟ ਅਹੁਦਿਆਂ ਲਈ ਭਰਤੀ ਕੀਤੀ ਜਾ ਰਹੀ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ 18 ਜੁਲਾਈ 2026 ਤੋਂ ਸ਼ੁਰੂ ਹੋ ਚੁੱਕੀਆਂ ਹਨ ਅਤੇ 7 ਅਗਸਤ 2026 ਯਾਨੀ ਕਿ 18/7/2026 ਤੋਂ ਸ਼ੁਰੂ ਹੋ ਚੁੱਕੀਆਂ ਹਨ ਅਤੇ 7/8/2026 ਤੱਕ ਅਰਜ਼ੀਆਂ ਸਵੀਕਾਰ ਕੀਤੀਆਂ ਜਾਣਗੀਆਂ। ਉਮੀਦਵਾਰ ਗ੍ਰੈਜੂਏਟ ਹੋਣਾ ਚਾਹੀਦਾ ਹੈ ਅਤੇ ਉਮਰ ਸੀਮਾ ਨੋਟੀਫਿਕੇਸ਼ਨ ਅਨੁਸਾਰ ਲਾਗੂ ਹੋਵੇਗੀ। ਵਧੇਰੇ ਜਾਣਕਾਰੀ ਲਈ www.nationalinsurance.nic.co.in ਤੇ ਜਾਓ। ਇੱਕ ਵਾਰ ਫਿਰ ਤੋਂ ਸੁਣੋ, www.nationalinsurance.nic.co.in ਤੇ ਜਾ ਕੇ ਅਧਿਕਾਰਿਕ ਨੋਟੀਫਿਕੇਸ਼ਨ ਜ਼ਰੂਰ ਪੜ੍ਹੋ। ਅਗਲੀ ਅਸਾਮੀ ਹੈ ਸੰਘ ਲੋਕ ਸੇਵਾ ਆਯੋਗ UPSC ਵੱਲੋਂ। ਸੰਘ ਲੋਕ ਸੇਵਾ ਆਯੋਗ ਵੱਲੋਂ ਕੇਂਦਰ ਸਰਕਾਰ ਦੇ ਵੱਖ ਵੱਖ ਗਰੁੱਪ A ਅਤੇ B ਅਹੁਦਿਆਂ ਲਈ ਭਰਤੀ ਵਿਗਿਆਪਨ ਜਾਰੀ ਕੀਤਾ ਗਿਆ ਹੈ। ਵੱਖ ਵੱਖ ਅਹੁਦਿਆਂ ਲਈ ਯੋਗਤਾ ਅਤੇ ਉਮਰ ਸੀਮਾ ਨੋਟੀਫਿਕੇਸ਼ਨ ਅਨੁਸਾਰ ਵੱਖ ਵੱਖ ਹੈ। ਇੱਛੁਕ ਉਮੀਦਵਾਰ www.upsc.gov.in ਤੇ ਜਾ ਕੇ ਵਿਸਥਾਰ ਪੂਰਵਕ ਵਿਗਿਆਪਨ ਪੜ੍ਹ ਸਕਦੇ ਹਨ ਅਤੇ ਆਨਲਾਈਨ ਅਰਜ਼ੀ ਦੇ ਸਕਦੇ ਹਨ। ਅਰਜ਼ੀ ਭਰਨ ਤੋਂ ਪਹਿਲਾਂ ਆਪਣੀ ਯੋਗਤਾ ਅਤੇ ਸਾਰੀਆਂ ਸ਼ਰਤਾਂ ਦੀ ਪੁਸ਼ਟੀ ਜ਼ਰੂਰ ਕਰ ਲਵੋ। ਇਸ ਦੀ ਅਧਿਕਾਰਿਕ ਵੈਬਸਾਈਟ ਇੱਕ ਵਾਰ ਫਿਰ ਤੋਂ ਸੁਣੋ, www.upsc.gov.in। ਸਰੋਤੇ, ਰੁਜ਼ਗਾਰ ਨਾਲ ਜੁੜੀਆਂ ਹੋਰ ਅਹਿਮ ਅਤੇ ਨਵੀਂ ਜਾਣਕਾਰੀਆਂ ਨਾਲ ਅਸੀਂ ਕੁਝ ਹੀ ਪਲਾਂ ਵਿੱਚ ਫੇਰ ਤੁਹਾਡੇ ਰੂਬਰੂ ਹੋਵਾਂਗੇ। ਆਓ ਸੁਣਦੇ ਹਾਂ ਇੱਕ ਗੀਤ

ਗੀਤ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਕਰਦੇ ਹਾਂ ਤੁਹਾਡਾ ਸਰੋਤਿਓ। ਤੁਸੀਂ ਸੁਣ ਰਹੇ ਪ੍ਰੋਗਰਾਮ ਯੁਗਵਾਣੀ, ਅਤੇ ਯੁਗਵਾਣੀ ਦੇ ਅੱਜ ਦੇ ਅੰਕ ਵਿੱਚ ਅਸੀਂ ਲੈ ਕੇ ਆਏ ਹਾਂ ਰੁਜ਼ਗਾਰ ਸਮਾਚਾਰ। ਤਾਂ ਆਓ ਇੱਕ ਵਾਰ ਫਿਰ ਸ਼ੁਰੂ ਕਰਦੇ ਹਾਂ ਰੁਜ਼ਗਾਰ ਸਮਾਚਾਰ। ਅਗਲੀ ਮਹੱਤਵਪੂਰਨ ਅਸਾਮੀ ਹੈ ਭਾਰਤੀ ਅੰਤਰਿਕਸ਼ ਖੋਜ ਸੰਸਥਾ ਇਸਰੋ ਵੱਲੋਂ। ਭਾਰਤੀ ਅੰਤਰਿਕਸ਼ ਖੋਜ ਸੰਸਥਾ ਇਸਰੋ ਵੱਲੋਂ ਅਸਿਸਟੈਂਟ ਅਦਰ ਡਿਵੀਜ਼ਨ ਕਲਰਕ, ਜੂਨੀਅਰ ਪਰਸਨਲ ਅਸਿਸਟੈਂਟ ਅਤੇ ਸਟੈਨੋਗ੍ਰਾਫਰ ਦੇ 244 ਅਹੁਦਿਆਂ ਲਈ ਭਰਤੀ ਕੀਤੀ ਜਾ ਰਹੀ ਹੈ। ਆਨਲਾਈਨ ਅਰਜ਼ੀਆਂ 27/7/2026 ਯਾਨੀ ਕਿ 27 ਜੁਲਾਈ 2026 ਤੋਂ ਸ਼ੁਰੂ ਹੋ ਚੁੱਕੀਆਂ ਹਨ ਅਤੇ

16/8/2026 ਯਾਨੀ ਕਿ 16 ਅਗਸਤ ਤੱਕ ਭਰੀਆਂ ਜਾ ਸਕਦੀਆਂ ਹਨ। ਉਮੀਦਵਾਰਾਂ ਦੀ ਉਮਰ ਆਮ ਤੌਰ ਤੇ 18 ਤੋਂ 28 ਸਾਲ ਹੋਣੀ ਚਾਹੀਦੀ ਹੈ। ਵਧੇਰੇ ਜਾਣਕਾਰੀ ਲਈ www.isro.government.in ਤੇ ਜਾਓ। ਇੱਕ ਵਾਰ ਫਿਰ ਤੋਂ ਸੁਣੋ www.isro.government.in ਤੇ ਜਾਓ। ਇਸੇ ਦੇ ਨਾਲ ਹੀ ਇਸਰੋ ਵੱਲੋਂ UR ਸੈਟੇਲਾਈਟ ਸੈਂਟਰ ਅਪਰੈਂਟਿਸਸ਼ਿਪ ਦੀ ਭਰਤੀ। ਇਸਰੋ ਦੇ UR ਰਾਓ ਸੈਟੇਲਾਈਟ ਸੈਂਟਰ ਵੱਲੋਂ 410 ਗ੍ਰੈਜੂਏਟ ਡਿਪਲੋਮਾ ਅਤੇ ਹੋਰ ਅਪਰੈਂਟਿਸ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਅਰਜ਼ੀਆਂ 29/7/2026 ਯਾਨੀ ਕਿ 29 ਜੁਲਾਈ 2026 ਤੋਂ ਸ਼ੁਰੂ ਹੋਈਆਂ ਹਨ ਅਤੇ 28/8/2026 ਯਾਨੀ ਕਿ 28 ਅਗਸਤ 2026 ਆਖਰੀ ਮਿਤੀ ਹੈ। ਯੋਗਤਾ ਅਹੁਦੇ ਅਨੁਸਾਰ ਡਿਪਲੋਮਾ ਜਾਂ ਡਿਗਰੀ ਹੈ। ਵਧੇਰੇ ਜਾਣਕਾਰੀ ਲਈ www.isro.government.in ਤੇ ਜਾ ਕੇ ਨੋਟੀਫਿਕੇਸ਼ਨ ਪੜੋ। ਅਗਲੀ ਅਸਾਮੀ ਹੈ ਸੰਘ ਲੋਕ ਸੇਵਾ ਆਯੋਗ UPSC ਦੀ ਗਰੁੱਪ A ਅਤੇ B ਲਈ ਭਰਤੀ। UPSC ਵੱਲੋਂ ਕੇਂਦਰ ਸਰਕਾਰ ਦੇ ਵੱਖ ਵੱਖ ਗਰੁੱਪ ਅਤੇ A ਅਤੇ B ਅਹੁਦਿਆਂ ਲਈ ਭਰਤੀ ਕੀਤੀ ਜਾ ਰਹੀ ਹੈ। ਉਮੀਦਵਾਰ ਦੀ ਯੋਗਤਾ ਅਤੇ ਉਮਰ ਸੀਮਾ ਅਹੁਦੇ ਅਨੁਸਾਰ ਵੱਖ ਵੱਖ ਹੈ। ਆਨਲਾਈਨ ਅਰਜ਼ੀਆਂ 25 ਜੁਲਾਈ 2026 ਯਾਨੀ ਕਿ 25/7/2026 ਤੋਂ ਸ਼ੁਰੂ ਹੋ ਚੁੱਕੀਆਂ ਹਨ। ਪੂਰੀ ਜਾਣਕਾਰੀ ਅਤੇ ਅਰਜ਼ੀ ਲਈ www.upsc.government.in ਤੇ ਜਾਓ। ਇੱਕ ਵਾਰ ਫਿਰ ਤੋਂ ਸੁਣੋ www.upsc.government.in ਤੇ ਜਾਓ। ਅਗਲੀ ਭਰਤੀ ਹੈ IBPS ਕਸਟਮਰ ਸਰਵਿਸ ਐਸੋਸੀਏਟ ਕਲਰਕ ਦੀ। ਬੈਂਕਿੰਗ ਖੇਤਰ ਵਿੱਚ ਨੌਕਰੀ ਦੀ ਇੱਛਾ ਰੱਖਣ ਵਾਲੇ ਨੌਜਵਾਨਾਂ ਲਈ IBPS ਵੱਲੋਂ ਕਸਟਮਰ ਸਰਵਿਸ ਐਸੋਸੀਏਟ ਦੀ ਭਰਤੀ ਕੀਤੀ ਜਾ ਰਹੀ ਹੈ। ਆਨਲਾਈਨ ਅਰਜ਼ੀਆਂ 1 ਅਗਸਤ 2026 ਤੋਂ ਸ਼ੁਰੂ ਹੋਣਗੀਆਂ ਅਤੇ 21 ਅਗਸਤ 2026 ਤੱਕ ਜਮ੍ਹਾਂ ਕਰਾਈਆਂ ਜਾ ਸਕਦੀਆਂ ਹਨ। ਉਮੀਦਵਾਰ ਗ੍ਰੈਜੂਏਟ ਹੋਣਾ ਚਾਹੀਦਾ ਹੈ ਅਤੇ ਉਮਰ ਸੀਮਾ 20 ਤੋਂ 28 ਸਾਲ ਹੈ। ਵਧੇਰੇ ਜਾਣਕਾਰੀ ਲਈ www.ibps.in ਤੇ ਜਾਓ। ਇੱਕ ਵਾਰ ਫਿਰ ਤੋਂ ਸੁਣੋ, ਆਖਰੀ ਮਿਤੀ 21/8/2026 ਯਾਨੀ ਕਿ 21 ਅਗਸਤ ਹੈ ਅਤੇ ਇਸ ਦੀ ਅਧਿਕਾਰਿਕ ਵੈਬਸਾਈਟ ਹੈ www.ibps.in। ਅਗਲੀ ਭਰਤੀ ਹੈ ਇਸਰੋ ਵੱਲੋਂ ਐਡਮਿਨਿਸਟ੍ਰੇਟਿਵ ਅਫਸਰ, ਅਕਾਊਂਟਸ ਅਫਸਰ ਅਤੇ ਪਰਚੇਜ਼ ਅਤੇ ਸਟੋਰ ਅਫਸਰ ਦੀ। ਇਸਰੋ ਵੱਲੋਂ ਐਡਮਿਨਿਸਟ੍ਰੇਟਿਵ ਅਫਸਰ, ਅਕਾਊਂਟਸ ਅਫਸਰ ਅਤੇ ਪਰਚੇਜ਼ ਅਤੇ ਸਟੋਰ ਅਫਸਰ ਲਈ ਅਹੁਦਿਆਂ ਲਈ ਭਰਤੀ ਕੀਤੀ ਜਾ ਰਹੀ ਹੈ। ਆਨਲਾਈਨ ਅਰਜ਼ੀਆਂ 29/7/2026 ਯਾਨੀ ਕਿ 29 ਜੁਲਾਈ 2026 ਤੋਂ ਲੈ ਕੇ 28/8/2026 ਯਾਨੀ ਕਿ 28 ਅਗਸਤ 2026 ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਯੋਗਤਾ ਅਤੇ ਉਮਰ ਸੀਮਾ ਨੋਟੀਫਿਕੇਸ਼ਨ ਅਨੁਸਾਰ ਹੈ। ਅਧਿਕਾਰਿਕ ਵੈਬਸਾਈਟ ਹੈ www.isro.government.in। ਇੱਕ ਵਾਰ ਫਿਰ ਤੋਂ ਸੁਣੋ www.isro.government.in। ਸਰੋਤੇ, ਰੁਜ਼ਗਾਰ ਨਾਲ ਜੁੜੀਆਂ ਹੋਰ ਅਹਿਮ ਅਤੇ ਨਵੀਂ ਜਾਣਕਾਰੀਆਂ ਨਾਲ ਅਸੀਂ ਕੁਝ ਹੀ ਪਲਾਂ ਵਿੱਚ ਫੇਰ ਮਿਲਾਂਗੇ। ਆਓ ਸੁਣਦੇ ਹਾਂ ਇਹ ਗੀਤ ਜਿਸ ਨੂੰ ਆਵਾਜ਼ ਦਿੱਤੀ ਹੈ ਅਰਿਜੀਤ ਸਿੰਘ ਨੇ।

ਗੀਤ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਸਰੋਤੇ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ ਅਤੇ ਯੁਵਾਣੀ ਦੇ ਅੱਜ ਦੇ ਅੰਕ ਵਿੱਚ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਰੋਜ਼ਗਾਰ ਸਮਾਚਾਰ। ਤਾਂ ਆਓ ਬਿਨਾਂ ਕਿਸੇ ਦਵਾਰ ਫੇਰ ਸ਼ੁਰੂ ਕਰਦੇ ਹਾਂ ਰੋਜ਼ਗਾਰ ਸਮਾਚਾਰ। ਹੁਣ ਗੱਲ ਕਰਦੇ ਹਾਂ ਏਮਸ NORCET 11 ਭਰਤੀ ਦੀ। ਸਰੋਤੇ, ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਯਾਨੀ ਏਮਸ ਵੱਲੋਂ ਨਰਸਿੰਗ ਅਫਸਰ ਦੀਆਂ ਅਸਾਮੀਆਂ ਲਈ NORCET 11 ਭਰਤੀ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ 13/8/2026 ਯਾਨੀ ਕਿ 13 ਅਗਸਤ 2026 ਤੱਕ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। BSc ਨਰਸਿੰਗ ਜਾਂ GNM ਯੋਗਤਾ ਰੱਖਣ ਵਾਲੇ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ ਅਧਿਕਾਰਿਕ ਵੈਬਸਾਈਟ ਹੈ www.aimsexams.ac.in। ਇੱਕ ਵਾਰ ਫਿਰ ਤੋਂ ਸੁਣੋ, www.aimsexams.ac.in। ਅਗਲੀ ਭਰਤੀ ਹੈ CERTIN ਵੱਲੋਂ। ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ ਅਧੀਨ ਕੰਮ ਕਰ ਰਹੇ CERTIN ਤੇ 133 ਸਾਇੰਟਿਸਟ 20 ਅਸਾਮੀਆਂ ਲਈ ਭਰਤੀ ਕੱਢੀ ਹੈ। ਆਨਲਾਈਨ ਅਰਜ਼ੀਆਂ 14/7/2026 ਤੋਂ ਸ਼ੁਰੂ ਹੋ ਚੁੱਕੀਆਂ ਹਨ ਯਾਨੀ ਕਿ 14 ਜੁਲਾਈ 2026 ਤੋਂ ਸ਼ੁਰੂ ਹੋ ਚੁੱਕੀਆਂ ਹਨ ਅਤੇ 17/8/2026 ਯਾਨੀ ਕਿ 17 ਅਗਸਤ 2026 ਤੱਕ ਭਰੀਆਂ ਜਾ ਸਕਦੀਆਂ ਹਨ। ਕੰਪਿਊਟਰ ਸਾਇੰਸ, ਇਲੈਕਟ੍ਰੋਨਿਕਸ ਜਾਂ ਸੰਬੰਧਿਤ ਇੰਜੀਨੀਅਰਿੰਗ ਡਿਗਰੀ ਰੱਖਣ ਵਾਲੇ ਉਮੀਦਵਾਰ ਯੋਗ ਹਨ। ਹੋਰ ਜਾਣਕਾਰੀ ਲਈ www.cert.organization.in ਤੇ ਜਾਓ। ਹੁਣ ਗੱਲ ਕਰਦੇ ਹਾਂ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ ਲਿਮਿਟਡ NHSRCL ਦੀ। ਟੈਕਨੀਸ਼ੀਅਨ ਦੀਆਂ ਅਸਾਮੀਆਂ ਲਈ ਭਰਤੀ ਜਾਰੀ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ 5/8/2026 ਯਾਨੀ ਕਿ 5 ਅਗਸਤ 2026 ਤੱਕ ਸਵੀਕਾਰ ਕੀਤੀਆਂ ਜਾਣਗੀਆਂ। 10ਵੀਂ ਪਾਸ, ITI ਜਾਂ ਡਿਪਲੋਮਾ ਯੋਗਤਾ ਵਾਲੇ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ ਅਧਿਕਾਰਿਕ ਵੈਬਸਾਈਟ ਹੈ www.nhsrcl.in। ਇੱਕ ਵਾਰ ਫਿਰ ਤੋਂ ਸੁਣੋ, www.nhsrcl.in। ਅਗਲੀ ਪੜ੍ਹ ਹੈ CSIR ਨੈਸ਼ਨਲ ਕੈਮੀਕਲ ਲੈਬੋਰਟਰੀ।

ਇੰਡਸਟਰੀ ਪੁਣੇ ਦੀ। CSIR NCN ਵੱਲੋਂ ਪ੍ਰੋਜੈਕਟ ਐਸੋਸੀਏਟ ਅਤੇ ਸੀਨੀਅਰ ਪ੍ਰੋਜੈਕਟ ਐਸੋਸੀਏਟ ਦੀਆਂ ਵੱਖ ਵੱਖ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਵੱਖ ਵੱਖ ਅਸਾਮੀਆਂ ਲਈ ਆਨਲਾਈਨ ਅਰਜ਼ੀਆਂ 23/7/2026 ਯਾਨੀ ਕਿ 23 ਜੁਲਾਈ 2026 ਤੋਂ ਸ਼ੁਰੂ ਹੋ ਚੁੱਕੀ ਹੈ ਅਤੇ 4-7 ਅਗਸਤ ਯਾਨੀ 4/8/2026 ਤੋਂ 7/8/2026 ਤੱਕ ਭਰੀਆਂ ਜਾ ਸਕਦੀਆਂ ਹਨ। BSc, MSc, BE ਜਾਂ MTech ਯੋਗਤਾ ਵਾਲੇ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਵਧੇਰੇ ਜਾਣਕਾਰੀ ਲਈ jobs.ncl.res.in ਤੇ ਜਾਓ। ਅਗਲੀ ਮਹੱਤਵਪੂਰਨ ਅਸਾਮੀ ਹੈ ਜੀ CSIR CMER ਦੀ। CSIR ਸੈਂਟਰਲ ਮਕੈਨੀਕਲ ਇੰਜੀਨੀਅਰਿੰਗ ਰਿਸਰਚ ਇੰਸਟੀਚਿਊਟ ਵੱਲੋਂ 27 ਟੈਕਨੀਸ਼ੀਅਨ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਇਸ ਭਰਤੀ ਲਈ ਅਰਜ਼ੀਆਂ ਦੀ ਆਖਰੀ ਮਿਤੀ 3/8/2026 ਯਾਨੀ ਕਿ 3 ਅਗਸਤ 2026 ਹੈ। 10ਵੀਂ ਪਾਸ ਅਤੇ ਸੰਬੰਧਿਤ ਟ੍ਰੇਡ ਵਿੱਚ IDI ਯੋਗਤਾ ਰੱਖਣ ਵਾਲੇ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਹੋਰ ਜਾਣਕਾਰੀ ਲਈ www.cmeri.res.in ਤੇ ਜਾਓ। ਗੱਲ ਕਰਦੇ ਹਾਂ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ NPCIL। NPCIL ਵੱਲੋਂ 255 ਸਟਾਈਪੈਡਰੀ ਟ੍ਰੇਨੀ ਟੈਕਨੀਕਲ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ 4/8/2026 ਯਾਨੀ ਕਿ 4 ਅਗਸਤ 2026 ਤੋਂ ਸ਼ੁਰੂ ਹੋ ਚੁੱਕੀ। ਹੁਣ ਗੱਲ ਕਰਦੇ ਹਾਂ ਨਿਊਕਲੀਅਰ ਪਾਵਰ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਿਡ NPCIL ਦੀ। NPCIL ਵੱਲੋਂ 255 ਸਟਾਈਪੈਡਰੀ ਟ੍ਰੇਨੀ ਅਤੇ ਟੈਕਨੀਸ਼ੀਅਨ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਇਸ ਭਰਤੀ ਲਈ ਆਨਲਾਈਨ ਅਰਜ਼ੀਆਂ 4/8/2026 ਯਾਨੀ ਕਿ 4 ਅਗਸਤ 2026 ਤੱਕ ਦਿੱਤੀਆਂ ਜਾ ਸਕਦੀਆਂ ਹਨ। 10ਵੀਂ 12ਵੀਂ ਅਤੇ ITI ਪਾਸ ਉਮੀਦਵਾਰ ਇਸ ਲਈ ਯੋਗ ਹਨ। ਹੋਰ ਜਾਣਕਾਰੀ ਲਈ ਅਧਿਕਾਰਿਕ ਵੈਬਸਾਈਟ ਹੈ www.npcil.nic.in। ਇੰਡੀਅਨ ਆਰਮੀ ਵੱਲੋਂ ਸ਼ਾਰਟ ਸਰਵਿਸ ਐਂਟਰੀ ਟੈਕਨੀਕਲ ਟ੍ਰੇਡ ਦੇ ਵਿੱਚ ਲੈਫਟੀਨੈਂਟ ਦੇ ਅਹੁਦੇ ਲਈ 20-27 ਸਾਲ ਤੱਕ ਦੇ ਅਣਵਿਆਹੇ ਪੁਰਸ਼ਾਂ ਵੱਲੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਇਸ ਸਿੱਧੀ ਭਰਤੀ ਦੀ ਪ੍ਰਕਿਰਿਆ ਲਈ ਉਮੀਦਵਾਰਾਂ ਨੂੰ ਸਭ ਤੋਂ ਪਹਿਲਾਂ ਅਰਜ਼ੀ ਦੇਣੀ ਹੋਵੇਗੀ, ਜਿਸ ਦੀ ਸ਼ਾਰਟ ਲਿਸਟਿੰਗ ਤੋਂ ਬਾਅਦ SSP ਇੰਟਰਵਿਊ ਲਈ ਬੁਲਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਮੈਡੀਕਲ ਐਗਜ਼ਾਮ ਅਤੇ ਅੰਤ ਵਿੱਚ ਫਾਈਨਲ ਮੈਰਿਟ ਲਿਸਟ ਬਣਾਈ ਜਾਵੇਗੀ। ਵਧੇਰੇ ਜਾਣਕਾਰੀ ਲਈ www.joinindianarmy.nic.in ਤੇ ਜਾ ਕੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਇੱਕ ਵਾਰ ਫਿਰ ਤੋਂ ਸੁਣੋ www.indianarmy.nic.in। ਇਸੇ ਤਰ੍ਹਾਂ ਹੀ ਇੰਡੀਅਨ ਆਰਮੀ ਵੱਲੋਂ SSC ਟੈਕਨੀਕਲ ਐਂਟਰੀ ਦੇ ਵਿੱਚ ਇੰਜੀਨੀਅਰਿੰਗ ਕੀਤੀ ਹੋਈ ਗ੍ਰੈਜੂਏਟ ਮਹਿਲਾਵਾਂ ਲਈ ਲੈਫਟੀਨੈਂਟ ਦੇ ਅਹੁਦੇ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ। ਅਸਾਮੀਆਂ ਦੀ ਗਿਣਤੀ ਵੱਖ ਵੱਖ ਟ੍ਰੇਡ ਦੇ ਹਿਸਾਬ ਨਾਲ ਵੱਖ ਵੱਖ ਹੈ। 20-27 ਸਾਲ ਦੀਆਂ ਅਣਵਿਆਹੀਆਂ ਮਹਿਲਾਵਾਂ ਇਸ ਲਈ ਅਰਜ਼ੀਆਂ ਦੇ ਸਕਦੀਆਂ ਹਨ। ਇਸ ਦੀ ਪ੍ਰਕਿਰਿਆ ਵੀ ਸਪਲਾ ਕੈਂਡੀਡੇਟ ਨੂੰ ਆਪਣੀ ਐਪਲੀਕੇਸ਼ਨ ਸਬਮਿਟ ਕਰਾਣੀ ਹੋਵੇਗੀ, ਉਸ ਤੋਂ ਬਾਅਦ ਉਸ ਦੀ ਸ਼ਾਰਟ ਲਿਸਟਿੰਗ ਅਤੇ SSP ਇੰਟਰਵਿਊ ਅਤੇ ਮੈਡੀਕਲ ਐਗਜ਼ਾਮ ਅਤੇ ਅੰਤ ਵਿੱਚ ਫਾਈਨਲ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ। ਇਸ ਨੂੰ ਭਰਨ ਦੀ ਆਖਰੀ ਮਿਤ ਹੈ 6 ਅਗਸਤ 2026। ਪਿਆਰੇ ਸਰੋਤੇ, ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ, ਜਿਸ ਦੇ ਅੰਕ ਵਿੱਚ ਅਸੀਂ ਸੁਣਿਆ ਰੁਜ਼ਗਾਰ ਸਮਾਚਾਰ, ਜਿਸ ਵਿੱਚ ਅਸੀਂ ਦੇਸ਼ ਭਰ ਵਿੱਚ ਨਿਕਲੀਆਂ ਵੱਖ ਵੱਖ ਭਰਤੀਆਂ ਅਤੇ ਰੁਜ਼ਗਾਰ ਦੇ ਮੌਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਸਰੋਤੇ, ਕਿਸੇ ਵੀ ਭਰਤੀ ਲਈ ਅਰਜ਼ੀ ਦੇਣ ਤੋਂ ਪਹਿਲਾਂ ਸੰਬੰਧਿਤ ਸੰਸਥਾ ਦੀ ਅਧਿਕਾਰਿਕ ਵੈਬਸਾਈਟ ਤੇ ਜਾ ਕੇ ਵਿਗਿਆਪਨ ਨੂੰ ਧਿਆਨ ਨਾਲ ਪੜ੍ਹੋ ਅਤੇ ਯੋਗਤਾ, ਉਮਰ ਸੀਮਾ, ਅਰਜ਼ੀ ਦੀ ਆਖਰੀ ਮਿਤੀ, ਫੀਸ ਅਤੇ ਹੋਰ ਸਾਰੀਆਂ ਸ਼ਰਤਾਂ ਦੀ ਪੁਸ਼ਟੀ ਜ਼ਰੂਰ ਕਰ ਲਵੋ। ਤੁਹਾਡੇ ਸਫਲ ਸੁਨਹਿਰੇ ਅਤੇ ਉਜਵਲ ਭਵਿੱਖ ਲਈ ਦਿਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ। ਇਸੇ ਨਾਲ ਮੈਨੂੰ ਅਰਾਧਨਾ ਨੂੰ ਦਿਓ ਇਜਾਜ਼ਤ। ਨਵੇਂ ਮੌਕਿਆਂ ਅਤੇ ਹੋਰ ਲਾਭਦਾਇਕ ਜਾਣਕਾਰੀ ਨਾਲ ਅਸੀਂ ਫਿਰ ਮਿਲਾਂਗੇ। ਨਮਸਕਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ, ਅਤੇ ਹੁਣ ਸਮਾਂ ਹੋ ਗਿਆ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਦਾ, ਅਤੇ ਆਓ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ। ਮੈਂ ਰਮਾ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ।

0: ਹਾਂਜੀ ਸਰੋਤਿਓ, ਮੈਂ ਰਮਾ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ, ਅਤੇ ਅੱਜ ਮੇਰੇ ਨਾਲ ਨੇ ਸਟੂਡੀਓ ਦੇ ਵਿੱਚ
1: ਰਾਜਪਾਲ ਕੌਰ ਭਰੀ।
0: ਅਤੇ ਜਿਵੇਂ ਕਿ ਤੁਸੀਂ ਜਾਣਦੇ ਹੋ, ਤੁਸੀਂ ਸੁਣ ਸਕਦੇ ਹੋ ਆਪਣੀ ਪਸੰਦ ਦਾ ਗੀਤ ਇਸ ਪ੍ਰੋਗਰਾਮ ਦੇ ਵਿੱਚ, ਅਤੇ ਸਟੂਡੀਓ ਦਾ ਫੋਨ ਨੰਬਰ ਡਾਇਲ ਕਰਕੇ, ਅਤੇ ਸਟੂਡੀਓ ਦਾ ਫੋਨ ਨੰਬਰ ਰਾਜਪਾਲ ਮੈਮ ਆਪਾਂ ਦੱਸ ਦਈਏ ਸਰੋਤਿਆਂ ਨੂੰ।
1: ਹਾਂਜੀ ਮੈਮ, ਬਿਲਕੁਲ 0164-2241 'ਤੇ ਡਾਇਲ ਕਰੋਗੇ ਅਤੇ

0: ਜੀ ਸਰੋਤਿਓ, ਫੋਨ ਨੰਬਰ ਡਾਇਲ ਹੋ ਚੁੱਕਿਆ ਹੈ ਅਤੇ ਆਪਣੇ ਨਾਲ ਜੁੜ ਚੁੱਕੇ ਨੇ ਪਹਿਲੇ ਸਰੋਤਾ, ਅਤੇ ਦੇਖਦੇ ਹਾਂ ਕਿਹੜੇ ਸਰੋਤਾ ਨੇ ਆਪਣੇ ਨਾਲ ਜੁੜੇ ਨੇ।
1: हेलो
0: ਹੈਲੋ, ਹਾਂਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਪਹਿਲਾਂ ਆਪਣਾ ਨਾਮ ਦੱਸ ਦਿਓ ਅਤੇ ਪਿੰਡ ਦਾ ਨਾਮ ਵੀ ਜ਼ਰੂਰ ਦੱਸਿਓ।
1: ਜੀ, ਮੇਰਾ ਨਾਮ ਨਿੰਮੋ ਕੌਰ ਹੈ, ਪਿੰਡ ਪੁੱਲੇ ਤੋਂ ਪੁਚਵਾੜੀ ਸਾਈਡ।
0: ਠੀਕ ਹੈ ਜੀ, ਨਿੰਮੋ ਕੌਰ।
1: ਹਾਂਜੀ,
0: ਠੀਕ ਹੈ ਜੀ, ਅਤੇ ਕਿਹੜਾ ਗੀਤ ਸੁਣੋਗੇ ਅੱਜ ਤੁਸੀਂ?
1: ਚੱਲ ਦੀਦੀ ਸੌਂਗ ਜੀ।
0: ਠੀਕ ਹੈ ਜੀ, ਅਤੇ ਕੀ
1: ਹੋਰ
0: ਕੰਮ ਕਾਰ ਕਰ ਰਹੇ ਹੋ ਹੁਣ ਇਸ ਟਾਈਮ, ਕਿ ਫ੍ਰੀ ਹੋ ਗਏ?
1: ਜੀ, ਇਸ ਟਾਈਮ ਤਾਂ ਵਿਹਲੇ ਹਾਂ ਜੀ।
0: ਠੀਕ ਹੈ ਜੀ, ਠੀਕ ਹੈ,
1: ਹੋਰ
0: ਵਧੀਆ
1: ਠੀਕ
0: ਜੀ।
1: ਹੋ ਜੀ ਤੁਸੀਂ?
0: ਹਾਂਜੀ, ਹਾਂਜੀ, ਠੀਕ ਠਾਕ ਜੀ। ਤੇ ਫਿਰ ਤੁਹਾਡੀ ਪਸੰਦ ਦਾ ਗੀਤ ਸੁਣ ਲਈਏ।
1: ਹਾਂਜੀ ਮੈਮ,
0: ਠੀਕ, ਧੰਨਵਾਦ ਜੀ ਫੋਨ ਕਾਲ ਕਰਨ ਲਈ, ਸ਼ੁਕਰੀਆ।
1: ਠੀਕ ਹੈ ਜੀ।

0: ਜੀ ਸਰੋਤਿਓ, ਇੱਕ ਹੋਰ ਸਰੋਤਾ ਜੁੜ ਗਏ ਨੇ ਜੀ ਆਪਣੇ ਨਾਲ, ਦੇਖਦੇ ਹਾਂ ਕੌਣ ਨੇ। ਹੈਲੋ,
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਪ੍ਰੇਮ ਸਿੰਘ ਸਿਸੋਦੀਆ ਬੋਲ ਰਹਾ ਹੂੰ, ਗ੍ਰਾਮ ਬਛੋੜਾ, ਤਹਿਸੀਲ ਨਗਦ, ਜ਼ਿਲ੍ਹਾ ਉਜੈਨ ਸੇ।
0: ਉਜੈਨ ਸੇ? ਠੀਕ
1: ਜੀ
0: ਹੈ,
1: ਹਾਂ
0: ਤੋ ਮੱਧਿਆ ਪ੍ਰਦੇਸ਼ ਸੇ ਹਮੇ ਕਾਲ ਆ ਰਹੀ ਹੈ ਯੇ।
1: ਜੀ ਬਿਲਕੁਲ, ਮੱਧਿਆ ਪ੍ਰਦੇਸ਼ ਉਜੈਨ ਸ਼ਹਿਰ ਸੇ ਖੋਲ ਕੇ ਆਏ। ਮਾਂ ਬਾ ਮਹਾਕਾਲੇਸ਼ਵਰ ਕੀ ਨਗਰੀ ਮੇ ਆਪਕਾ ਸਵਾਗਤ ਹੈ।
0: ਧੰਨਵਾਦ ਜੀ, ਆਪਕਾ ਵੀ ਸਵਾਗਤ ਹੈ ਪ੍ਰੋਗਰਾਮ ਸ਼ਾਮ ਸੁਹਾਨੀ ਐਫਐਮ ਬਠਿੰਡਾ ਰੇਡੀਓ, ਆਪ ਸੁਣਤੇ ਰਹਤੇ ਹੈ।
1: ਜੀ ਹਾਂ, ਮੋਬਾਈਲ ਐਪ ਪਰ ਕਾਰਜਕ੍ਰਮ ਸੁਣਤਾ ਹੂੰ ਮੈਂ, ਔਰ ਆਪਸੇ ਬਾਤ ਹੋ ਰਹੀ ਹੈ। ਕਿਰਨ ਕੌਲ ਜੀ ਸੇ ਮੇਰੀ ਬਾਤ ਹੋ ਚੁੱਕੀ ਹੈ, ਜਗਤਾਰ ਸਿੰਘ ਜੀ ਸੇ ਮੇਰੀ ਬਾਤ ਹੋ ਚੁੱਕੀ ਹੈ। ਕਾਰਜਕ੍ਰਮ ਮੈਂ ਫੋਨ ਇਨ ਪ੍ਰੋਗਰਾਮ ਮੇਂ ਪਾਰਟਿਸਿਪੇਟ ਵੀ ਕਰਤਾ ਹੂੰ।
0: ਠੀਕ ਹੈ ਜੀ, ਗਾਣਾ ਕੌਨ ਸਾ ਸੁਣੇਂਗੇ ਆਜ ਆਪ?
1: ਜੀ ਫਿਲਮ ਮਕਾਨਾ ਮੇਂ ਵੈਲਕਮ, ਔਰ ਗਾਣੇ ਕੇ ਬੋਲੇ ਤੇਰਾ ਸਰਾਪਾ।
0: ਓਕੇ, ਥੈਂਕ ਯੂ ਜੀ ਕਾਲ ਕਰਨੇ ਕੇ ਲੀਏ, ਬਹੁਤ ਬਹੁਤ ਧੰਨਵਾਦ, ਆਪਕਾ ਗਾਣਾ ਆਪਕੇ ਰੇਡੀਓ ਸੈਟ ਪੇ ਆ ਰਹਾ ਹੈ।
1: ਜੀ ਥੈਂਕ ਯੂ ਸੋ ਮਚ।

ਜੀ ਸਰੋਤਿਓ, ਤੁਸੀਂ ਸੁਣਿਆ ਸਾਡੇ ਉਜੈਨ ਤੋਂ ਜਿਹੜੇ ਕਾਲਰ ਜੁੜੇ ਸੀ ਸਾਡੇ ਨਾਲ, ਉਹਨਾਂ ਦੀ ਪਸੰਦ ਦਾ ਗੀਤ। ਅਤੇ ਹੁਣ ਸਮਾਂ ਹੋ ਗਿਆ ਇੱਕ ਸਪੋਂਸਰਡ ਪ੍ਰੋਗਰਾਮ ਦਾ, ਅਤੇ ਆਓ ਸੁਣਦੇ ਹਾਂ ਸਪੋਂਸਰਡ ਪ੍ਰੋਗਰਾਮ।

0: प्रिवेंटिव चीजों को कर लेंगे इनकी इंस्पेक्शन रिपोर्ट के हिसाब से।
1: You were listening to a talk on grievance redressal and institutional mechanism in India's new labor codes by Govind Ram, Deputy Secretary, Ministry of Labor and Employment. This talk was part of a webinar organized by the Department of Justice.
2: ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਸਪੋਂਸਰਡ ਪ੍ਰੋਗਰਾਮ ਡਿਪਾਰਟਮੈਂਟ ਆਫ ਜਸਟਿਸ ਫਰੋਮ ਮਿਨਿਸਟਰੀ ਆਫ ਲਾਅ ਐਂਡ ਜਸਟਿਸ ਦਾ ਭਾਗ ਚੌਥਾ। ਸ਼ਾਮ ਸੁਹਾਨੀ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ, ਤੁਹਾਡੇ ਨਾਲ ਗੱਲਾਂ ਕਰਾਂਗੇ ਅਤੇ ਤੁਹਾਡੀ ਪਸੰਦ ਦੇ ਗੀਤ ਸੁਣਾਂਗੇ। ਅਤੇ ਆਪਾਂ ਪਰ ਉਸ ਤੋਂ ਪਹਿਲਾਂ ਖਬਰਾਂ ਦਾ ਸਮਾਂ ਹੋ ਜਾਏਗਾ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ, ਅਤੇ ਆਪਾਂ ਸੁਣਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਤੋਂ ਬਾਅਦ ਤੁਹਾਡੀ ਪਸੰਦ ਦੇ ਗੀਤ ਸੁਣਨ ਦਾ ਇਹ ਸਿਲਸਿਲਾ ਜਾਰੀ ਰਹੇਗਾ। ਅਤੇ ਸਰੋਤਿਓ, ਤੁਸੀਂ ਫੋਨ ਨੰਬਰ ਡਾਇਲ ਕਰਨਾ ਹੈ ਆਪਣੀ ਪਸੰਦ ਦੇ ਗੀਤ ਸੁਣਨ ਲਈ, ਅਤੇ ਨੰਬਰ ਤੁਹਾਡਾ ਜਾਣਿਆ ਪਛਾਣਿਆ ਤੁਹਾਨੂੰ ਹਮੇਸ਼ਾ ਯਾਦ ਹੀ ਰਹਿੰਦਾ ਹੈ। ਫਿਰ ਵੀ ਇੱਕ ਵਾਰੀ ਫਿਰ ਦੱਸ ਦਿੰਦੇ ਹਾਂ, 0164-22-43-331। ਅਤੇ ਉਨੀ ਦੇਰ ਤੱਕ ਤੁਸੀਂ ਫੋਨ ਨੰਬਰ ਮਿਲਾਉਣ ਦੀ ਕੋਸ਼ਿਸ਼ ਨਹੀਂ ਕਰਨੀ। 10 ਮਿੰਟ ਤੱਕ ਤੁਸੀਂ ਫਿਰ ਅਸੀਂ ਹਾਜ਼ਰ ਹੋਵਾਂਗੇ ਤੁਹਾਡੇ ਲਈ ਪ੍ਰੋਗਰਾਮ ਲੈ ਕੇ, ਅਤੇ ਉਦੋਂ ਤੱਕ ਤੁਸੀਂ ਸੁਣੋ ਖਬਰਾਂ, ਅਤੇ ਖਬਰਾਂ ਲਈ ਕਰੋ ਕੁਝ ਪਲ ਇੰਤਜ਼ਾਰ।

0: कदम हो गए, 100 मजबूत स्टेप।
1: 28,000 ਥਾਵਾਂ ਤੋਂ 1 ਕਰੋੜ ਤੋਂ ਵੱਧ ਨੌਜਵਾਨਾਂ ਨੇ ਇਸ ਪ੍ਰੋਗਰਾਮ 'ਚ ਹਿੱਸਾ ਲਿਆ। ਇਧਰ ਪੰਜਾਬ ਦੀਆਂ 7 ਵਿਦਿਅਕ ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਵਿਕਸਿਤ ਭਾਰਤ ਸੰਕਲਪ ਅਭਿਆਨ ਲਈ ਨਸ਼ਾ ਮੁਕਤ ਯੁਵਾ ਮੁਹਿੰਮ 'ਚ ਹਿੱਸਾ ਲਿਆ। ਪੰਜਾਬ ਸਥਿਤ ਯੂਨੀਵਰਸਿਟੀਆਂ ਦੇ ਜ਼ਿਆਦਾਤਰ ਵਿਦਿਆਰਥੀਆਂ, ਜਿਨ੍ਹਾਂ ਵਿੱਚੋਂ ਬਹੁਤ ਸਾਰੇ NSS ਵਲੰਟੀਅਰ ਵੀ ਸਨ, ਦਾ ਕਹਿਣਾ ਹੈ ਕਿ ਨਸ਼ਾ ਮੁਕਤ ਭਾਰਤ ਦੀ ਦਿਸ਼ਾ ਵਿੱਚ ਸਭ ਤੋਂ ਵੱਧ ਅਤੇ ਸਕਾਰਾਤਮਕ ਨਤੀਜਿਆਂ ਲਈ ਅਜਿਹੀ ਮੁਹਿੰਮ ਨੂੰ ਉਤਸ਼ਾਹਿਤ ਕਰਨਾ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ। ਇਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਤੋਂ ਤਮੰਨਾ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਯੂਨੀਵਰਸਿਟੀ 'ਚ ਨਸ਼ਾ ਮੁਕਤ ਭਾਰਤ ਲਈ ਇੱਕ ਸੰਕਲਪ ਲਿਆ।
2: आज हम सभी ने ऑनरेबल प्राइम मिनिस्टर श्री नरेंद्र मोदी जी के साथ ये संकल्प लिया है कि हम इस देश को नशा मुक्त देश बनाएंगे, और हम जो कि इस देश के युवा हैं, आगे चल के हम ही ने ये देश चलाना है। तो हम अगर नशे में धुत बैठे रहे तो कैसे ये देश चलेगा। तो मैं सभी युवाओं से ये निवेदन करती हूँ कि नशा छोड़े और इस देश को आगे बढ़ाएं।
1: ਉਧਰ ਮੋਹਾਲੀ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਵਿਦਿਆਰਥੀਆਂ ਨੇ ਨਸ਼ਾ ਮੁਕਤ ਭਾਰਤ ਬਣਾਉਣ ਲਈ ਨਸ਼ਿਆਂ ਦੀ ਵਰਤੋਂ ਨਾ ਕਰਨ ਤੇ ਨਸ਼ਿਆਂ ਦਾ ਮੁਕਾਬਲਾ ਕਰਨ ਵਿੱਚ ਦੂਜਿਆਂ ਦੀ ਮਦਦ ਕਰਨ ਦੀ ਸਹੁੰ ਚੁੱਕੀ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਚੰਡੀਗੜ੍ਹ ਵਿੱਚ ਨੌਜਵਾਨਾਂ ਦਾ ਇਸ ਅਭਿਆਨ ਦੀ ਸ਼ੁਰੂਆਤ ਵਿੱਚ ਅਗਵਾਈ ਕੀਤੀ। ਸੰਡੇ ਔਨ ਸਾਈਕਲ ਦਾ 84ਵਾਂ ਐਡੀਸ਼ਨ ਅੱਜ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿਖੇ ਆਯੋਜਿਤ ਕੀਤਾ ਗਿਆ। ਵਿਦਿਆਰਥੀਆਂ, ਫਿਟਨੈਸ ਨੂੰ ਉਤਸ਼ਾਹਿਤ ਕਰਨ ਵਾਲਿਆਂ, ਸਾਈਕਲ ਸਵਾਰਾਂ, ਪਰਿਵਾਰਾਂ ਤੇ ਨੌਜਵਾਨ NCC ਕੈਡਿਟਾਂ ਨੇ ਨਸ਼ਾ ਮੁਕਤ ਭਾਰਤ ਮੁਹਿੰਮ ਦੇ ਸਮਰਥਨ 'ਚ ਇਸ ਪ੍ਰੋਗਰਾਮ 'ਚ ਹਿੱਸਾ ਲਿਆ। ਰਾਸ਼ਟਰੀ ਕੈਡਿਟ ਕੋਰ NCC ਨੇ ਅੱਜ ਨਵੀਂ ਦਿੱਲੀ 'ਚ ਇੱਕ ਸਾਈਕਲਾਥੋਨ ਦਾ ਆਯੋਜਨ ਕੀਤਾ। ਇਹ ਸਮਾਗਮ 79ਵੇਂ ਆਜ਼ਾਦੀ ਦਿਵਸ ਦੀ ਯਾਦ ਵਿੱਚ ਆਯੋਜਿਤ ਕੀਤਾ ਗਿਆ ਸੀ। ਯੁਵਾ ਮਾਮਲੇ ਤੇ ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਰੱਖਿਆ ਰਾਜ ਮੰਤਰੀ ਸੰਜੇ ਸੇਠ ਦੀ ਮੌਜੂਦਗੀ ਜਿਸ ਨੂੰ ਰਵਾਨਾ ਕੀਤਾ। ਸਾਈਕਲਾਥੋਨ ਮੇਜਰ ਧਿਆਨ ਚੰਦ ਰਾਸ਼ਟਰੀ ਸਟੇਡੀਅਮ ਤੋਂ ਸ਼ੁਰੂ ਹੋਇਆ ਤੇ ਸਟੇਡੀਅਮ 'ਚ ਸਮਾਪਤ ਹੋਣ ਤੋਂ ਪਹਿਲਾਂ ਕਈ ਪ੍ਰਮੁੱਖ ਥਾਵਾਂ 'ਚੋਂ ਲੰਘਿਆ। ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਅੰਕੜਾ ਦਫ਼ਤਰਾਂ NSO ਦੇ ਮੁਖੀਆਂ ਦੀ 2 ਰੋਜ਼ਾ ਮੀਟਿੰਗ ਕੱਲ੍ਹ ਉੱਤਰ ਪ੍ਰਦੇਸ਼ ਦੇ ਲਖਨਊ 'ਚ ਸ਼ੁਰੂ ਹੋਵੇਗੀ। ਭਾਰਤ ਦੀ ਪ੍ਰਧਾਨਗੀ ਹੇਠ ਇਸ ਮੀਟਿੰਗ ਵਿੱਚ ਨਵੀਨਤਾ, ਸਹਿਯੋਗ ਤੇ ਸਥਿਰਤਾ ਦਾ ਨਿਰਮਾਣ ਦੀ ਵਿਆਪਕ ਥੀਮ ਤੇ ਆਧਾਰਿਤ ਹੋਏਗੀ। ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫਰੀਕਾ, ਮਿਸਰ, ਇਥੋਪੀਆ, ਇੰਡੋਨੇਸ਼ੀਆ, ਇਰਾਨ ਤੇ ਸੰਯੁਕਤ ਅਰਬ ਅਮੀਰਾਤ ਦੇ ਨੁਮਾਇੰਦਿਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਇਸ ਮੀਟਿੰਗ ਦਾ ਉਦੇਸ਼ ਬ੍ਰਿਕਸ ਸੰਯੁਕਤ ਅੰਕੜਾ ਪ੍ਰਕਾਸ਼ਨ ਰਾਹੀਂ ਅੰਕੜਿਆਂ ਦੇ ਪ੍ਰਸਾਰ, ਅੰਕੜਾ ਪ੍ਰਣਾਲੀਆਂ ਵਿੱਚ ਨਵੇਂ ਤੇ ਗਿਆਨ ਤੇ ਵਿਧੀਆਂ ਅਭਿਆਸਾਂ ਦੇ ਆਦਾਨ ਪ੍ਰਦਾਨ ਦੇ ਖੇਤਰ 'ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨਾ ਹੈ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ, ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਆਂਧਰਾ ਪ੍ਰਦੇਸ਼ ਅਤੇ ਆਸਟ੍ਰੇਲੀਆ ਦੀਆਂ ਸਰਕਾਰਾਂ ਨੇ ਅੱਜ ਅਮਰਾਵਤੀ 'ਚ 4 ਸਮਝੌਤਾ ਪੱਤਰਾਂ ਤੇ ਹਸਤਾਖਰ ਕੀਤੇ। ਇਹਨਾਂ ਦਾ ਉਦੇਸ਼ ਸਵੱਛ ਊਰਜਾ, ਉੱਨਤ ਨਿਰਮਾਣ, ਸਮਾਵੇਸ਼ੀ ਸਿੱਖਿਆ, ਵਿਦਿਆਰਥੀ ਮਾਨਸਿਕ ਸਿਹਤ ਤੇ ਹੁਨਰ ਵਿਕਾਸ ਦੇ ਖੇਤਰਾਂ 'ਚ ਸਹਿਯੋਗ ਨੂੰ ਵਧਾਉਣਾ ਹੈ। ਇਹਨਾਂ ਸਮਝੌਤਿਆਂ ਵਿੱਚੋਂ ਇੱਕ ਦੇ ਤਹਿਤ ਚੁਣੇ ਹੋਏ ਉੱਚ ਸਿੱਖਿਆ ਸੰਸਥਾਵਾਂ 'ਚ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਤੇ ਇੱਕ ਟੈਕਨੋਲੋਜੀ ਆਧਾਰਿਤ ਆਜ਼ਮਾਇਸ਼ੀ ਪ੍ਰੋਜੈਕਟ ਸ਼ੁਰੂ ਕੀਤਾ ਜਾਏਗਾ। ਇਹ ਪ੍ਰੋਜੈਕਟ ਆਂਧਰਾ ਪ੍ਰਦੇਸ਼ ਸਟੇਟ ਕੌਂਸਲ ਆਫ ਹਾਇਰ ਐਜੂਕੇਸ਼ਨ ਐਂਡ ਰਿਪਾਊਂਡ ਆਸਟ੍ਰੇਲੀਆ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਵੇਗਾ। ਸਿੱਖਿਆ, ਸੂਚਨਾ ਤਕਨਾਲੋਜੀ ਤੇ ਇਲੈਕਟ੍ਰਾਨਿਕਸ ਮੰਤਰੀ ਨਾਰਾ ਲੋਕੇਸ਼ ਤੇ ਆਸਟ੍ਰੇਲੀਆ ਦੇ ਅੰਤਰਰਾਸ਼ਟਰੀ ਸਿੱਖਿਆ ਦੇ ਸਹਾਇਕ ਮੰਤਰੀ ਜੂਲੀਅਨ ਹਿਲ ਦੀ ਮੌਜੂਦਗੀ ਵਿੱਚ ਇਹਨਾਂ ਸਮਝੌਤਿਆਂ ਤੇ ਦਸਤਖਤ ਕੀਤੇ ਗਏ। ਰਾਸ਼ਟਰੀ ਜੈਵ ਵਿਭਿੰਨਤਾ ਅਥਾਰਟੀ NBA ਨੇ 3 ਖੋਜ ਸੰਸਥਾਵਾਂ, 33 ਰਾਜ ਸਵੈ ਵਿਭਿੰਨਤਾ ਬੋਰਡਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਜੈਵ ਵਿਭਿੰਨਤਾ ਪ੍ਰਿਸ਼ਦਾਂ ਨੂੰ 8 ਕਰੋੜ 22 ਲੱਖ ਰੁਪਏ ਜਾਰੀ ਕੀਤੇ ਨੇ। ਵਾਤਾਵਰਣ, ਜੰਗਲਾਤ ਤੇ ਜਲਵਾਯੂ ਤਬਦੀਲੀ ਬਾਰੇ ਮੰਤਰਾਲੇ ਨੇ ਕਿਹਾ ਕਿ ਇਸ ਕੁੱਲ ਰਕਮ ਵਿੱਚੋਂ 2 ਕਰੋੜ 47 ਲੱਖ ਰੁਪਏ ਖੋਜ ਸੰਸਥਾਵਾਂ ਨੂੰ ਜਾਰੀ ਕੀਤੇ ਗਏ ਨੇ, ਜਿਨ੍ਹਾਂ ਨੇ ਚੌਲਾਂ ਦੀਆਂ ਕਿਸਮਾਂ ਨੂੰ ਸੁਰੱਖਿਅਤ ਰੱਖਿਆ ਤੇ ਉਹਨਾਂ ਨੂੰ ਕੰਪਨੀ ਨਾਲ ਸਾਂਝਾ ਕੀਤਾ। ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ICAR ਹੈਦਰਾਬਾਦ ਵਿੱਚ ਭਾਰਤੀ ਚੌਲ ਖੋਜ ਸੰਸਥਾ ਨੂੰ ਸਭ ਤੋਂ ਵੱਧ ਰਕਮ 2 ਕਰੋੜ 43 ਲੱਖ ਰੁਪਏ ਪ੍ਰਾਪਤ ਹੋਈ ਹੈ। ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਕੱਲ੍ਹ 3 ਅਗਸਤ ਤੋਂ ਸ਼ੁਰੂ ਹੋ ਰਿਹਾ, ਜੋ 10 ਅਗਸਤ ਤੱਕ ਜਾਰੀ ਰਹੇਗਾ। ਇਸ ਮੌਨਸੂਨ ਇਜਲਾਸ ਵਿੱਚ ਦਾ ਪੰਜਾਬ ਰੈਗੂਲੇਟਰੀ ਆਫਿਸ ਆਫ ਅਨਏਡਿਡ ਐਜੂਕੇਸ਼ਨਲ ਇੰਸਟੀਟਿਊਸ਼ਨ ਸੋਧ ਬਿੱਲ 2026 ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਪੰਜਾਬ ਭਰ ਦੇ 7,800 ਤੋਂ ਵੱਧ ਪ੍ਰਾਈਵੇਟ ਸਕੂਲਾਂ 'ਚ ਪੜ੍ਹਦੇ 32 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਇਸ ਬਿੱਲ ਦਾ ਫਾਇਦਾ ਹੋਏਗਾ। ਇਹ ਪ੍ਰਾਈਵੇਟ ਸਕੂਲ ਫੀਸਾਂ ਤੇ ਸਖ਼ਤ ਨਿਯਮਾਂ ਨੂੰ ਯਕੀਨੀ ਬਣਾਉਂਦਾ, ਜੋ ਪ੍ਰਾਈਵੇਟ ਸਕੂਲਾਂ ਦੇ ਫੀਸ ਢਾਂਚੇ ਨੂੰ ਸਖ਼ਤੀ ਨਾਲ ਨਿਯਮਿਤ ਕਰਨ ਦੇ ਨਾਲ ਨਾਲ ਵਿਦਿਆਰਥੀਆਂ ਤੇ ਉਹਨਾਂ ਦੇ ਮਾਪਿਆਂ ਨੂੰ ਮਨਮਾਨੇ ਢੰਗ ਨਾਲ ਫੀਸਾਂ 'ਚ ਵਾਧੇ ਦੇ ਬੋਝ ਤੋਂ ਸੁਰੱਖਿਆ ਪ੍ਰਦਾਨ ਕਰੇਗਾ। ਪੰਜਾਬ ਸਰਕਾਰ ਕਮਿਊਨਿਟੀ ਬ੍ਰਿਜ ਮਾਡਲ ਸ਼ੁਰੂ ਕਰਨ ਜਾ ਰਹੀ ਹੈ, ਜੋ 90 ਦਿਨਾਂ ਦਾ ਢਾਂਚਾਗਤ ਸਮਾਜਿਕ ਆਧਾਰਿਤ ਮੁੜ ਵਸੇਬਾ ਪ੍ਰੋਗਰਾਮ ਹੋਏਗਾ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਕਮਿਊਨਿਟੀ ਬ੍ਰਿਜ ਮਾਡਲ ਪੰਜਾਬ ਦੀ ਨਸ਼ਾ ਵਿਰੋਧੀ ਰਣਨੀਤੀ ਵਿੱਚ ਇੱਕ ਅਹਿਮ ਕਦਮ ਹੈ। ਇਸੇ ਦੌਰਾਨ ਪੰਜਾਬ 'ਚ ਨਸ਼ਿਆਂ ਖਿਲਾਫ਼ ਚੱਲ ਰਹੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਦੇ 500 ਦਿਨ ਪੂਰੇ ਹੋਣ ਤੇ ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ

0: ਰੱਖਿਆ ਕਮੇਟੀਆਂ ਨੂੰ ਸੰਬੋਧਨ ਕਰਦਿਆਂ ਇਸ ਲੜਾਈ 'ਚ ਹੁਣ ਤੱਕ ਦੇ ਵੇਰਵੇ ਸਾਂਝੇ ਕੀਤੇ।
1: ਪੰਜਾਬ ਪੁਲਿਸ ਨੇ 54,000 ਤੋਂ ਵੱਧ FIR ਦਰਜ ਕੀਤੀਆਂ ਹੈ, 71,000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ। ਸਾਡੀ ਜਿਹੜੀ ਰਿਕਵਰੀ ਹੈਗੀ ਉਹ ਰਿਕਾਰਡ ਸੀਜ਼ਰਸ ਹੋਏ ਪੰਜਾਬ ਦੇ ਵਿੱਚ, 3,433 ਕਿਲੋ ਹੀਰੋਇਨ ਰਿਕਵਰ ਹੋਈ ਹੈ, 41,000 ਕਿਲੋ ਪੌਪੀ ਹਸਕ, 60 ਲੱਖ ਤੋਂ ਵੱਧ ਟੈਬਲੇਟਸ ਤੇ 22 ਕਰੋੜ ਡਰੱਗ ਮਨੀ ਜਿਹੜਾ ਰਿਕਵਰ ਹੋਇਆ। ਇਸ ਤੋਂ ਇਲਾਵਾ ਡਰੱਗ ਮਨੀ ਤੋਂ ਜਿਹੜੀ ਪ੍ਰੋਪਰਟੀ ਬਣਾਈ ਗਈ ਹੈਗੀ ਉਸ ਦੀ ਫ੍ਰੀਜ਼ਿੰਗ ਦੇ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਹੈਗਾ। ਪਿਛਲੇ 1 ਸਾਲਾਂ ਦੇ ਵਿੱਚ 835 ਪ੍ਰੋਪਰਟੀਆਂ ਫ੍ਰੀਜ਼ ਕਰਾਈ ਗਈ ਜਿਸ ਦੀ ਟੋਟਲ ਕੀਮਤ 322 ਕਰੋੜ ਹੈ। ਸਾਡੀ ਕਨਵਿਕਸ਼ਨ ਰੇਟ ਉਹ 90% ਤੋਂ ਉੱਪਰ ਹੈ। ਸਾਰੇ ਦੇਸ਼ ਦੇ ਵਿੱਚ ਪੰਜਾਬ ਦੀ ਜਿਹੜੀ ਕਨਵਿਕਸ਼ਨ ਰੇਟ ਹੈਗੀ ਉਹ ਸਭ ਤੋਂ ਜ਼ਿਆਦਾ ਹੈ।
0: ਅਮਰੀਕਾ ਦੇ ਵਾਸ਼ਿੰਗਟਨ ਵਿੱਚ ਭਿਆਨਕ ਜੰਗਲ ਦੀ ਅੱਗ ਲਗਾਤਾਰ ਸੋਕੇ ਤੇ ਤੇਜ਼ ਹਵਾਵਾਂ ਕਾਰਨ ਗਵਰਨਰ ਬੌਬ ਫਰੁਕਸਨ ਨੇ ਰਾਜ ਭਰ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਤੇ ਅੱਗ ਲਗਾਉਣ ਤੇ ਪਾਬੰਦੀ ਲਗਾਈ ਹੈ। ਤੇਜ਼ ਹਵਾਵਾਂ ਕਾਰਨ ਲੱਗੀ ਜੰਗਲ ਦੀ ਅੱਗ ਕਾਰਨ ਲਗਭਗ 3,000 ਏਕੜ ਜ਼ਮੀਨ ਸੜ ਗਈ ਹੈ ਤੇ ਹਜ਼ਾਰਾਂ ਲੋਕਾਂ ਨੂੰ ਘਰ ਛੱਡ ਕੇ ਜਾਣ ਲਈ ਮਜਬੂਰ ਹੋਣਾ ਪਿਆ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ 'ਚ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ ਤੇ ਦਿੱਲੀ 'ਚ ਭਾਰੀ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਭਾਗ ਨੇ 3 ਤੇ 4 ਅਗਸਤ ਨੂੰ ਸੂਬੇ 'ਚ ਕਈ ਥਾਵਾਂ ਤੇ ਭਾਰੀ ਬਾਰਿਸ਼ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਅੱਜ ਜਲੰਧਰ ਸਮੇਤ ਕਈ ਥਾਵਾਂ ਤੇ ਹਲਕੀ ਬਾਰਿਸ਼ ਹੋ ਰਹੀ ਹੈ। ਭਾਰਤ ਦੀ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਨੇ ਕੌਮਾਂਤਰੀ ਬੈਡਮਿੰਟਨ ਵਿੱਚ ਇਤਿਹਾਸ ਰਚਦਿਆਂ BWF ਤਾਈਪੇ ਓਪਨ ਸੁਪਰ ਮਹਿਲਾ ਸਿੰਗਲਸ ਦਾ ਖਿਤਾਬ ਆਪਣੇ ਨਾਮ ਕਰ ਲਿਆ। ਇਸ ਜਿੱਤ ਨਾਲ ਤਨਵੀ ਭਾਰਤ ਦੀਆਂ ਸਭ ਤੋਂ ਘੱਟ ਉਮਰ ਦੀਆਂ BWF ਵਰਲਡ ਟੂਰ ਖਿਤਾਬ ਜੇਤੂਆਂ 'ਚ ਸ਼ਾਮਲ ਹੋ ਗਈ ਹੈ। ਕਰੀਬ 18 ਸਾਲਾਂ ਬਾਅਦ ਕਿਸੇ ਭਾਰਤੀ ਖਿਡਾਰੀ ਨੇ ਤਾਈਪੇ ਓਪਨ ਦਾ ਇਹ ਖਿਤਾਬ ਜਿੱਤਿਆ। ਇਸ ਤੋਂ ਪਹਿਲਾਂ ਸਾਲ 2008 ਵਿੱਚ ਸਾਇਨਾ ਨੇਹਵਾਲ ਨੇ ਇਹ ਮਾਣ ਹਾਸਲ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਸਕੱਤਰ ਰਿਤਨ ਖੰਨਾ ਨੇ ਪੰਜਾਬ ਦੇ ਹੁਸ਼ਿਆਰਪੁਰ ਦੀ ਰਹਿਣ ਵਾਲੀ ਤਨਵੀ ਸ਼ਰਮਾ ਨੂੰ ਇਸ ਇਤਿਹਾਸਕ ਜਿੱਤ ਲਈ ਵਧਾਈ ਦਿੱਤੀ ਹੈ। ਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਨਵੀਂ ਦਿੱਲੀ 'ਚ ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ ਸੰਕਲਪ ਅਭਿਆਨ ਦੀ ਸ਼ੁਰੂਆਤ। ਸ੍ਰੀ ਮੋਦੀ ਨੇ ਨੌਜਵਾਨਾਂ ਨੂੰ ਹਮੇਸ਼ਾ ਨਸ਼ਿਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਪੰਜਾਬ ਦੀਆਂ 7 ਵਿਦਿਅਕ ਸੰਸਥਾਵਾਂ ਦੇ ਹਜ਼ਾਰਾਂ ਵਿਦਿਆਰਥੀਆਂ ਨੇ ਮੁਹਿੰਮ 'ਚ ਹਿੱਸਾ ਲਿਆ। ਬ੍ਰਿਕਸ ਦੇਸ਼ਾਂ ਦੇ ਰਾਸ਼ਟਰੀ ਅੰਕੜਾ ਦਫ਼ਤਰਾਂ ਦੇ ਮੁਖੀਆਂ ਦੀ 2 ਰੋਜ਼ਾ ਮੀਟਿੰਗ ਕੱਲ੍ਹ ਲਖਨਊ 'ਚ ਸ਼ੁਰੂ ਹੋਵੇਗੀ ਅਤੇ ਪੰਜਾਬ ਵਿਧਾਨ ਸਭਾ ਦਾ ਮੌਨਸੂਨ ਇਜਲਾਸ ਕੱਲ੍ਹ ਤੋਂ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਰਾਸ਼ਟਰੀ ਖ਼ਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਕੱਲ੍ਹ ਸਵੇਰੇ 8:30 PM। ਨਮਸਕਾਰ।
2: ਹਾਂਜੀ ਸਰੋਤਿਓ, ਸਾ ਖਬਰਾਂ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਸ਼ਾਮ ਸੁਹਾਨੀ 'ਚ। ਅਤੇ ਹੁਣ ਖਬਰਾਂ ਤੋਂ ਬਾਅਦ ਅਸੀਂ ਫਿਰ ਤੋਂ ਤੁਹਾਡੇ ਨਾਲ ਜੁੜ ਗਏ ਹਾਂ ਜੀ। ਦੇਖਦੇ ਹਾਂ ਕਾਲਰ ਕਿਹੜੇ ਜੁੜੇ ਨੇ ਆਪਣੇ ਨਾਲ। ਹੈਲੋ ਹੈਲੋ
3: ਹੈਲੋ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ 'ਚ। ਕੌਣ ਬੋਲ ਰਹੇ ਹੋ ਅਤੇ ਕਿੱਥੋਂ ਬੋਲ ਰਹੇ ਹੋ ਜੀ?
3: ਮੈਂ ਬੂਟਾ ਸਿੰਘ ਬੋਲ ਰਿਹਾ, ਪਿੰਡ ਸੁਖਲਤੀ ਜੀ।
2: ਠੀਕ ਹੈ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ 'ਚ। ਅਤੇ ਸਭ ਤੋਂ ਪਹਿਲਾਂ ਗੀਤ
3: ਸ਼ੁਕਰੀਆ
2: ਦੱਸ ਦਿਓ ਜੀ, ਕਿਹੜਾ ਸੁਣੋਗੇ?
3: ਜੀ ਕਿਟਲ ਲਾਉਂਦਾ ਜੀ ਮਣ ਕੇ।
2: ਠੀਕ ਹੈ ਜੀ, ਤੇ ਕੀ ਕੰਮ ਕਰਦੇ ਹੋ ਬੂਟਾ ਸਿੰਘ ਜੀ?
3: ਬਸ ਜੀ ਹੁਣ ਵਿਹਲੇ ਹੀ ਆ।
2: ਠੀਕ ਹੈ ਜੀ, ਖੇਤੀਬਾੜੀ ਦਾ ਨਵੇੜ ਲਿਆ ਤੁਸੀਂ? ਝੋਨਾ ਲਾ ਲਿਆ? ਨਰਮਾ ਵੀ ਲਾ ਲਿਆ?
3: ਹਾਂ ਹਾਂ ਹਾਂ, ਲੱਗੇ ਪਏ ਸਾਰਾ।
2: ਠੀਕ ਹੈ ਜੀ, ਠੀਕ ਹੈ ਜੀ। ਤੇ ਫਿਰ ਤੁਹਾਡੀ ਪਸੰਦ ਦਾ ਗੀਤ ਸੁਣਦੇ ਆ, ਤੇ ਤੁਹਾਡੀ ਪਸੰਦ ਦਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ ਤੇ।
3: ਠੀਕ ਹੈ ਜੀ, ਓਕੇ ਜੀ।

0: ਜੀ ਸਰੋਤਿਓ, ਨਵੇਂ ਕਾਲਰ ਜੁੜ ਗਏ ਨੇ ਜੀ ਸਾਡੇ ਨਾਲ। ਹੈਲੋ ਹੈਲੋ,
1: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ। ਹਾਂਜੀ ਬਾਈ ਜੀ, ਕਿੱਥੋਂ ਬੋਲ ਰਹੇ ਹੋ ਤੇ ਕੌਣ ਬੋਲ ਰਹੇ ਹੋ ਜੀ?
1: ਮੈਂ ਜੋਰਾ ਸਿੰਘ ਬੋਲਦਾ ਜੀ, ਪਿੰਡ ਭਾਗੀ ਮਾਸਰ ਤੋਂ, ਬਾਂਦਰ ਪੱਤੀ ਤੋਂ।
2: ਠੀਕ ਹੈ ਜੋਰਾ ਸਿੰਘ ਜੀ, ਕਿਹੜਾ ਗੀਤ ਸੁਣੋਗੇ ਅੱਜ ਤੁਸੀਂ?
1: ਦੁਗਾਣਾ ਖਾਣਾ ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਜੀ।
2: ਮੁਹੰਮਦ ਸਦੀਕ ਤੇ ਰਣਜੀਤ ਕੌਰ ਦਾ ਗੀਤ ਤੁਹਾਨੂੰ ਜ਼ਰੂਰ ਸੁਣਾਵਾਂਗੇ ਜੀ, ਤੇ ਗੀਤ ਆ ਰਿਹਾ ਜੀ ਤੁਹਾਡੇ ਰੇਡੀਓ ਸੈੱਟ ਤੇ, ਸੁਣੋ ਤੁਸੀਂ ਆਪਣੀ ਪਸੰਦ ਦਾ ਗੀਤ।

0: ਜੀ ਸਟੂਡੀਓ ਦਾ ਨੰਬਰ ਫਿਰ ਤੋਂ ਡਾਇਲ ਹੋ ਚੁੱਕਿਆ ਹੈ ਤੇ ਹੁਣ ਦੇਖਦੇ ਹਾਂ ਕਿਹੜੇ ਸਰੋਤਾਂ ਨੇ। ਹੈਲੋ,
1: ਹੈਲੋ,
0: ਹਾਂਜੀ ਰੇਡੀਓ ਸੈੱਟ ਤੋਂ ਪਾਸੇ ਹੋ ਜਾਓ ਜੀ ਥੋੜਾ ਜਿਹਾ,
1: ਹਾਂਜੀ ਹਾਂਜੀ
0: ਜਾਂ ਰੇਡੀਓ, ਹਾਂਜੀ ਤੁਸੀਂ ਬਾਹਰ,
1: ਹਾਂਜੀ ਹਾਂਜੀ ਆਫ
0: ਹਾਂਜੀ
1: ਕਰਤਾ ਜੀ।
0: ਠੀਕ ਹੈ ਜੀ, ਕੌਣ ਬੋਲ ਰਹੇ ਹੋ ਤੇ ਕਿੱਥੋਂ ਬੋਲ ਰਹੇ ਹੋ ਜੀ?
1: ਮੈਂ ਮਨਿੰਦਰ ਸਿੰਘ ਬੋਲਦਾ ਜੀ, ਡਰਾਈਵਰੀ ਕਰਦਾ ਰਾਮਾ ਮੰਡੀ ਤੋਂ ਜੀ,
0: ਠੀਕ ਹੈ ਜੀ,
1: ਜ਼ਿਲ੍ਹਾ ਬਠਿੰਡਾ ਜੀ, ਰਹਿਸ਼ ਮੇਰੀ ਨਹਿਰੀ ਕੋਠੀ ਕੋਲੇ।
0: ਠੀਕ ਹੈ ਜੀ,
1: ਹਾਂਜੀ
0: ਠੀਕ ਹੈ, ਤੇ ਪਹਿਲੀ
1: ਹਾਂਜੀ
0: ਵਾਰੀ ਲੱਗਿਆ ਜੀ ਫੋਨ ਤੁਹਾਡਾ ਇਸ ਪ੍ਰੋਗਰਾਮ 'ਚ?
1: ਹਾਂਜੀ ਪਹਿਲੀ ਪਹਿਲੀ ਵਾਰ ਜੀ, ਪਹਿਲੀ ਵਾਰ। ਸੁਣ ਦੱਸੀ ਇਹਨੇ ਵਿਆਹ 'ਚ ਨਾ ਚਾਹ ਹੋ ਗਏ ਸਨ ਤਾਂ ਵੀ
0: ਠੀਕ ਹੈ
1: ਗੱਲਬਾਤ ਹੋ
0: ਜੀ,
1: ਗਈ।
0: ਠੀਕ ਹੈ ਜੀ, ਧੰਨਵਾਦ, ਤੁਸੀਂ ਇੰਨੇ ਪਿਆਰ ਨਾਲ ਸਾਡੇ ਸਾਰੇ ਪ੍ਰੋਗਰਾਮ ਸੁਣਦੇ ਹੋ, ਤੇ ਗੀਤ
1: ਬਹੁਤ ਜੀ
0: ਕਿਹੜਾ
1: ਬਹੁਤ,
0: ਸੁਣੋਗੇ ਜੀ?
1: ਹਾਂਜੀ ਮਾਂ ਹੁੰਦੀ ਹੈ ਮਾਂ ਦੁਨੀਆ ਵਾਲੇ।
0: ਠੀਕ ਹੈ ਜੀ, ਕੁਲਦੀਪ ਮਾਨਕ ਸਾਹਿਬ ਦਾ ਇਹ
1: ਹਾਂਜੀ
0: ਗਾਣਾ,
1: ਹਾਂਜੀ
0: ਹਾਂਜੀ,
1: ਹਾਂਜੀ
0: ਠੀਕ ਹੈ
1: ਹਾਂਜੀ,
0: ਜੀ ਜ਼ਰੂਰ ਤੁਹਾਨੂੰ
1: ਮੇਰੀ
0: ਸੁਣਾਵਾਂਗੇ
1: 55 ਸਾਲ ਦੀ ਉਮਰ ਹੋ ਗਈ,
0: ਠੀਕ ਹੈ ਜੀ, ਠੀਕ ਹੈ,
1: ਮੈਂ ਹਜੇ ਵੀ ਡਰਾਈਵਰੀ ਕਰਦਾ ਜੀ, ਤੇ ਬਸ ਸ਼ੌਂਕ ਸਾਨੂੰ
0: ਬਹੁਤ
1: ਮਾਨਸਾ ਹੀ
0: ਵਧੀਆ,
1: ਹੈ।
0: ਹਾਂਜੀ ਬਹੁਤ ਵਧੀਆ ਜੀ, ਬੰਦੇ ਨੂੰ
1: ਹਾਂਜੀ
0: ਕੰਮ ਕਾਰ ਕਰਦੇ ਰਹਿਣਾ ਚਾਹੀਦਾ ਆਪਣਾ, ਤੇ ਗੀਤ ਤੁਹਾਡਾ ਜ਼ਰੂਰ ਸੁਣਾਵਾਂਗੇ ਤੁਹਾਨੂੰ ਜੀ, ਤੇ
1: ਠੀਕ
0: ਆਓ
1: ਹੈ ਜੀ,
0: ਤੁਹਾਡਾ ਪਸੰਦੀਦਾ ਗੀਤ ਸੁਣਦੇ ਹਾਂ ਤੁਹਾਡੇ ਰੇਡੀਓ ਸੈੱਟ 'ਤੇ।
1: ਠੀਕ ਹੈ।

0: ਹਾਂਜੀ, ਸਟੂਡੀਓ ਦਾ ਨੰਬਰ 2240-331 ਡਾਇਲ ਹੋ ਚੁੱਕਿਆ ਹੈ ਅਤੇ ਦੇਖਦੇ ਹਾਂ ਕਿਹੜੇ ਸਰੋਤਾ ਨੇ ਆਪਣੇ ਨਾਲ ਹੁਣ। ਹੈਲੋ ਹੈਲੋ,
1: ਹੈਲੋ।
0: ਹਾਂਜੀ ਹਾਂਜੀ ਜੀ, ਤੁਸੀਂ ਰੇਡੀਓ ਸੈੱਟ ਤੋਂ ਪਾਸੇ ਹੋ ਜਾਓ ਜੀ, ਆਵਾਜ਼ ਬਹੁਤ ਗੂੰਜ ਰਹੀ ਹੈ ਤੁਹਾਡੀ।
1: ਇਹ ਆ ਲਓ ਜੀ, ਪਾਸੇ ਆ ਜੀ।
0: ਠੀਕ ਹੈ ਜੀ, ਅਤੇ ਕੌਣ ਬੋਲ ਰਹੇ ਹੋ ਜੀ?
1: ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਸਿੰਘ ਬੋਲਦਾ ਜੀ, ਮੱਲੇ ਤੋਂ, ਫਰੀਦਕੋਟ ਜ਼ਿਲ੍ਹਾ ਬਾਜਾ ਕੰਡਾ ਨੇੜੇ।
0: ਠੀਕ ਹੈ ਨਿਰਮਲ ਸਿੰਘ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ।
0: ਅਤੇ ਗੀਤ ਕਿਹੜਾ ਸੁਣੋਗੇ ਜੀ?
1: ਸ਼ਨਿੰਦਰ ਸ਼ਿੰਦੇ ਦਾ ਸੁਣਾਉਂਦਾ ਜੀ, ਦੋ ਨਾਂ ਲੈਣਾ ਚਾਹੁੰਦਾ ਜੀ ਤੁਹਾਡੇ ਕੋਲੇ।
0: ਹਾਂਜੀ ਹਾਂਜੀ,
1: ਸੁਖਮੰਦਰ ਸਿੰਘ ਤੇ ਕਾਕਾ ਸਿੰਘ ਨੇ ਰੇੜੀਆਂ ਲੋਡ ਕਰਦੇ ਜੀ, ਬਾਜੀ ਕਹਿੰਦੇ ਦੁਕਾਨ ਹੈ ਇਹਨਾਂ ਦੀ।
0: ਠੀਕ ਹੈ ਜੀ,
1: ਹਾਂਜੀ, ਇਹ ਕਹਿੰਦੇ ਵੀ ਸਾਡਾ ਨਾਂ ਜ਼ਰੂਰ ਲਓ।
0: ਠੀਕ ਹੈ ਜੀ, ਕੀ ਕੰਮ ਕਾਰ ਕਰ ਰਹੇ ਹੋ ਜੀ ਤੁਸੀਂ ਹੁਣ ਨਿਰਮਲ
1: ਮੈਂ
0: ਸਿੰਘ
1: ਤਾਂ
0: ਜੀ?
1: ਜੀ ਆਹ ਰੇੜਾ ਵਾਹੁਣਾ ਜੀ।
0: ਠੀਕ ਹੈ ਜੀ, ਠੀਕ ਹੈ,
1: ਹਾਂਜੀ,
0: ਤੇ ਫਿਰ ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ।
1: ਹਾਂਜੀ ਹਾਂਜੀ, ਪੂਰਾ ਸੁਣਾ ਦਿਓ ਜੀ।
0: ਹਾਂਜੀ ਹਾਂਜੀ ਜੀ, ਪੂਰਾ ਪੂਰਾ ਗੀਤ ਸੁਣਾਵਾਂਗੇ ਕੋਈ।
1: ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਜੀ।
0: ਠੀਕ ਹੈ ਜੀ, ਤੇ ਫੋਨ ਕਾਲ ਲੱਗ ਜਾਂਦੀ ਹੈ ਤੁਹਾਡੀ ਆਰਾਮ ਨਾਲ ਜਾਂ ਔਖੀ ਹੋ ਲੱਗਦੀ
1: ਨਹੀਂ
0: ਹੈ?
1: ਔਖੀ? ਆਹ ਤਾਂ ਜੀ ਬਹੁਤ ਔਖੀ ਲੱਗੀ, ਇਦੋਂ ਪਹਿਲਾਂ ਲੱਗਦਾ ਰਿਹਾ ਜੀ।
0: ਠੀਕ ਹੈ, ਠੀਕ ਹੈ ਜੀ, ਤੇ
1: ਆਹ ਤਾਂ 2 ਮਹੀਨੇ ਉਹ
0: ਅਸੀਂ
1: ਟੱਪ ਗਿਆ ਜੀ।
0: ਆਪਣੇ ਸਰੋਤਿਆਂ ਨੂੰ ਬੇਨਤੀ ਵੀ ਕਰਦੇ ਹੁੰਦੇ ਹਾਂ ਕਿ ਜਿਹੜੇ ਸਰੋਤਿਆਂ ਦੀ ਕਾਲ ਨਹੀਂ ਲੱਗਦੀ ਉਹਨਾਂ ਨੂੰ ਵੀ ਮੌਕਾ ਮਿਲਣਾ ਚਾਹੀਦਾ, ਤੇ
1: ਹਾਂਜੀ ਹਾਂਜੀ
0: ਚਲੋ
1: ਹਾਂਜੀ
0: ਤੁਸੀਂ ਕੋਸ਼ਿਸ਼ ਕਰਦੇ ਰਿਹਾ ਕਰੋ, ਤੇ
1: ਹਾਂਜੀ,
0: ਧੰਨਵਾਦ ਫੋਨ ਕਾਲ ਕਰਨ ਲਈ ਤੇ ਤੁਹਾਡਾ ਗੀਤ ਆ ਰਿਹਾ ਤੁਹਾਡੇ ਰੇਡੀਓ ਸੈੱਟ 'ਤੇ।

0: ਜੀ ਸਰੋਤਿਓ, ਹੁਣ ਤੁਸੀਂ ਮੈਨੂੰ ਰਮਾ ਸ਼ਰਮਾ ਨੂੰ ਦਿਓ ਇਜਾਜ਼ਤ ਪ੍ਰੋਗਰਾਮ ਨੂੰ ਸਮਾਪਤ ਕਰਨ ਦੀ। ਧੰਨਵਾਦ।
1: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ
2: ਸ਼ਾਮ ਸੁਹਾਨੀ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸ਼ਾਮ ਸੁਹਾਨੀ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਕ ਸਮਾਂ 8:34 ਹੋ ਚੁੱਕੇ ਨੇ ਅਤੇ ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਰੰਗ ਏ ਗਜ਼ਲ ਦਾ। ਆਓ ਸੁਣਦੇ ਹਾਂ ਅਤੇ ਆਨੰਦ ਮਾਣਦੇ ਹਾਂ ਕੁਝ ਗਜ਼ਲਾਂ ਦਾ।
1: platform will give you a

0: ਪ੍ਰੋਗਰਾਮ ਰੰਗੇ ਗਜ਼ਲ ਵਿੱਚ ਹੁਣ ਮੇਰੇ ਨਾਲ ਹਾਜ਼ਰ ਨੇ
1: ਮੈਂ ਰਮਾ ਸ਼ਰਮਾ
0: ਜੀ। ਸਰੋਤਿਓ, ਹੁਣ ਸੁਣਦੇ ਹਾਂ ਇੱਕ ਹੋਰ ਗਜ਼ਲ ਪੰਕਜ ਉਦਾਸ ਜੀ ਦੀ ਆਵਾਜ਼ ਵਿੱਚ।
1: ਹਾਂਜੀ, ਰਾਜਪਾਲ ਪੰਕਜ ਉਦਾਸ ਜੀ ਦੀ ਭਾਰਤੀ ਗਜ਼ਲਾਂ ਅਤੇ ਹਿੰਦੀ ਸਿਨੇਮਾ ਵਿੱਚ ਪਲੇਬੈਕ ਸਿੰਗਰ ਵਜੋਂ ਬਹੁਤ ਵੱਡੀ ਦੇਣ ਹੈ ਅਤੇ ਆਪਾਂ ਉਹਨਾਂ ਦੀ ਗਜ਼ਲ ਸੁਣਦੇ ਹਾਂ, ਸਾਰੇ ਆਨੰਦ ਲੈਂਦੇ ਹਾਂ ਉਹਨਾਂ ਦੀ ਗਾਈ ਹੋਈ ਇਸ ਗਜ਼ਲ ਦਾ।

ਜੀ ਸਰੋਤਿਓ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਰੰਗੇ ਗਜ਼ਲ। ਤੁਸੀਂ ਟਿਊਨ ਕੀਤਾ ਹੈ FM ਬੈਂਡ 101.1 ਮੈਗਾਹਰਟਸ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੀ ਪ੍ਰਸਾਰਣ ਪ੍ਰੋਗਰਾਮ ਰੰਗੇ ਗਜ਼ਲ ਵਿੱਚ ਹੁਣ ਸੁਣਦੇ ਹਾਂ ਸ਼ਿਵ ਕੁਮਾਰ ਬਟਾਲਵੀ ਦੀ ਆਵਾਜ਼ ਵਿੱਚ ਇੱਕ ਹੋਰ ਗਜ਼ਲ।

ਹਾਂਜੀ ਸਰੋਤਿਓ, ਗਜ਼ਲਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਇੱਕ ਵਾਰ ਤੁਹਾਨੂੰ ਯਾਦ ਦਿਲਵਾ ਦੇਈ ਅੱਜ ਕਿ ਅੱਜ ਦਾ ਦਿਨ ਹੈ ਜਿਹੜਾ ਉਹ ਦੋਸਤੀ ਦਾ ਦਿਨ ਮਨਾਇਆ ਜਾ ਰਿਹਾ ਜੀ। ਰਮਾ ਜੀ, ਤੁਹਾਨੂੰ ਵੀ ਦੱਸ ਦਈਏ ਕਿ

0: ਜਾ ਰਿਹਾ ਜੀ। ਰਮਾ ਜੀ ਤੁਹਾਨੂੰ ਵੀ ਦੱਸ ਦਈਏ ਕਿ ਜਿਹੜਾ ਦੋਸਤ ਹੁੰਦੇ ਨੇ ਉਹ ਕਹਿੰਦੇ ਸਾਰੀ ਉਮਰ ਨਹੀਂ ਭੁੱਲਦੇ, ਤੇ ਜਿਨ੍ਹਾਂ ਨਾਲ ਬੈਠ ਕੇ ਕਹਿੰਦੇ ਦੁੱਖ ਘਟ ਜਾਂਦਾ ਤੇ ਖੁਸ਼ੀਆਂ ਵੱਧ ਜਾਂਦੀਆਂ ਨੇ।
1: ਬਿਲਕੁਲ ਰਾਜਪਾਲ, ਸੱਚੀ ਦੋਸਤੀ ਉਹੀ ਹੈ ਜਿਹੜੀ ਹਮੇਸ਼ਾ ਸੁੱਖ ਦੁੱਖ ਵਿੱਚ ਆਪਣੇ ਨਾਲ ਖੜੇ।
0: ਹਾਂਜੀ, ਕਹਿੰਦੇ ਹੁੰਦੇ ਨਾ ਕਿ ਨਾ ਕਦੇ ਪਰਖ ਕੇ ਕੀਤੀ ਦੋਸਤੀ, ਨਾ ਦੋਸਤੀ ਕਰਕੇ ਮਤਲਬ ਕੱਢੀ ਦਾ, ਤੇ ਗੁੱਸੇ ਭਾਵੇਂ ਲੱਖ ਵਾਰ ਹੋ ਜਾਈਏ ਪਰ ਸਾਥ ਕਦੇ ਨਹੀਂ ਛੱਡੀ ਦਾ।
1: ਬਹੁਤ ਖੂਬ ਰਾਜਪਾਲ, ਤੇ ਫੇਰ ਹੁਣ ਕਿਹੜੀ ਨਵੀਂ ਗਜ਼ਲ ਤੁਸੀਂ ਸਰੋਤਿਆਂ ਦੇ ਕਚਹਿਰੀ 'ਚ ਪੇਸ਼ ਕਰ ਰਹੇ ਹੋ?
0: ਹਾਂਜੀ, ਹੁਣੇ ਤੁਸੀਂ ਪਹਿਲਾਂ ਸੁਣ ਕੇ ਹਟਿਓ ਜਿਹੜੀ ਗਜ਼ਲ, ਉਹ ਸ਼ਿਵ ਕੁਮਾਰ ਬਟਾਲਵੀ ਜੀ ਦੀ ਸੀ ਤੇ ਲਿਖੀ ਹੋਈ ਗਜ਼ਲ ਸੀ ਜਿਹੜੀ ਉਹਨਾਂ ਨੇ ਲਿਖੀ, ਸਾਜੀਆ ਮਨਜੂਰ ਦੀ ਆਵਾਜ਼ ਵਿੱਚ ਉਹ ਗਾਈ ਗਈ ਸੀ। ਤੇ ਸਰੋਤਿਓ ਹੁਣ ਸੁਣਦੇ ਹਾਂ ਇੱਕ ਹੋਰ ਗਜ਼ਲ ਜਿਸ ਨੂੰ ਮੁਹੰਮਦ ਰਫੀ ਦੀ ਆਵਾਜ਼ ਵਿੱਚ ਗਾਇਆ ਗਿਆ ਤੇ ਇਸ ਨੂੰ ਲਿਖਿਆ ਹੈ ਮੁਜ਼ੱਫਰ ਸ਼ਾਹਜਹਾਂਪੁਰੀ ਨੇ।

ਜੀ ਸਰੋਤਿਓ, ਹੁਣੇ ਤੁਸੀਂ ਸੁਣ ਰਹੇ ਸੀ ਮੁਹੰਮਦ ਰਫੀ ਜੀ ਦੀ ਆਵਾਜ਼ ਵਿੱਚ, ਅਤੇ ਜਿਸ ਨੂੰ ਗਜ਼ਲ ਨੂੰ ਲਿਖਿਆ ਹੈ ਮੁਜ਼ੱਫਰ ਸ਼ਾਹਪੁਰੀ ਨੇ। ਅਤੇ ਹੁਣ ਸੁਣਦੇ ਹਾਂ ਇਹ ਗਜ਼ਲ ਜਿਸ ਨੂੰ ਲਿਖਿਆ ਹੈ ਗੁਲਜ਼ਾਰ ਜੀ ਨੇ, ਅਤੇ ਆਪਣੀ ਆਵਾਜ਼ ਵਿੱਚ ਪੇਸ਼ ਕੀਤਾ ਹੈ ਗੁਲਾਮ ਅਲੀ ਜੀ ਨੇ। ਆਓ ਸੁਣਦੇ ਹਾਂ ਇਹ ਗਜ਼ਲ, ਖੁਸ਼ਬੂ ਜੈਸੇ ਲੋਕ।

ਹੁਣੇ ਅਸੀਂ ਸੁਣ ਰਹੇ ਸੀ ਗਜ਼ਲ ਖੁਸ਼ਬੂ ਜੈਸੇ ਲੋਕ ਮਿਲੇ, ਗੁਲਾਮ ਅਲੀ ਜੀ ਦੀ ਆਵਾਜ਼ ਵਿੱਚ। ਅਤੇ ਸਰੋਤਿਓ, ਆਓ ਹੁਣ ਸੁਣਦੇ ਹਾਂ ਤਲਤ ਅਜੀਤ ਦੀ ਆਵਾਜ਼ ਵਿੱਚ ਇਹ ਗਜ਼ਲ, ਪੇਸ਼ ਹੈ

ਜੀ ਸਰੋਤਿਓ, ਤਲਤ ਅਜ਼ੀਜ਼ ਦੀ ਆਵਾਜ਼ ਵਿੱਚ ਗਾਈ ਇਸ ਗਜ਼ਲ ਤੋਂ ਬਾਅਦ ਪ੍ਰੋਗਰਾਮ ਦੇ ਅਖੀਰ ਵਿੱਚ ਸੁਣਦੇ ਹਾਂ ਇੱਕ ਹੋਰ ਗਜ਼ਲ, ਜਿਸ ਨੂੰ ਕਿ ਆਵਾਜ਼ ਦਿੱਤੀ ਹੈ ਆਸ਼ਾ ਭੋਸਲੇ ਨੇ ਅਤੇ ਲਿਖਿਆ ਹੈ ਸ਼ਹਿਰਯਾਰ ਨੇ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ। ਸਟੂਡੀਓ ਦੀ ਘੜੀ ਮੁਤਾਬਕ 11:12 ਹੋ ਚੁੱਕੇ ਨੇ। ਇਸ ਦੇ ਨਾਲ ਹੀ ਅੱਜ ਦੀ ਸਭਾ ਸਮਾਪਤ ਹੁੰਦੀ ਹੈ। ਸਵੇਰੇ 5:53 ਤੇ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਸਵੇਰ ਦੇ ਨਾਲ, ਨਵੀਂ ਉਮੀਦ ਲੈ